0: ਨਾਨਕ ਸੂਤ ਕੇ ਬਿਨਾ ਉਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤ ਕਲੂਬ ਹੈ ਜੇਵਾ ਸੂਤ ਕੂੜ, ਅੱਖੀ ਸੂਤ ਕੇ ਵੇਖਣਾ ਪਰਤ ਰਿਹਾ ਪਰਤਨ ਰੂਪ, ਕੰਨੀ ਸੂਤ ਕੰਨ ਪੈ ਰਗਤ ਬਾਰੀ ਖਾਏ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀ ਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਾਂ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ

0: ਲੱਗਾ ਪੜਨ ਸਲੋ ਹੋਥੀ ਜਾਈ ਸਟਿਆ ਕਿਸੇ ਹੋ ਲੱਗਾ ਦੋ ਕੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵੇ
1: ਪਾਪੀ ਸੋਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੈ ਉਹਨੇ ਨਾ ਵੈ ਰਸ ਖਾਇ ਨਾਨਕੇ ਵਹਿ ਜਾਣੀਐ ਤਿਤ ਥੁੱਕਾਂ ਪਾਈ ਮਹੱਲਾ ਪਹਿਲਾ ਪਣ ਜੰਮੀਆਂ ਪਣ ਨਿੰਮੀਆਂ।

ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ। ਨਾਨਕ ਸਾਕਰ ਮਾਹਿਬ ਤੁੱਠੈ ਜੋ

ਸੇਵਾਗ੍ਰਾਮ ਆਸ਼ਰਮ ਵਿੱਚ ਖਾਣ ਦੇ ਕਮਰੇ ਵਿੱਚ ਇੱਕ ਬੋਰਡ ਲੱਗਾ ਹੋਇਆ ਸੀ ਜਿਸ 'ਤੇ ਇਹ ਸ਼ਬਦ ਲਿਖੇ ਸਨ, ਮੈਨੂੰ ਆਸ ਹੈ ਕਿ ਸਾਰੇ ਆਸ਼ਰਮ ਦੀ ਜਾਇਦਾਦ ਨੂੰ ਆਪਣੀ ਅਤੇ ਗਰੀਬ ਤੋਂ ਗਰੀਬ ਲੋਕਾਂ ਦੀ ਜਾਇਦਾਦ ਸਮਝਣਗੇ, ਇੱਥੋਂ ਤੱਕ ਕਿ ਲੂਣ ਦੀ ਵਰਤੋਂ ਵੀ ਵੱਧ ਨਹੀਂ ਕੀਤੀ ਜਾਏਗੀ, ਪਾਣੀ ਵੀ ਜ਼ਾਇਆ ਨਹੀਂ ਕੀਤਾ ਜਾਣਾ ਚਾਹੀਦਾ। ਬਾਪੂ ਦਾ ਵਿਸ਼ਵਾਸ ਸੀ ਕਿ ਜੇ ਤੁਸੀਂ ਕੋਈ ਚੀਜ਼ ਜ਼ਾਇਆ ਨਾ ਕਰੋ ਤਾਂ ਤੁਹਾਨੂੰ ਥੋੜ ਨਹੀਂ ਹੋਵੇਗੀ। ਉਹ ਸੰਯਮ ਨੂੰ ਭਾਰੀ ਮਹੱਤਵ ਦਿੰਦੇ ਸਨ। ਬਾਪੂ ਕਾਗਜ਼ ਤੱਕ ਵੀ ਜ਼ਾਇਆ ਨਹੀਂ ਸਨ ਕਰਦੇ। ਮਿਸਾਲ ਦੇ ਤੌਰ 'ਤੇ ਉਹ ਕੋਈ ਅਜਿਹਾ ਕਾਗਜ਼ ਨਹੀਂ ਸਨ ਸੁੱਟਦੇ ਜਿਸ 'ਤੇ ਕੇਵਲ ਇੱਕ ਪਾਸੇ ਲਿਖਿਆ ਹੋਵੇ। ਬਾਪੂ ਅਜਿਹੇ ਕਾਗਜ਼ ਦਾ ਦੂਜਾ ਪਾਸਾ ਵੀ ਵਰਤ ਲੈਂਦੇ ਸਨ। ਜੇ

ਤੁਸੀਂ ਗਾਂਧੀ ਚਰਚਾ ਪ੍ਰੋਗਰਾਮ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, 100.9 ਮੈਗਾ ਹਰਟਸ, 103.6 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸੁਣੀਏ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਸ਼ੁਕਰ ਤਕੜਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਦੇਖੋ, ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਫਸਲ ਉਹ ਬੀਜੀਏ ਜਿਹਦੇ ਨਾਲ ਸਾਨੂੰ ਵੀ ਫਾਇਦਾ ਹੋਵੇ ਅਤੇ ਸਾਡਾ ਜਿਹੜਾ ਵਾਤਾਵਰਨ ਆ ਨਾ ਉਹਦੇ 'ਤੇ ਵੀ ਕੋਈ ਮਾੜਾ ਅਸਰ ਨਾ ਹੋਵੇ।
0: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਵਕਤ ਦਾ ਜ਼ਿਕਰ ਕੀਤਾ ਹੈ, ਇਹ ਸਮਾਂ ਬੜਾ ਸਾਡੇ ਕੋਲ ਇੱਕ ਜਿਹਨੂੰ ਕਹਿ ਸਕਦੇ ਹਾਂ ਫੈਸਲਾ ਕੁੰਨ, ਫੈਸਲਾ ਲੈਣ ਦਾ ਸਮਾਂ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਝੋਨਾ ਆਪਾਂ ਛੱਡ ਤਾਂ ਸਕਦੇ ਨਹੀਂ, ਪਰ ਝੋਨੇ ਨੂੰ ਛੱਡਣ ਤੋਂ ਨਹੀਂ ਛੱਡ ਸਕਦੇ ਅਤੇ ਉਹਦੇ 'ਚ ਉਹਦੀ ਤਕਨੀਕ 'ਚ, ਉਹਦੀ ਵਿਧੀ ਵਿਧਾਨ 'ਚ, ਉਹਦੀ ਕਾਸ਼ਤਕਾਰੀ 'ਚ ਬਦਲਾਅ ਕੁਛ ਨਾ ਕੁਛ ਲੈ ਕੇ ਆ ਸਕਦੇ। ਤੁਸੀਂ ਜ਼ਿਕਰ ਕੀਤਾ,
1: ਬਹੁਤ ਤਕਨੀਕ ਆ ਗਈਆਂ ਜੀ ਹੁਣ। ਦੇਖੋ ਪਹਿਲਾਂ ਤਾਂ ਹੁੰਦਾ ਸੀ ਵੀ ਆਪਣੇ ਕੋਲ ਇੱਕੋ ਢੰਗ ਸੀ,
0: ਹਾਂ
1: ਵੀ ਜਪਾਨੀ ਢੰਗ।
0: ਹਾਂ, ਜਪਾਨੀ ਢੰਗ, ਸਹੀ ਗੱਲ।
1: ਪਨੀਰੀ ਬੀਜੋ,

0: ਅਤੇ ਪੁੱਟ ਕੇ ਲਾ ਦਿਓ,
1: ਪੁੱਟ ਕੇ ਲਾਓ,
0: ਉਹਦੇ ਨਾਲ ਜਿਹੜਾ ਪਾਣੀ ਹੈ ਨਾ ਉਹ ਬਹੁਤ ਜ਼ਿਆਦਾ ਜਿਹੜਾ ਖਰਚ ਹੁੰਦਾ
1: ਹੁੰਦਾ ਜੀ,
0: ਹਾਂਜੀ, ਕਿਉਂਕਿ ਝੋਨਾ ਦੇਖੋ ਹੁਣ ਆਪਣੀ ਖੁਰਾਕ ਵੀ ਨਹੀਂ ਗੀ, ਜਾਂ ਤਾਂ ਹੋਵੇ ਨਾ ਕਿ ਜੇ ਸਾਡੀ ਖੁਰਾਕ ਦਾ ਹਿੱਸਾ ਹੋਵੇ ਤਾਂ ਫਿਰ ਤਾਂ ਚਲੋ ਗੱਲ ਬਣ ਜਾਂਦੀ ਹੈਗੀ ਆ। ਜਦੋਂ ਅਸੀਂ ਖਾਣਾ ਇਹਨੂੰ ਉਦੋਂ ਵਰਤਣਾ ਜਦੋਂ ਕੋਈ ਆ ਗਿਆ ਕੋਈ ਖਾਸ ਮੌਕੇ 'ਤੇ,
1: ਖਾਸ ਮੌਕੇ 'ਤੇ ਚੌਲ ਬਣਦੇ ਨੇ ਸਾਡੇ,
0: ਹਾਂ, ਸੋ ਇਸ ਕਰਕੇ ਸਾਰਾ ਸਾਰਾ ਜਿਹੜਾ ਬਾਹਰ ਹੀ ਜਾਂਦਾ ਹੈ,
1: ਜਾਂਦਾ ਜਾਂਦਾ ਹੈ ਜੀ, ਬਿਲਕੁਲ ਸਹੀ।
0: ਸੋ ਕਾਫੀ ਜਿਹੜਾ ਹੈ ਇਹ ਆਪਾਂ ਦੇਖਣ 'ਚ ਆਇਆ ਵੀ ਅਸੀਂ ਕਾਫੀ ਦੇਰ ਤੋਂ ਗੱਲ ਕਰ ਰਹੇ ਹਾਂ ਵੀ ਸਮੇਂ 'ਤੇ ਬਿਜਾਈ ਕਰੀਏ
1: ਪੱਕਾ,
0: ਤਾਂ ਕਿ ਜਿਹੜਾ ਪਾਣੀ ਦੇਖੋ ਇਹਦੇ ਕਰਕੇ ਹਰ ਸਾਲ ਸਾਨੂੰ ਜਿਹੜੇ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਆ ਜੀ,
1: ਪੈ ਰਹੇ ਆ ਜੀ। ਇਹ ਸਮੱਸਿਆ ਜਿਹੜਾ ਸਾਨੂੰ ਸਭ ਤੁਸੀਂ ਜ਼ਿਕਰ ਕੀਤਾ ਹੈ ਕਿ ਝੋਨੇ ਦੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ, ਪਾਣੀ ਨਹੀਂ ਹੈ, ਬਹੁਤ ਸਾਰੀਆਂ ਸਮੱਸਿਆਵਾਂ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਹੈਗੀਆਂ ਹੈ।
0: ਹਾਂ,
1: ਅਤੇ ਗੱਲ ਉਹੀ ਆ ਜਾਂਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਇੱਕ ਤਾਂ ਵਕਤ ਟਾਈਮ, ਜਿਹੜਾ ਸਿਫਾਰਸ਼ ਕੀਤਾ ਜਾਂਦਾ ਟਾਈਮ ਹੈ ਉਸੇ ਟਾਈਮ ਦੇ ਲਿਹਾਜ਼ ਨਾਲ ਆਪਾਂ ਇਹਦੀ ਬਿਜਾਈ ਕਰੀਏ, ਫਿਰ ਜਿਹੜਾ ਸਿਫਾਰਸ਼ ਕੀਤਾ ਜਾਂਦਾ ਢੰਗ ਹੈ ਉਸ ਢੰਗ ਨਾਲ ਆਪਾਂ ਬਿਜਾਈ ਕਰੀਏ, ਫਿਰ ਜਿੱਦਾਂ ਕਹਿੰਦੇ ਕਹਿੰਦੇ ਨਾ ਵੀ ਕਿਸਮ, ਸਭ ਤੋਂ ਵੱਡੀ ਚੀਜ਼ ਇਹ ਆ ਜਾਂਦੀ ਹੈ ਕਿ ਹੁਣ ਮਹਾਰਾਜ ਨੇ ਸਾਨੂੰ ਕਿਸਮਾਂ ਵੀ ਐਸੀਆਂ ਦਿੱਤੀਆਂ ਜਿਹੜੀਆਂ ਘੱਟ ਪਾਣੀ ਪੀਂਦੀਆਂ ਔਰ ਘੱਟ ਸਮਾਂ ਲੈਂਦੀਆਂ ਹੈ। ਸੋ ਇਸ ਕਰਕੇ ਜਦੋਂ ਹੁਣ ਸਾਡੇ ਕੋਲ ਸਾਰਾ ਕੁਛ, ਔਰ ਫਿਰ ਖਾਸ ਇੱਕ ਬਦਲ ਸਾਡੇ ਕੋਲ ਇਹ ਵੀ ਹੈ ਵੀ ਭਾਈ ਤੁਸੀਂ ਝੋਨੇ ਦੀ ਜਗ੍ਹਾ ਬਾਸਮਤੀ ਵਾਲੇ ਪਾਸੇ ਨੂੰ ਤੁਰ ਪਓ।
0: ਹਾਂ, ਪੰਜਾਬ ਦੇ ਕੁਛ ਇਲਾਕੇ ਆ ਜੀ,
1: ਹਾਂ ਹੈਗੇ,
0: ਬੜੇ ਵਧੀਆ ਉੱਥੇ ਹੁੰਦੀ ਆ,
1: ਹੁੰਦੀ ਹੈ,
0: ਉਹਦੀ ਵਿਦੇਸ਼ਾਂ 'ਚ ਬੜੀ ਮੰਗ ਹੈ,
1: ਮੰਗ ਹੈ, ਬਿਲਕੁਲ।
0: ਉਹਨਾਂ ਖੇਤਰਾਂ ਵਿੱਚ ਆਪਾਂ ਸਿਰਫ ਬਾਸਮਤੀ ਹੀ ਲਾ ਸਕਦੇ
1: ਹਾਂ।
0: ਹੁਣ ਤੁਸੀਂ ਗੱਲ ਕੀਤੀ ਕਿਸਮਾਂ ਦੀ, ਦੇਖੋ ਜੇ ਪਨੀਰੀ ਬੀਜਣੀ ਹੈ ਨਾ ਆਪਣੇ ਕੋਲ ਰੁੜੀਆ ਰਾਮ ਜੀ, ਅਤੇ ਪੀ ਆਰ 121 ਲੈ ਲਓ, ਫਿਰ 122 ਹੈ, 128 ਹੈ, 129 ਹੈ, 131, 114 ਅਤੇ 113
1: ਜੀ,
0: ਇਹ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ,
1: ਠੀਕ।
0: ਫਿਰ ਪੀ ਆਰ 127, ਪੀ ਆਰ 130, ਐਚ ਕੇ ਆਰ 47 ਅਤੇ ਪੀ ਆਰ 126
1: ਜੀ।
0: ਤੁਸੀਂ ਗੱਲ ਕੀਤੀ ਸੀ ਨਾ ਵੀ ਜਿਹੜੀ ਪਿਛੇਤੀ ਹਾਲਤਾਂ ਵਿੱਚ ਵੀ 20 ਜੂਨ ਤੱਕ ਵੀ ਆਪਾਂ ਪਨੀਰੀ ਬੀਜ ਸਕਦੇ ਹਾਂ ਜੀ ਇਸ ਕਿਸਮ ਦੀ,
1: ਬਿਲਕੁਲ ਬਿਲਕੁਲ।
0: ਕਿੰਨਾ ਦੇਖੋ ਕਿ ਫਰਕ, ਮਤਲਬ ਇਹ ਹੁੰਦਾ ਕਿ ਕਈ ਵਾਰ ਆਪਾਂ ਸਮੇਂ 'ਤੇ ਲਾਈਏ ਅਤੇ ਕਈ ਵਾਰ ਮੌਸਮ ਵੀ ਸਾਥ ਦੇ ਦਿੰਦਾ, ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ,
1: ਹੋ ਜਾਂਦੀਆਂ ਜੀ, ਹੋ ਜਾਂਦਾ,
0: ਬਹੁਤ ਸਾਰਾ ਜਿਹੜਾ ਹੈਗਾ ਉਹ ਸਾਡੇ ਨਾਲ ਸਾਥ ਹੋਣ,
1: ਦੁਆ ਘੱਟ ਜਾਂਦਾ।
0: ਸੋ ਇਸ ਕਰਕੇ ਤਾਂਹੀਓ ਕਹਿੰਦੇ ਹਾਂ ਮਾਹਰ ਕਿ ਹੁਣ ਤਾਂ ਪਾਣੀ ਦੇ ਇਹੋ ਜਿਹੇ ਤਰੀਕੇ ਵੀ ਆਪਾਂ ਆ ਗਏ ਨੇ ਕਿ ਟੈਂਸ਼ੋਮੀਟਰ ਵੀ ਵਰਤੋਂ ਕਰ ਸਕਦੇ ਹਾਂ ਵੀ ਜਦੋਂ ਲੋੜ ਹੈ ਫਸਲ ਨੂੰ ਉਦੋਂ ਹੀ ਲਾਓ।
1: ਇਹ ਤਾਂ ਦੇਖੋ ਜੀ ਹੁਣ ਸਿੱਧ ਹੋ ਗਿਆ, ਦੇਖੋ ਇਹ ਸਿੱਧ ਵੀ ਹੋ ਗਿਆ ਅਤੇ ਸਿੱਧੀ ਬਿਜਾਈ ਦਾ ਤਰੀਕਾ ਵੀ ਆ ਗਿਆ।
0: ਹਾਂ, ਬਾਕੀ ਦੇਖੋ ਪਿਛਲੇ ਸਾਲ ਬੜਾ ਵਧੀਆ ਸਾਡੇ ਕਿਸਾਨ ਵੀਰਾਂ ਨੇ ਹੁੰਗਾਰਾ ਕੀਤਾ, ਆਸ ਕਰਦੇ ਹਾਂ ਕਿ ਇਸ ਸਾਲ ਉਹ ਤੋਂ ਜ਼ਿਆਦਾ ਹੋਏਗਾ।
1: ਜ਼ਿਆਦਾ ਹੋਊਗਾ ਜੀ, ਦੇਖੋ ਇਹੀ ਹੈ ਜਿੱਦਾਂ ਤੁਸੀਂ ਕਿਹਾ ਨਾ, ਕਈ ਵਾਰੀ ਭਰਮ ਭੁਲੇਖੇ ਅਸੀਂ ਦਿਮਾਗ 'ਚ ਬਿਠਾ ਲੈਂਦੇ ਹਾਂ, ਬਹੁਤ ਸਾਰੇ ਜ਼ਿਮੀਂਦਾਰ ਕਈ ਵਾਰੀ ਨਾ ਗਲਤੀ ਕਿਸੇ ਹੋਰ ਜਗ੍ਹਾ 'ਤੇ ਹੋਈ ਹੁੰਦੀ ਹੈ ਸੰਧੂ ਸਾਹਿਬ, ਅਤੇ ਅਸੀਂ ਉਹਨੂੰ ਬਣਾ ਲੈਣਾ ਕਿ ਸ਼ਾਇਦ ਮੈਂ ਸਿੱਧੀ ਬਿਜਾਈ ਕੀਤੀ ਤਾਂ ਮੇਰਾ ਨੁਕਸਾਨ ਹੋ ਗਿਆ। ਸੋ ਇਸ ਕਰਕੇ ਤਾਂ ਸਿੱਧ ਹੋ ਗਿਆ ਕਿ ਸਿੱਧੀ ਬਿਜਾਈ 'ਤੇ ਸਾਨੂੰ ਫਾਇਦੇ ਹੀ ਫਾਇਦੇ ਆ, ਕੋਈ ਨੁਕਸਾਨ ਨਹੀਂ ਹੈ, ਅਤੇ ਕੋਸ਼ਿਸ਼ ਕਰੀਏ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਣ ਦੀ, ਅਤੇ ਉਹਦੇ ਨਾਲ ਕਿਉਂਕਿ ਸਾਡਾ ਸਰਮਾਇਆ ਜਿਹੜਾ ਉਹ ਜ਼ਾਇਆ ਹੋਣ ਤੋਂ ਬਚਦਾ ਹੈ, ਅਤੇ ਆਪਾਂ ਸਰਮਾਇਆ ਹੀ ਤਾਂ ਸਾਡੀ ਬੱਚਤ ਹੈ ਨਾ, ਜਿਹੜੀ ਸਾਡੀ ਪਹਿਲਾ ਖਰਚਾ ਹੈ ਜੇ ਉਹਨੂੰ ਬਚਾ ਲਿਆ ਹੋਈ ਸਾਡੀ ਬੱਚਤ ਹੈ।
0: ਬਿਲਕੁਲ ਬਿਲਕੁਲ।
1: ਬਾਕੀ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜ਼ਮੀਨ ਦੇ ਵਿੱਚ ਜਿਹੜੇ ਤੱਤ ਹੈ, ਬਹੁਤ ਸਾਰੇ ਤੱਤ ਐਸੇ ਹੈ ਕਿ ਜਿਹੜੇ ਸਾਨੂੰ ਪਹਿਲੀ ਫਸਲ ਦੀ ਰਹਿੰਦ ਖੂੰਹਦ ਦੇ ਨਾਲ ਮਿਲ ਜਾਂਦੇ ਹੈ, ਹੈ ਨਾ। ਸੋ ਇਸ ਕਰਕੇ ਤਰਜੀਹ ਦਈਏ ਕਿ ਆਪਾਂ ਸਿੱਧੀ ਬਿਜਾਈ ਵਾਲੇ ਪਾਸੇ ਜਾਈਏ। ਬਾਕੀ ਇਹ ਸਿਫਾਰਿਸ਼ ਕਿਸਮਤ ਦਾ ਤੁਸੀਂ ਜ਼ਿਕਰ ਕੀਤਾ ਹੈ, ਕਿਸਮਾਂ ਆਪਾਂ ਸਿਫਾਰਿਸ਼ ਕੀਤਾ
0: ਜਿਹੜੀਆਂ ਦੇਖੋ ਕਰ ਸਕਦੇ ਹਾਂ ਅਸੀਂ ਕਿ ਜੋ ਸਾਡੀ ਫਸਲ ਦਾ ਰਹਿੰਦ ਖੂੰਹਦ ਹੈ ਨਾ, ਜਿਹੜੀ ਫਸਲ ਜਿੱਥੇ ਹੈ
1: ਬਿਲਕੁਲ
0: ਉਹ ਤਾਂ ਕੋਸ਼ਿਸ਼ ਕਰੋ ਵੀ ਜ਼ਮੀਨ 'ਚ ਕਿਸੇ ਤਰੀਕੇ ਨਾਲ ਉਹ ਸ਼ਾਮਿਲ ਹੋ ਜਾਏ, ਰਲ ਜਾਏ।
1: ਹੁਣ ਤਾਂ ਮਸ਼ੀਨਾਂ ਆ ਗਈਆਂ ਜੀ ਸਾਹਿਬ, ਹੁਣ ਤਾਂ ਬਹਾਨੇ ਤਾਂ ਜਿੰਨਾ ਮਰਜ਼ੀ ਬਣਾ ਲਓ, ਵੀ ਜਿਹਨੇ ਨਹੀਂ ਬਹਾਨਾ ਤਾਂ ਬਹਾਨੇ ਦਾ ਤਾਂ ਕੋਈ ਹੱਲ ਨਹੀਂ ਹੈਗਾ ਨਾ। ਸੋ ਇਸ ਕਰਕੇ ਹੁਣ ਮਸ਼ੀਨਾਂ ਵੀ ਹੈ, ਸੁਸਾਇਟੀਆਂ ਕੋਲ ਹੈ, ਜੇ ਆਪਾਂ ਆਪ ਦੇਖੋ, ਆਪ ਤਾਂ ਅਸੀਂ ਕਹਿੰਦੇ ਨਹੀਂ ਵੀ ਤੁਸੀਂ ਭਾਈ ਖਰੀਦੋ,
0: ਨਾ ਨਾ, ਹੁਣ ਤਾਂ ਮਹਿੰਗੀ ਪੈਂਦੀ ਹੈ, ਕਿਉਂਕਿ ਦੇਖੋ ਜੇ ਤੁਸੀਂ ਹਫ਼ਤਾ 10 ਦਿਨ ਵਰਤੋਂ 'ਚ ਲਿਆਉਣੀ ਅਤੇ ਉਹਨੂੰ ਲਿਆ ਕੇ ਘਰ ਸ਼ਿੰਗਾਰ ਵਾਸਤੇ ਥੋੜ੍ਹਾ ਖੜੀ ਕਰਨੀ ਹੈ,
1: ਘੰਟੇ ਦੇਖੋ ਘੰਟਿਆਂ ਦਾ ਕੰਮ ਹੈ। ਜੇ ਆਪਾਂ ਹੁਣ ਆਪਾਂ ਗੱਲ ਕਰੀਏ ਕਿ ਜਿਹੜੀ ਸਮੂਹਤ ਜਿਹੜੀ ਆਪਾਂ ਗੱਲ ਕਰੀਏ, ਤੇ ਸਾਡੇ ਕੋਲ 5-6 ਏਕੜ ਦੀ ਜੋਤ ਹੈ, ਤੇ ਉਹਦੇ ਲਈ ਅਸੀਂ ਜੇ ਸਾਵੀਂ ਮਸ਼ੀਨਰੀ ਲਵਾਂਗੇ ਉਹ ਘਾਟੇ ਵਾਲਾ ਬਣ ਜਾਏ,
0: ਬਿਲਕੁਲ।
1: ਸੋ ਇਸ ਕਰਕੇ ਜੇ ਆਪਾਂ ਸੁਸਾਇਟੀਆਂ ਦੇ ਵਿੱਚੋਂ ਹੁਣ ਕਿਸਾਨਾਂ ਨੇ ਆਪਣੇ ਜਾਂ ਫਿਰ ਕਿਰਾਏ 'ਤੇ ਕਰਾ ਲਓ ਤੁਸੀਂ,
0: ਵਧੀਆ। ਤਾਂ ਦੇਖੋ ਕਿਸਾਨ ਵੀਰ ਕਈ ਲੋਕਾਂ ਨੇ ਬਣਾਏ ਆ
1: ਸੰਦ ਬੈਂਕ,
0: ਖੇਤੀ ਸੰਦ ਬੈਂਕ ਬਣਾਇਆ, ਉੱਥੋਂ ਲੈ ਸਕਦੇ ਹੈਗੇ ਆ, ਅਤੇ ਜਿਹੜੀਆਂ ਸਾਡੀਆਂ ਸਹਿਕਾਰੀ ਸੁਸਾਇਟੀ ਹੈ ਉੱਥੇ ਵੀ ਉਪਲਬਧ ਹੈਗੀਆਂ ਬਹੁਤ ਵਾਜਿਬ ਰੇਟ 'ਤੇ, ਅਤੇ ਦੋਹਰਾ ਕੰਮ ਹੋ ਗਿਆ ਨਾ ਕਿ ਆਪਣੀ ਸੁਸਾਇਟੀ ਨੂੰ ਦੇਖੋ
1: ਮੁਨਾਫਾ ਚੱਲਿਆ ਗਿਆ,
0: ਉਹਨੂੰ ਚਲਾ ਜਾ ਰਿਹਾ ਹੈਗਾ, ਕਿਸੇ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈਗਾ, ਅਤੇ ਸਾਧਨਾਂ ਦੀ

0: ਇਹ ਵਰਤੋਂ ਜਿਹੜੀ ਇਹਦੇ ਨਾਲ ਹੋ ਰਹੀ ਹੈ।
1: ਹਾਂ
0: ਬਾਕੀ ਜੇ ਜਿਹੜੇ ਆਪਾਂ ਢੰਗ ਹੋਰ ਆਪਾਂ ਇਸਤੇਮਾਲ ਕਰ ਸਕਦੇ ਹਾਂ ਕਿ ਮਸ਼ੀਨਾਂ ਦੇ ਨਾਲ ਵੀ ਦੇਖੋ ਪੂਜਾ ਰਾਮ ਜੀ ਹੋ ਜਾਂਦੀ ਲਵਾਈ ਕਿ ਮੈਟ ਟਾਈਪ ਨਰਸਰੀ ਤਿਆਰ ਕਰ ਲਈਏ
1: ਹੋ ਜਾਂਦੀ।
0: ਵੱਖ ਵੱਖ ਤਰੀਕੇ ਦੇਖੋ ਮਸ਼ੀਨਾਂ ਨੇ ਖੇਤ ਨੂੰ, ਜਿੱਦਾਂ ਕਹਿੰਦੇ ਕਿ ਅੱਜ ਕੱਲ੍ਹ ਨਾ ਕੰਪਿਊਟਰ ਕਰਾਹਾ ਵੀ ਆ ਗਿਆ ਜੀ,
1: ਆ ਗਿਆ ਜੀ, ਆ ਗਿਆ,
0: ਬਹੁਤ ਵਧੀਆ ਦੀ ਕਈ ਫਾਇਦੇ ਆ ਜੀ,
1: ਬਚਤ ਆ ਜੀ ਉਹਦੇ ਚ,
0: ਪਾਣੀ ਦੇਖੜਾ ਤਕਰੀਬਨ ਕਹਿੰਦੇ ਵੀ 20% ਤੱਕ
1: ਬਿਲਕੁਲ
0: ਬਚਤ ਹੋ ਜਾਂਦੀ,
1: ਬਚਤ ਹੋ ਜਾਂਦੀ,
0: ਖੇਤ ਤੁਹਾਡਾ ਬਿਲਕੁਲ ਇੱਕ ਪੱਧਰਾ ਹੋ ਜਾਂਦਾ,
1: ਇੱਕ ਨੱਕੇ ਦੂਜੇ ਨੱਕੇ ਬੰਦਾ ਦੇਖਣ ਲੱਗ ਜਾਂਦਾ, ਗੱਲ ਸਹੀ ਹੈ ਬਿਲਕੁਲ।
0: ਤੇ ਫਿਰ ਉਹ ਇੱਕ ਵਾਰ ਜਿੱਦਾਂ ਕਹਿੰਦੇ ਕਿ ਇੱਕ ਵਾਰ ਆਪਾਂ ਕੰਮ ਕਰ ਲਿਆ ਉਹਨੇ ਕਈ ਸਾਲ ਕੰਮ ਚੱਲ ਜਾਣਾ, ਇਹ ਨਹੀਂ ਵੀ ਆਪਾਂ ਹਰ ਸਾਲ ਹੀ ਕਰਨ ਦੀ ਲੋੜ ਨਹੀਂ ਪੈਂਦੀ ਫਿਰ,
1: ਨਹੀਂ ਨਹੀਂ ਬਿਲਕੁਲ ਸਹੀ ਹੈ।
0: ਸੋ ਇਹ ਕਰ ਸਕਦੇ ਹੈਗੇ ਹਾਂ। ਬਾਕੀ ਦੇਖੋ ਹਰੀ ਖਾਦ, ਜੇ ਸਮਾਂ ਹੋਵੇ ਸਾਡੇ ਕੋਲ ਅਤੇ ਟੈਂਚਾ ਬੀਜ ਲਈਏ,
1: ਸੱਠੀ ਮੂੰਗੀ ਹੈ ਜੀ,
0: ਹਾਂ ਉਹ ਬੀਜੀ ਜਾ ਸਕਦੀ ਹੈ, ਮੂੰਗੀ ਲੈ ਕੇ ਉਹ ਜਿਹੜਾ ਬਾਕੀ ਰਹਿਣ ਖੂਹੇ ਜ਼ਮੀਨ 'ਚ
1: ਸੱਠੀ ਮੱਕੀ ਦਾ ਬੜਾ ਉੱਤਮ ਸਮਾਂ ਚੱਲਦਾ ਪਿਆ, ਮੱਕੀ ਲੈ ਸਕਦੇ ਆਪਾਂ,
0: ਲੈ ਸਕਦੇ
1: ਇਸ, ਇਹ ਵਕਫਾ ਜਿਹੜਾ ਹੈ ਨਾ ਇਹਨੂੰ ਇਸਤੇਮਾਲ 'ਚ ਕਰਨਾ ਚਾਹੀਦਾ, ਵਿਹਲੇ ਬੈਠ ਕੇ ਐਵੇਂ ਜਿਹੜਾ ਹੈ ਨਿੰਦਿਆ ਚੁਗਲੀ ਦੀ ਬਜਾਏ ਵੀ ਇਹ ਕੰਮ 'ਚ ਘਾਟਾ ਹੈ, ਕੰਮ 'ਚ ਵਾਧਾ ਹੈ, ਤੁਸੀਂ ਆਪਣੇ ਜਿਹੜਾ ਕੰਮ ਵੱਲ ਧਿਆਨ ਦਿਓ, ਕੰਮ ਤਾਂ ਤੁਹਾਡਾ
0: ਬਹੁਤ ਜ਼ਰੂਰੀ ਹੈ ਜੀ। ਦੇਖੋ ਅਸੀਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਪੈਸੇ ਜਿਹੜੇ ਹੈ ਨਾ ਤੁਹਾਡੀ ਜੇਬ 'ਚ ਹੋਣੇ ਚਾਹੀਦੇ,
1: ਹਾਂ ਬਿਲਕੁਲ,
0: ਕਿਉਂਕਿ ਖਰਚੇ ਆ ਜੀ ਰੋਜ਼ ਦੇ,
1: ਰੋਜ਼ ਦੇ, ਰੋਜ਼ ਦੇ,
0: ਅਤੇ ਜੇ ਅਸੀਂ ਸਾਲ ਛਮਾਹੀ ਇਸਤੇਮਾਲ ਕਰ ਇੰਤਜ਼ਾਰ ਕਰੀਏ ਵੀ ਪੈਸਾ ਆਊਗਾ ਜੀ ਵਰਤਾਂਗੇ, ਫਿਰ ਨਹੀਂ ਗੱਲ ਬਣਨੀ,
1: ਨਹੀਂ ਗੱਲ ਬਣਦੀ ਸੰਧੂ ਸਾਹਿਬ। ਹੁਣ ਤਾਂ ਰੋਜ਼ਮਰਾ ਦੀ ਆਮਦਨ ਦਾ ਵਸੀਲਾ ਸਾਨੂੰ ਚਾਹੀਦਾ, ਇਸ ਕਰਕੇ ਉਹ ਵੀ ਆਪਾਂ ਨੇ ਕਰਨਾ ਹੈ। ਬਾਕੀ ਇਹੀ ਹੈ ਕਿ ਦੇਖੋ ਇੱਧਰੋਂ ਉੱਧਰੋਂ ਆਪਾਂ ਜਿਹੜਾ ਕਿਸਮਾਂ ਬਗੈਰ ਪ੍ਰਮਾਣਿਤ ਕਿਸਮਾਂ ਲੈ ਕੇ ਆਉਂਦੇ ਹਾਂ ਉਹਦੇ ਨਾਲ ਦੇਖੋ ਇੱਕ ਤਾਂ ਸਾਡਾ ਸਾਨੂੰ ਸਿੱਧਾ ਮੰਡੀਕਾਰੀ 'ਚ ਉਹਦਾ ਨੁਕਸਾਨ ਹੋਣਾ ਇਹ ਪੱਕਾ ਹੈ,
0: ਕਈ ਵਾਰ ਬਿਮਾਰੀਆਂ ਕੀੜੇ ਆ ਜਾਂਦੇ ਆ ਜੀ
1: ਉਹਦੇ ਨਾਲ, ਹੋਰ ਕੀ ਚੀਜ਼ਾਂ ਆਉਂਦੀਆਂ ਨੇ ਸਾਨੂੰ ਪਤਾ ਨਹੀਂ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ,
0: ਤਾਂ ਦੇਖੋ ਆਪਾਂ ਵਾਰ ਵਾਰ ਕਿਉਂ ਜ਼ੋਰ ਦਿੰਦੇ ਹਾਂ ਵੀ ਜੇ ਯੂਨੀਵਰਸਿਟੀ ਆਪਣੇ ਕੋਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ ਜੀ,
1: ਹਾਂ ਬਿਲਕੁਲ,
0: ਹਾਂਜੀ, ਕਿਹਨੂੰ ਆਪਾਂ ਕਹਿੰਦੇ ਵੀ ਆਪਣੇ ਕੋਲ ਇੱਕ ਤਰ੍ਹਾਂ ਦਾ ਗਿਆਨ ਦਾ ਸੋਮੰਦਰ ਹੈ,
1: ਦਾ ਸੋਮਾ ਬਹੁਤ ਵੱਡਾ ਸੋਮਾ ਹੈ।
0: ਸੋ ਜੋ ਕਿਸਮਾਂ ਦੀ ਦੇਖੋ ਘੋਖ ਕਰਦੇ ਹੋ, ਕਿੰਨੀ ਖੋਜ ਕਰਕੇ ਸਾਰ ਚੀਜ਼ ਦੇਖ ਕੇ ਫਿਰ ਤਾਂ ਆਪਾਂ ਨੂੰ ਸਿਫਾਰਿਸ਼ ਕਰਦੇ ਹੈਗੇ, ਅਤੇ ਫਿਰ ਆਪਾਂ ਇੱਧਰ ਉੱਧਰੋਂ ਕਿਸਮਾਂ ਕਿਉਂ ਲੈ ਕੇ ਆਉਣੀਆਂ ਜੀ।
1: ਬਿਲਕੁਲ ਜੀ, ਕਿਉਂਕਿ ਉਹ ਸਮੇਂ ਦੀਆਂ ਹਾਣੀ ਕਿਸਮਾਂ ਨੇ ਨਾ ਸੰਧੂ ਸਾਹਿਬ, ਉਹਨਾਂ ਨੂੰ ਪਤਾ ਹੈ ਕਿ ਜ਼ਮੀਨ 'ਚ ਪਾਣੀ ਦਾ ਪੱਧਰ ਜਿਹੜਾ ਥੱਲੇ ਜਾ ਰਿਹਾ, ਜ਼ਮੀਨ 'ਚ ਤੱਤਾਂ ਦਾ ਦਰਜਾ ਘੱਟ ਰਿਹਾ, ਸਾਡੇ ਕੋਲ ਬਿਜਲੀ ਦੀ ਘਾਟ ਹੈ, ਸਾਰੀਆਂ ਚੀਜ਼ਾਂ ਕਰਕੇ ਜਿਹੜਾ ਸਾਡੇ ਕੋਲ ਲੇਬਰ ਦੀ ਵੀ ਘਾਟ ਹੈ, ਇਹ ਸਾਰੀਆਂ ਚੀਜ਼ਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਸਿੱਧ ਕਰਕੇ ਹੀ ਇੱਕ ਕਿਸਮ ਨੂੰ ਆਜ਼ਾਦ ਕੀਤਾ ਜਾਂਦਾ, ਤਾਂ ਕਿ ਕਿਸਾਨ ਦੇ ਉੱਤੇ, ਕਿਸਾਨੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਪਵੇ, ਸਿਰਫ ਇਹ ਨਹੀਂ ਹੁੰਦੀ ਹੈ,
0: ਬਿਲਕੁਲ ਜੀ,
1: ਫਿਰ ਵੀ ਆਪਾਂ ਗਲਤੀ ਕਰੀਏ ਤੇ ਫਿਰ ਤਾਂ ਆਪੇ ਫਸੜੀਏ ਤੇ ਇਹਨੂੰ ਕੌਣ ਛਡਾਵੇ ਵਾਲਾ ਹਿਸਾਬ ਹੋ ਜਾਂਦਾ ਨਾ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 67ਵੀਂ ਕੜੀ।

ਮਾਨਸਗਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 67ਵੀਂ ਕੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਸਵੇਰੇ 7:02 ਤੇ ਤੁਸੀਂ ਸਾਡਾ ਮਾਰਨਿੰਗ ਸ਼ੋਅ ਸੋਹਣੀ ਸਵੇਰ ਸੁਣੋਗੇ। 8:40 ਤੇ ਪ੍ਰਸਾਰਿਤ ਕਰਾਂਗੇ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। 9:02 ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਪੰਡਿਤ ਨਿਖਿਲ ਬੈਨਰਜੀ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰ ਭੈਰਵ ਸੁਣੋਗੇ। ਸਾਢੇ 9 ਸਪੋਂਸਰਡ ਪ੍ਰੋਗਰਾਮ ਉਮੰਗ ਪ੍ਰਸਾਰਿਤ ਕੀਤਾ ਜਾਏਗਾ। 10:02 ਤੇ ਸੁਣੋ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। 11:05 ਤੇ ਪ੍ਰਸਾਰਿਤ ਕੀਤਾ ਜਾਏਗਾ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਸਾਡੇ ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਮੈਸੇਜ ਕਰਕੇ ਆਪਣੀ ਪਸੰਦ ਦੇ ਗੀਤ ਸੁਣਦੇ ਹੋ। ਵਟਸਐਪ ਮੈਸੇਜ ਕਰਨ ਲਈ ਸਾਡਾ ਨੰਬਰ ਹੈ 94-655-36-0-77। ਇਹ ਵਟਸਐਪ ਮੈਸੇਜ ਤੁਸੀਂ ਸਵੇਰੇ 10 ਤੋਂ 10:30 ਦੇ ਦਰਮਿਆਨ ਕਰ ਸਕੋਗੇ। ਪਰਿਵਾਰਕ ਪ੍ਰੋਗਰਾਮ ਵਸਦੇ ਵੇਲੇ ਦੁਪਹਿਰ 12:05 'ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਘੁੰਮਣ ਹੋਰਾਂ ਨਾਲ ਕੀਤੀ ਗੱਲਬਾਤ ਸੁਣੋਗੇ। ਵਿਸ਼ਾ ਹੋਏਗਾ ਮਾਨਵਤਾ ਦੀ ਸੇਵਾ 'ਚ ਰੈੱਡ ਕਰਾਸ ਦੀ ਭੂਮਿਕਾ। ਉਮਰਾਂ ਦੇ ਪੈਂਡੇ ਸਿਲਸਿਲੇ ਤਹਿਤ ਹਰਜਿੰਦਰਪਾਲ ਹੋਰਾਂ ਦੇ ਨਾਲ ਕੀਤੀ ਮੁਲਾਕਾਤ ਸੁਣਾਈ ਜਾਏਗੀ। ਸੁਰਖੀਆਂ 'ਚ ਔਰਤ, ਗੁਣਕਾਰੀ ਰਸੋਈ, ਇਹ ਸਿਲਸਿਲੇ ਵੀ ਪ੍ਰਸਾਰਿਤ ਕੀਤੇ ਜਾਣਗੇ। ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਫਿਲਮੀ ਗੀਤ ਸੁਣੋ ਦੁਪਹਿਰ 1:15। ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ ਦੁਪਹਿਰ 2:30। ਅੱਜ ਦੇ ਪ੍ਰੋਗਰਾਮ 'ਚ ਕਲਾਕਾਰ ਹੋਣਗੇ ਰਫੀਕ ਖਾਨ। ਦੁਪਹਿਰ 3:00 ਸਾਡੀ DTH ਚੈਨਲ ਤੋਂ ਤੁਸੀਂ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 ਤੇ ਸੁਫੈਨਾ ਕਲਾਮ ਪ੍ਰੋਗਰਾਮ 'ਚ ਤੁਸੀਂ ਸਤੀਸ਼ ਚੰਦਰ ਹੋਰਾਂ ਦੀ ਆਵਾਜ਼ 'ਚ ਸੂਫੀ ਬੋਲ ਸੁਣੋਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਦੇ ਨਾਲ ਨਾਲ ਡਾਕਟਰ ਜਗਦੀਸ਼

ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਬਲੈਕਮੇਲ ਫਿਲਮ ਦਾ ਇਹ ਗੀਤ ਅਕਸਰ ਸਾਡੇ ਦਿਲ ਨੂੰ ਜਿੱਤ ਲੈਂਦਾ ਹੈ ਜੀ। ਬਸ ਸੋਹਣੀ ਸਵੇਰ ਪ੍ਰੋਗਰਾਮ 'ਚ ਕੁਛ ਮਨ ਨੂੰ ਜਿੱਤਣ ਵਾਲੇ ਗੀਤ ਹੋਣਗੇ, ਕੁਛ ਆਲੇ ਦੁਆਲੇ ਦੀਆਂ ਗੱਲਾਂ ਬਾਤਾਂ ਹੋਣਗੀਆਂ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। 8 ਵਜੇ ਤੱਕ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਸਾਥ ਬਣਿਆ ਰਹੇਗਾ। ਉਮੀਦ ਹੈ ਤੁਸੀਂ ਸਾਥ ਨਿਭਾਓਗੇ। ਇੱਕ ਵਾਰ ਨਾ ਜੀ ਕਿਸੇ ਚੈਂਪੀਅਨ ਖਿਡਾਰੀ ਨੂੰ ਪੁੱਛਿਆ ਗਿਆ ਕਿ ਤੇਰੇ ਸ਼ਾਨਦਾਰ ਕਰੀਅਰ ਦਾ ਰਾਜ਼ ਕੀ ਹੈ। ਉਹਦਾ ਜਵਾਬ ਸੀ ਕਿ ਜਦੋਂ ਮੈਂ ਪ੍ਰੈਕਟਿਸ ਕਰਦਾ ਨਾ, ਅਭਿਆਸ ਕਰਦਾ, ਇਸ ਸੋਚ ਨਾਲ ਕਰਦਾ ਕਿ ਮੈਨੂੰ ਖੇਡ ਬਾਰੇ ਕੁਝ ਨਹੀਂ ਪਤਾ, ਮੈਂ ਅਜੇ ਬਹੁਤ ਕੁਝ ਸਿੱਖਣਾ, ਜਿੰਨਾ ਸਿੱਖਾਂ ਉਨਾ ਥੋੜ੍ਹਾ। ਪਰ ਜਦੋਂ ਮੈਂ ਮੈਦਾਨ ਵਿੱਚ ਮੁਕਾਬਲੇ ਵਿੱਚ ਉਤਰਦਾ ਅਤੇ ਇਸ ਮਾਨਸਿਕਤਾ ਨਾਲ ਉਤਰਦਾ ਕਿ ਮੇਰੇ ਤੋਂ ਵੱਡਾ, ਮੇਰੇ ਤੋਂ ਵਧੀਆ ਖਿਡਾਰੀ ਇਸ ਦੁਨੀਆਂ 'ਚ ਹੈ ਹੀ ਨਹੀਂ। ਸਿੱਖਣ ਦੀ ਜਿਗਿਆਸਾ 'ਚ ਕੀਤਾ ਅਭਿਆਸ ਮੈਨੂੰ ਭਰੋਸਾ ਦਿੰਦਾ ਅਤੇ ਉਹ ਭਰੋਸਾ, ਉਹ ਆਤਮ ਵਿਸ਼ਵਾਸ ਕਿਸੇ ਵੀ ਮੁਕਾਬਲੇ 'ਚ ਮੈਨੂੰ ਹਾਰਨ ਨਹੀਂ ਦਿੰਦਾ। ਜ਼ਿੰਦਗੀ ਦੀ ਖੇਡ ਨੂੰ ਵੀ ਅਸੀਂ ਇਸੇ ਸੋਚ ਨਾਲ ਜਿੱਤ ਸਕਦੇ ਹਾਂ ਜੀ। ਹਰ ਵੇਲੇ ਕੁਝ ਜਾਣਨ, ਕੁਝ ਸਿੱਖਣ ਦੀ ਲਾਲਸਾ ਹੋਵੇ, ਇਹ ਸੋਚ ਮਨ ਵਿੱਚ ਹੋਵੇ ਕਿ ਆਪਣੇ ਕੰਮ ਵਿੱਚ ਅਜੇ ਬਹੁਤ ਕੁਝ ਸਿੱਖਣਾ ਬਾਕੀ ਹੈ, ਅਤੇ ਜਦੋਂ ਕੋਈ ਚੈਲੇਂਜ ਆਵੇ, ਕੋਈ ਮੁਸ਼ਕਿਲ ਆਵੇ, ਸਾਡੇ ਵਿੱਚ ਇੰਨਾ ਆਤਮ ਵਿਸ਼ਵਾਸ ਹੋਵੇ ਕਿ ਆਪਣੇ ਗਿਆਨ, ਆਪਣੇ ਭਰੋਸੇ ਨਾਲ ਅਸੀਂ ਇੰਨਾ ਉੱਪਰ ਉੱਠ ਜਾਈਏ ਕਿ ਸਾਨੂੰ ਉਹ ਮੁਸ਼ਕਿਲਾਂ, ਉਹ ਚੁਣੌਤੀਆਂ ਛੋਟੀਆਂ ਛੋਟੀਆਂ ਲੱਗਣ ਲੱਗ ਪੈਣ। ਕੁਝ ਨਵਾਂ ਸਿੱਖਣ ਦੀ ਉਤਸੁਕਤਾ ਅਤੇ ਆਪਣੇ ਆਪ 'ਤੇ ਭਰੋਸਾ, ਇਹ ਕਾਮਯਾਬ ਜ਼ਿੰਦਗੀ ਦੀ ਬੁਨਿਆਦ ਹੈ।

ਵੇਖੋ ਜੀ, ਗੱਲ ਤਾਂ ਨੀਲ ਤਾਂ ਨਹੀਂ, ਪਰ ਤਪਦੀ ਧੁੱਪ ਵਿੱਚ ਅੱਖਾਂ 'ਤੇ ਮਾੜਾ ਅਸਰ ਜ਼ਰੂਰ ਪੈ ਸਕਦਾ ਜੇ ਤੁਸੀਂ ਧੁੱਪ ਵਿੱਚ ਸਨਗਲਾਸਿਸ ਨਹੀਂ ਲਾਉਂਦੇ। ਸੂਰਜ ਦੀਆਂ ਯੂਵੀ ਕਿਰਨਾਂ ਕਰਕੇ ਨਾ ਅੱਖਾਂ 'ਚ ਜਲਨ ਹੋ ਸਕਦੀ ਹੈ, ਪਾਣੀ ਆ ਸਕਦਾ, ਅੱਖਾਂ 'ਚ ਲਾਲੀ ਵੀ ਆ ਸਕਦੀ ਹੈ, ਅੱਖਾਂ ਖੁਸ਼ਕ ਹੋ ਸਕਦੀਆਂ ਨੇ। ਸੋ ਬਾਹਰ ਨਿਕਲਦਿਆਂ 100% ਯੂਵੀ ਪ੍ਰੋਟੈਕਸ਼ਨ ਵਾਲੇ ਸਨਗਲਾਸਿਸ ਜ਼ਰੂਰ ਲਾਓ। ਫਿਲਹਾਲ ਜੀ, ਆਕਾਸ਼ਵਾਣੀ ਜਲੰਧਰ ਦਾ ਸੋਹਣੀ ਸਵੇਰ ਪ੍ਰੋਗਰਾਮ ਇਨਫੋਟੇਨਮੈਂਟ ਦਾ ਚਸ਼ਮਾ ਤੁਹਾਡੀਆਂ ਨਜ਼ਰਾਂ 'ਤੇ ਲਾ ਰਿਹਾ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣਦੇ। ਆਮ ਤੌਰ 'ਤੇ ਅਸੀਂ ਇਹ ਵੇਖਦੇ ਹਾਂ ਕਿ ਜਿਸ ਕੋਲ ਜਿੰਨੀ ਜ਼ਿਆਦਾ ਤਾਕਤ ਹੈ ਉਨਾ ਹੀ ਉਹ ਕਾਮਯਾਬ ਹੈ। ਅੱਜ ਦੇ ਸਮੇਂ 'ਚ ਤਾਕਤਵਰ ਉਹੀ ਹੈ ਜਿਸ ਕੋਲ ਸੂਚਨਾ, ਜਿਸ ਨੂੰ ਟੈਕਨੋਲੋਜੀ ਦਾ ਇਸਤੇਮਾਲ ਚੰਗੀ ਤਰ੍ਹਾਂ ਕਰਨਾ ਆਉਂਦਾ। ਖੇਤਰ ਕੋਈ ਵੀ ਹੋਵੇ, ਕਾਰੋਬਾਰ ਕੋਈ ਵੀ ਹੋਵੇ, ਕੰਮ ਜਿੱਦਾਂ ਦਾ ਮਰਜ਼ੀ ਹੋਵੇ, ਜੇ ਸੂਚਨਾ ਅਤੇ ਟੈਕਨੋਲੋਜੀ ਨਾਲ ਕੀਤਾ ਜਾਏਗਾ ਨਾ ਤਾਂ ਕਾਮਯਾਬੀ ਪੱਕੀ ਹੈ। ਸਾਡੇ ਕਿਸਾਨਾਂ ਦੀ ਵੀ ਟੈਕਨੋਲੋਜੀ ਦੇ ਨਾਲ ਸਾਂਝ ਪੈਣੀ ਜ਼ਰੂਰੀ ਹੈ। ਬਹੁਤ ਸਾਰੀਆਂ ਸਹੂਲਤਾਂ ਉਹ ਟੈਕਨੋਲੋਜੀ ਦੀ ਮਦਦ ਨਾਲ ਲੈ ਸਕਦੇ ਨੇ। ਹੁਣ ਜਿੱਦਾਂ ਸਰਕਾਰ ਦੀ EPMB ਐਪ ਆਈ ਹੈ, ਜਿਸ ਦਾ ਮਕਸਦ ਹੈ ਕਿ ਖੇਤੀ ਨੂੰ ਡਿਜੀਟਾਈਜ਼ ਕੀਤਾ ਜਾਵੇ। ਅਤੇ ਨਾ EPMB ਐਪ ਜਿਨ੍ਹਾਂ ਨੇ ਵੀ ਡਾਊਨਲੋਡ ਕੀਤੀ ਹੈ ਨਾ, ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਕਿਸਾਨ, ਆੜ੍ਹਤੀਏ, ਮਾਰਕੀਟ ਕਮੇਟੀ ਦੇ ਅਧਿਕਾਰੀ ਇੱਕੋ ਪਲੈਟਫਾਰਮ, ਇੱਕੋ ਮੰਚ 'ਤੇ ਆ ਗਏ ਨੇ। ਹੁਣ ਵੇਖੋ, ਪਹਿਲਾਂ ਕਿਸਾਨਾਂ ਨੂੰ ਜੇ ਫਾਰਮ ਲੈਣ ਲਈ ਜਦੋਂ ਜਹਿਦ ਕਰਨੀ ਪੈਂਦੀ ਸੀ, ਹੁਣ ਇਸ ਐਪ ਨੂੰ ਡਾਊਨਲੋਡ ਕਰਕੇ ਜੇ ਫਾਰਮ ਐਪ ਦੇ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਅਤੇ ਸ਼ੇਅਰ ਵੀ ਕੀਤਾ ਜਾ ਸਕਦਾ। ਹੁਣ ਜੇ ਕਿਸਾਨਾਂ ਨੂੰ ਇਹ ਐਪ ਡਾਊਨਲੋਡ ਕਰਕੇ ਚਲਾਉਣੀ ਆ ਜਾਏ ਨਾ ਤਾਂ ਕਿਸਾਨਾਂ ਦੀ ਸਰਕਾਰੀ ਦਫ਼ਤਰਾਂ 'ਤੇ ਨਿਰਭਰਤਾ ਕਾਫ਼ੀ ਘੱਟ ਸਕਦੀ ਹੈ, ਆੜ੍ਹਤੀਆਂ ਦੇ ਲਈ ਵੀ ਕੰਮ ਕਰਨਾ ਕਾਫ਼ੀ ਸੌਖਾ ਹੋ ਸਕਦਾ। ਸੋ ਜੀ, ਸਾਡੇ ਕਿਸਾਨਾਂ ਨੂੰ ਵੀ ਟੈਕਨੋਲੋਜੀ ਨੂੰ ਅਪਣਾਉਣ ਦੀ ਜ਼ਰੂਰਤ ਹੈ। ਬਹੁਤ ਸਾਰੀ ਤਰੱਦਦ ਘੱਟ ਸਕਦੀ ਹੈ ਅਤੇ ਕੰਮ ਸੌਖੇ ਹੋ ਸਕਦੇ ਨੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਇੱਕ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿਨ ਦਾ ਦਿ

0: ਸੁਨਿਧੀ ਚੌਹਾਨ ਦੀ ਆਵਾਜ਼ 'ਚ ਤੁਸੀਂ ਆਜਾ ਨੱਚ ਲੈ ਫਿਲਮ ਦਾ ਇਹ ਗੀਤ ਸੁਣ ਰਹੇ ਸੀ, ਜੋ ਸਾਨੂੰ ਸਾਰਿਆਂ ਨੂੰ ਨੱਚਣ ਲਈ ਪ੍ਰੇਰ ਰਿਹਾ ਸੀ। ਅਤੇ ਵੇਖਿਆ ਜਾਵੇ ਤਾਂ ਜ਼ਿੰਦਗੀ ਨਾਚ ਹੀ ਤਾਂ ਹੈ। ਅਸੀਂ ਸਾਰੇ ਜਾਣੇ ਹਾਲਾਤ ਦੇ ਇਸ਼ਾਰਿਆਂ 'ਤੇ ਸੰਘਰਸ਼ ਦਾ ਨਾਚ ਨੱਚਦੇ ਹਾਂ। ਬਦਲਦੇ ਹਾਲਾਤ ਨਾਲ ਨਾ ਆਪਣੀ ਸੋਚ, ਆਪਣਾ ਕੰਮ ਕਰਨ ਦਾ ਤਰੀਕਾ ਸਾਨੂੰ ਬਦਲਣਾ ਪੈਂਦਾ। ਫਰਨਾ ਜੀ, ਫਰੀਦਕੋਟ 'ਚ ਇੱਕ ਖੇਤੀ ਕਾਰੋਬਾਰ ਨਾਲ ਜੁੜਿਆ ਪਰਿਵਾਰ ਹੈ ਜੋ ਖੇਤੀ ਬੀਜਾਂ ਦਾ ਕੰਮ ਕਰਦਾ ਅਤੇ ਜਿਨ੍ਹਾਂ ਨੇ ਬਦਲਦੇ ਵਕਤ ਦੇ ਨਾਲ ਹਾਈਬ੍ਰਿਡ ਬੀਜਾਂ ਦੇ ਇਸ ਦੌਰ ਵਿੱਚ ਵੀ ਦੇਸੀ ਬੀਜਾਂ ਦਾ ਸਾਥ ਨਹੀਂ ਛੱਡਿਆ। ਇਸ ਪਰਿਵਾਰ 'ਚ ਨਾ ਦਾਦਾ ਅਤੇ ਪੋਤਾ ਦੇਸੀ ਬੀਜਾਂ ਦਾ ਕੰਮ ਕਰਦੇ ਨੇ ਅਤੇ ਇਹਨਾਂ ਨੇ 250 ਵਰਾਇਟੀਜ਼ ਦੇ ਦੇਸੀ ਬੀਜ ਸਾਂਭ ਕੇ ਰੱਖੇ ਨੇ ਜਿਨ੍ਹਾਂ ਨੂੰ ਇਹ ਅਮੈਰੀਕਾ, ਕੈਨੇਡਾ ਤੱਕ ਐਕਸਪੋਰਟ ਵੀ ਕਰਦੇ ਨੇ। ਸੋ ਦੇਸੀ ਬੀਜਾਂ ਦੀ ਵਿਰਾਸਤ ਸਾਂਭਣ ਵਾਲੇ ਇਸ ਪਰਿਵਾਰ ਨੂੰ ਸਲਾਮ ਹੈ ਜੀ। ਅਤੇ ਹੁਣ ਇਸ ਵੇਲੇ ਸੋਹਣੀ ਸਵੇਰ ਪ੍ਰੋਗਰਾਮ 'ਚ ਅਸੀਂ ਥੋੜ੍ਹਾ ਜਿਹਾ ਦੁਆ ਸਲਾਮ ਅੱਜ ਦੇ ਦਿਨ ਦੇ ਇਤਿਹਾਸ ਨਾਲ ਵੀ ਕਰ ਲਈਏ। ਅੱਜ ਦੇ ਦਿਨ ਦਾ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ। 8 ਮਈ ਦਾ ਅੱਜ ਦਾ ਇਹ ਦਿਨ ਕਹਿੰਦਾ ਹੈ ਜੀ ਕਿ ਅੱਜ ਪੂਰੇ ਸੰਸਾਰ ਵਿੱਚ ਵਰਲਡ ਰੈੱਡ ਕ੍ਰੋਸ ਡੇ ਮਨਾਇਆ ਜਾ ਰਿਹਾ ਹੈ, ਕਿਉਂਕਿ ਅੱਜ ਦੇ ਹੀ ਦਿਨ ਰੈੱਡ ਕ੍ਰੋਸ ਦੀ ਸੰਸਥਾਪਕ ਜੀਨ ਹੈਨਰੀ ਡੋਨੈਂਟ ਦਾ ਜਨਮ ਹੋਇਆ ਸੀ, ਸਾਲ 1828 ਵਿੱਚ। ਅੱਜ ਦੇ ਹੀ ਦਿਨ ਜੀ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਹੋਈ ਸੀ, ਸਾਲ ਸੀ 1945। ਇਸ ਦਿਨ ਨਾਜ਼ੀ ਜਰਮਨ ਨੇ ਬਿਨਾਂ ਸ਼ਰਤ ਆਤਮ ਸਮਰਪਣ ਕੀਤਾ ਸੀ, ਜਿਸ ਨੂੰ ਵਿਕਟਰੀ ਇਨ ਯੂਰਪ ਡੇ ਦੇ ਤੌਰ 'ਤੇ ਵੀ ਮਨਾਇਆ ਜਾਂਦਾ। ਅੱਜ 8 ਮਈ ਦੇ ਦਿਨ ਹੀ ਨਾ ਸਾਲ 1933 ਵਿੱਚ ਮਹਾਤਮਾ ਗਾਂਧੀ ਜੀ ਨੇ ਬ੍ਰਿਟਿਸ਼ ਅਤਿਆਚਾਰਾਂ ਦੇ ਖਿਲਾਫ ਆਤਮ ਸ਼ੁੱਧੀ ਲਈ 21 ਦਿਨਾਂ ਦਾ ਵਰਤ ਸ਼ੁਰੂ ਕੀਤਾ ਸੀ। ਅੱਜ ਦੇ ਹੀ ਦਿਨ 8 ਮਈ 1847 ਨੂੰ ਰਾਬਰਟ ਡਬਲਿਊ ਥੋਮਸਨ ਨੇ ਪਹਿਲੀ ਵਾਰ ਰਬੜ ਦੇ ਟਾਇਰ ਦਾ ਪੇਟੈਂਟ ਕਰਵਾਇਆ ਸੀ, ਜਿਸ ਨੇ ਆਵਾਜਾਈ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਂਦੀ ਸੀ। 8 ਮਈ 1541 ਨੂੰ ਅੱਜ ਦੇ ਹੀ ਦਿਨ ਸਪੈਨਿਸ਼ ਖੋਜੀ ਹਰਨਾਂਡੋ ਡੇ ਸੋਟੇ ਮਿਸੀਸਿਪੀ ਨਦੀ ਤੱਕ ਪਹੁੰਚਣ ਵਾਲਾ ਪਹਿਲਾ ਯੂਰੋਪੀਅਨ ਬਣਿਆ ਸੀ। ਅੱਜ ਦੇ ਹੀ ਦਿਨ ਸਾਲ 1713 ਵਿੱਚ ਜ਼ਾਰ ਪੀਟਰ ਮਹਾਨ ਨੇ ਸੇਂਟ ਪਿਟਸਬਰਗ ਨੂੰ ਮਾਸਕੋ ਦੀ ਥਾਂ ਰੂਸ ਦੀ ਨਵੀਂ ਰਾਜਧਾਨੀ ਘੋਸ਼ਿਤ ਕੀਤਾ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ। ਸੁਣਦੇ ਰਹੋ ਇਹ ਪ੍ਰੋਗਰਾਮ।
1: ਯੇ ਮਾਨਾ ਮੇਰੀ ਜਾਨ ਮੁਹੱਬਤ ਸਜ਼ਾ ਹੈ, ਯੇ ਮਾਨਾ ਮੇਰੀ ਜਾਨ ਮੁਹੱਬਤ।

0: ਕਿਸ ਲਈ
1: ਨਾ ਜੀ ਨਾ, ਜ਼ਿੰਦਗੀ 'ਚ ਕੋਈ ਵੀ ਚੀਜ਼ ਸਜ਼ਾ ਨਹੀਂ ਦਿੰਦੀ। ਜ਼ਿੰਦਗੀ ਸਜ਼ਾ ਹੈ ਹੀ ਨਹੀਂ, ਬਲਕਿ ਵਡਮੁੱਲੀ ਦਾਤ ਹੈ। ਮੁਸ਼ਕਲ ਸਮੇਂ 'ਚ ਵੀ ਨਾ, ਜੇ ਅਸੀਂ ਇਸ ਗੱਲ ਦਾ ਚੇਤਾ ਰੱਖੀਏ ਤਾਂ ਫਿਰ ਜ਼ਿੰਦਗੀ ਸਾਨੂੰ ਬਹੁਤ ਖੂਬਸੂਰਤ ਲੱਗੇਗੀ। ਜਿੱਦਾਂ ਕਰਨਾਟਕਾ ਸੂਬੇ ਦੀ ਮੁਜੰਮਾ ਬੀ ਨੇ ਇਹ ਗੱਲ ਚੇਤੇ ਰੱਖੀ। ਮੁਜੰਮਾ ਬੀ 65 ਸਾਲ ਦੇ ਸਨ ਜਦੋਂ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ। ਪਤੀ ਦੇ ਜਾਣ ਤੋਂ ਬਾਅਦ ਜ਼ਿੰਦਗੀ ਉਹਨਾਂ ਨੂੰ ਇੱਕ ਹਨੇਰਾ ਲੱਗੀ, ਡਿਪਰੈਸ਼ਨ 'ਚ ਡੁੱਬ ਗਏ। ਪਰ ਫਿਰ ਉਹਨਾਂ ਨੂੰ ਕਿਸੇ ਨੇ ਚੇਤਾ ਕਰਾਇਆ ਕਿ ਜ਼ਿੰਦਗੀ ਦੀ ਇਹ ਵਡਮੁੱਲੀ ਦਾਤ ਰੋ ਕੇ ਝੋਰੇ ਲਾ ਕੇ ਖਤਮ ਕਰਨ ਲਈ ਨਹੀਂ ਹੈ, ਤੁਰਦੇ ਰਹਿਣ ਲਈ ਹੈ। 65 ਸਾਲ ਦੀ ਉਮਰ ਵਿੱਚ ਫਿਰ ਉਹਨਾਂ ਨੇ ਮਨ ਬਣਾਇਆ ਕਿ ਉਹ ਅਥਲੈਟਿਕਸ ਕਰਨਗੇ। ਵੈਟਰਨ ਅਥਲੈਟਿਕਸ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਾਇਆ ਅਤੇ ਦੌੜਾਂ ਦੌੜਦੇ ਦੌੜਦੇ ਅੱਜ ਤੱਕ ਮੁਜੰਮਾ ਬੀ 110 ਮੈਡਲਸ ਜਿੱਤ ਚੁੱਕੇ ਨੇ। ਥੋੜ੍ਹੀ ਦੇਰ ਪਹਿਲਾਂ ਹੀ ਏਸ਼ੀਅਨ ਮਾਸਟਰਸ ਵਿੱਚ ਉਹਨਾਂ ਨੇ ਗੋਲਡ ਮੈਡਲ ਜਿੱਤਿਆ। ਸੋ ਜੀ, ਜਿਹੜੀ ਜ਼ਿੰਦਗੀ 'ਚੋਂ ਅਸੀਮ ਸੰਭਾਵਨਾਵਾਂ ਵੇਖਦੇ ਨੇ ਨਾ, ਉਹ ਜੋਸ਼ ਨਾਲ, ਉਤਸ਼ਾਹ ਨਾਲ ਅੱਗੇ ਤੁਰਦੇ ਰਹਿੰਦੇ ਨੇ। ਨਵੇਂ ਨਵੇਂ ਤਰੀਕਿਆਂ ਦੇ ਨਾਲ ਕੰਮ ਕਰਨ ਦੀ ਉਹ ਸੋਚਦੇ ਰਹਿੰਦੇ ਨੇ। ਜਿੱਥੋਂ ਤੱਕ ਨਵੇਂ ਤਰੀਕਿਆਂ ਨਾਲ ਕੰਮ ਕਰਨ ਦੀ ਗੱਲ ਹੈ ਨਾ ਜੀ, ਹੈਦਰਾਬਾਦ ਦੇ ਇੱਕ IPS ਮਹਿਲਾ ਅਫਸਰ ਨੇ ਸੁਮਤੀ, ਜਿਨ੍ਹਾਂ ਨੇ ਨਵੇਂ ਤਰੀਕੇ ਨਾਲ ਕੰਮ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੁਮਤੀ ਉਹਨਾਂ ਨੇ ਸੋਚਿਆ ਕਿ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਕੀ ਹੈ, ਇਹ ਕਮਰੇ 'ਚ ਰਹਿ ਕੇ ਪਤਾ ਨਹੀਂ ਕੀਤਾ ਜਾ ਸਕਦਾ, ਬਾਹਰ ਫੀਲਡ ਵਿੱਚ ਜਾ ਕੇ ਪਤਾ ਕੀਤਾ ਜਾਵੇ। ਉਹਨਾਂ ਨੇ ਇੱਕ ਤਜਰਬਾ ਕੀਤਾ। ਉਹਨਾਂ ਹੈਦਰਾਬਾਦ ਦੇ ਦਿਲਸੁਖ ਨਗਰ ਬੱਸ ਸਟੈਂਡ ਵਿੱਚ ਨਾ ਰਾਤ 12:30 ਤੋਂ 3:30 ਵਜੇ ਤੱਕ ਸਾਦੇ ਕੱਪੜਿਆਂ ਦੇ ਵਿੱਚ ਬਿਨਾਂ ਕਿਸੇ ਫੋਰਸ, ਬਿਨਾਂ ਕਿਸੇ ਸਟਾਫ ਦੇ ਉੱਥੇ ਖੜ੍ਹੇ ਰਹੇ। ਹੁਣ ਆਉਣ ਜਾਣ ਵਾਲੇ ਨੂੰ ਲੱਗਾ ਕਿ ਇੱਕ ਔਰਤ ਖੜ੍ਹੀ ਹੈ। ਇਹਨਾਂ 3 ਘੰਟਿਆਂ 'ਚ ਉਹਨਾਂ ਨੂੰ 40 ਬੰਦੇ ਮਿਲੇ। ਕਿਸੇ ਨੇ ਭੱਦੀ ਟਿੱਪਣੀ ਕੀਤੀ, ਕਿਸੇ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ, ਕਿਸੇ ਨੇ ਉਹਨਾਂ ਨੂੰ ਡਰਾਵੇ ਧਮਕਾਵੇ ਦਿੱਤੇ। ਔਰ ਇਹਨਾਂ 3 ਘੰਟਿਆਂ ਤੋਂ ਬਾਅਦ ਉਹਨਾਂ ਸਾਰੇ ਬੰਦਿਆਂ ਦੀ ਪੈਰਵਾਈ ਕੀਤੀ ਗਈ, ਪੁੱਛਗਿੱਛ ਕੀਤੀ ਗਈ, ਅਤੇ ਸੁਮਤੀ ਹੋਰਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਦੇਰ ਰਾਤ ਔਰਤਾਂ ਦੀ ਸੁਰੱਖਿਆ 'ਚ ਸੁਰੱਖਿਆ ਦੇ ਪ੍ਰਬੰਧ ਕਿੱਦਾਂ ਦੇ ਕੀਤੇ ਜਾਣੇ ਚਾਹੀਦੇ ਨੇ। ਸੋ ਜੀ, ਜਦੋਂ ਅਸੀਂ ਆਪਣੇ ਕੰਮ ਨੂੰ ਵੱਖਰੇ ਤਰੀਕੇ ਦੇ ਨਾਲ ਡੁੱਬ ਕੇ ਖੁੱਭ ਕੇ ਕਰਦੇ ਹਾਂ ਨਾ, ਉਸ ਕੰਮ ਦੇ ਨਤੀਜੇ ਪੱਕਾ ਨਿਕਲਦੇ ਨੇ। ਫਿਲਹਾਲ ਮੈਂ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਸੋਹਣਾ ਕੰਮ ਕਰਨ ਲੱਗਾ, ਇੱਕ ਗੀਤ ਤੁਹਾਨੂੰ ਸੁਣਾਉਣ ਲੱਗਾ ਜੀ। ਗੀਤ ਸੁਣਦਿਆਂ ਤਾਂ ਫਿਰ ਮਿਲਦੇ ਹਾਂ। ਸੁਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਮਹਿੰਦਰ ਕਪੂਰ ਹੋਰਾਂ ਦੀ ਆਵਾਜ਼ 'ਚ ਤੁਸੀਂ ਅਮਰਾਜ਼ ਫਿਲਮ ਦਾ ਗੀਤ ਸੁਣ ਰਹੇ ਸੀ, ਜੋ ਸਾਨੂੰ ਜਿਉਣ ਦਾ ਰਾਹ ਵਿਖਾ ਰਿਹਾ ਸੀ। ਅਤੇ ਤੁਹਾਨੂੰ ਦੱਸਾਂ ਜੀ ਕਿ ਅੱਜ ਦੇ ਹਾਲਾਤ ਕਹਿੰਦੇ ਨੇ ਕਿ ਬਿਜਲੀ ਦੀ ਬੱਚਤ ਦਾ ਰਾਹ ਵੀ ਸਾਨੂੰ ਸਭ ਨੂੰ ਅਪਣਾਉਣਾ ਚਾਹੀਦਾ। ਗਰਮੀ 'ਚ ਬਿਜਲੀ ਦੀ ਡਿਮਾਂਡ ਵੱਧਦੀ ਹੈ, ਅਤੇ ਜੇ ਬਿਜਲੀ ਵਰਤਣ 'ਚ ਸਾਡੀ ਸਮਝ ਵੀ ਵੱਧ ਜਾਏ ਨਾ, ਸਰਫੇ ਨਾਲ ਅਸੀਂ ਬਿਜਲੀ ਵਰਤੀਏ, ਅਤੇ ਫਿਰ ਬਿਜਲੀ ਮਹਿਕਮੇ ਦਾ ਕੁਛ ਬੋਝ ਵੀ ਘਟੇਗਾ ਅਤੇ ਸਾਡਾ ਬਿਜਲੀ ਦਾ ਬਿੱਲ ਵੀ ਹਲਕਾ ਹੋਏਗਾ। ਸੋ ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਅਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ ਹੋ। ਭੋਲਾ ਨਾ ਮੈਨੂੰ ਪਰਸੋਂ ਕਹਿ ਰਿਹਾ ਸੀ ਕਿ ਯਾਰ ਗਰਮੀ ਦੇ ਇਸ ਮੌਸਮ 'ਚ ਨਾ ਹਲਕਾ ਫੁਲਕਾ ਖਾਣਾ ਚਾਹੀਦਾ, ਇਸ ਕਰਕੇ ਮੈਂ ਨਾ ਸਵੇਰ ਸ਼ਾਮ ਅੱਜ ਕੱਲ੍ਹ ਪਕੌੜੇ ਹੀ ਖਾ ਰਿਹਾ। ਮੈਂ ਕਿਹਾ ਭੋਲੇ ਪਕੌੜੇ ਇਹ ਕਿੱਧਰੋਂ ਹਲਕੇ ਫੁਲਕੇ ਹੋ ਗਏ। ਅੱਗਿਓਂ ਭੋਲਾ ਆਪਣਾ ਲੌਜਿਕ ਦਿੰਦਾ, ਕਹਿਣ ਲੱਗਾ ਕਿ ਵੇਖ ਸਭ ਤੋਂ ਹਲਕਾ ਪਾਣੀ ਹੈ, ਪਰ ਤੇਲ ਨੂੰ ਪਾਣੀ 'ਚ ਪਾਓ ਅਤੇ ਤੇਲ ਤੈਰਨ ਲੱਗਦਾ, ਇਹਦਾ ਮਤਲਬ ਇਹ ਹੈ ਕਿ ਤੇਲ ਪਾਣੀ ਤੋਂ ਵੀ ਹਲਕਾ, ਅਤੇ ਤੇਲ ਵਿੱਚ ਜੇ ਪਕੌੜੇ ਪਾਓ ਤਾਂ ਪਕੌੜੇ ਤੈਰਨ ਲੱਗਦੇ ਨੇ। ਯਾਨੀ ਪਕੌੜੇ ਤੇਲ ਅਤੇ ਪਾਣੀ ਤੋਂ ਵੀ ਹਲਕੇ ਨੇ, ਇਸ ਕਰਕੇ ਪਕੌੜੇ ਸਭ ਤੋਂ ਹਲਕੀ ਖੁਰਾਕ ਹੈ। ਸੋ ਅੱਜ ਕੱਲ੍ਹ ਮੈਂ ਖਾ ਰਿਹਾ। ਸੋ ਜੀ ਭੋਲੇ ਦੀ ਇਹ ਜਿਹੜੀ ਖੁਰਾਕ ਹੈ ਨਾ, ਇਸ ਮੌਸਮ 'ਚ ਇਹ ਖੁਰਾਕ ਭੋਲੇ ਨੂੰ ਪੱਕਾ ਡਾਕਟਰ ਕੋਲ ਲੈ ਕੇ ਜਾਏਗੀ। ਗਰਮੀ ਦੇ ਮੌਸਮ 'ਚ ਜੇ ਕੋਈ ਵੀ ਡਾਕਟਰ ਦੇ ਕੋਲ ਨਹੀਂ ਨਾ ਜਾਣਾ ਚਾਹੁੰਦਾ, ਤਾਂ ਹਲਕਾ ਖਾਈਏ, ਘਰ ਦਾ ਖਾਈਏ, ਅਤੇ ਪਾਣੀ ਬਾਰ ਬਾਰ ਪੀਂਦੇ ਰਹੀਏ। ਅਤੇ ਅਸੀਂ ਨਾ ਜੀ ਅਕਸਰ ਵੇਖਦੇ ਹਾਂ ਕਿ ਜੋ ਗਰੀਬ ਨੇ, ਜੋ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਨੇ, ਸਲੰਸ ਵਿੱਚ ਰਹਿੰਦੇ ਨੇ, ਉੱਥੇ ਜਿਹੜੀਆਂ ਸਿਹਤ ਸਹੂਲਤਾਂ ਨੇ ਨਾ, ਉਹਦੇ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਕਿਉਂਕਿ ਉਹਨਾਂ ਦੀ ਡਾਕਟਰ ਤੱਕ, ਇਲਾਜ ਤੱਕ ਪਹੁੰਚ ਹੋਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਇਸ ਚੀਜ਼ ਨੂੰ ਮੁੱਖ ਰੱਖਦਿਆਂ ਨਾ, ਲੁਧਿਆਣਾ 'ਚ ਦੋ ਸਵੈ ਸੇਵੀ ਸੰਸਥਾਵਾਂ ਨੇ ਜਿਨ੍ਹਾਂ ਨੇ ਬੜਾ ਸ਼ਾਨਦਾਰ ਉਪਰਾਲਾ ਕੀਤਾ। ਇਹਨਾਂ ਨੇ ਨਾ ਜੀ ਦੋ ਮੋਬਾਈਲ ਮੈਡੀਕਲ ਵੈਨਸ ਸ਼ੁਰੂ ਕੀਤੀਆਂ ਨੇ, ਜਿਨ੍ਹਾਂ ਦਾ ਮਕਸਦ ਇਹ ਹੋਏਗਾ ਕਿ ਜਿੰਨੇ ਵੀ ਲੁਧਿਆਣਾ 'ਚ ਝੁੱਗੀ ਝੌਂਪੜੀਆਂ ਵਾਲੇ ਇਲਾਕੇ ਨੇ, ਇਹ ਵੈਨਸ ਉੱਥੇ ਦੌਰਾ ਕਰਿਆ ਕਰਨਗੀਆਂ। ਅਤੇ ਇਹ ਜਿਹੜੀ ਵੈਨ ਹੈ, ਇਹਦੇ 'ਚ ਇੱਕ ਡਾਕਟਰ ਹੋਏਗਾ, ਪੈਰਾਮੈਡੀਕਲ ਸਟਾਫ ਹੋਏਗਾ, ਬੇਸਿਕ ਟੈਸਟ ਕਰਨ ਦੀ ਪੂਰੀ ਮਸ਼ੀਨਰੀ ਹੋਏਗੀ, ਜਿਹੜੇ ਇਹਨਾਂ ਇਲਾਕਿਆਂ 'ਚ ਜਾ ਕੇ ਟੈਸਟ ਵੀ ਕਰਨਗੇ, ਚੈੱਕਅਪ ਵੀ ਕਰਨਗੇ, ਅਤੇ ਜੇ ਕੋਈ ਬਿਮਾਰ ਹੈ, ਜੇ ਕੋਈ ਢਿੱਲਾ ਮੱਠਾ, ਤਾਂ ਉਹਦਾ ਇਲਾਜ ਵੀ ਕਰਨਗੇ। ਸੋ ਇਹਨਾਂ ਦੋ ਸਵੈ ਸੇਵੀ ਸੰਸਥਾਵਾਂ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਕਿ ਜਿਨ੍ਹਾਂ ਦੀ ਪਹੁੰਚ ਡਾਕਟਰ ਤੱਕ ਨਹੀਂ, ਉੱਥੇ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ। ਇੱਦਾਂ ਦਾ ਜਜ਼ਬਾ ਹਰ ਸੰਸਥਾ, ਹਰ ਬੰਦੇ ਦੇ ਮਨ ਵਿੱਚ ਹੋਣਾ ਚਾਹੀਦਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਅਰੀਜੀਤ ਸਿੰਘ ਹੋਰਾਂ ਦੇ ਗਾਏ ਇਸ ਗੀਤ ਨਾਲ ਤੁਹਾਡੇ ਪਲ ਸੋਹਣੇ ਗੁਜ਼ਰੇ ਹੋਣਗੇ। ਅਤੇ ਸਿਆਣੇ ਕਹਿੰਦੇ ਨੇ ਕਿ ਜੇ ਤੁਸੀਂ ਤੰਦਰੁਸਤ ਅਤੇ ਲੰਮਾ ਜਿਉਣਾ ਚਾਹੁੰਦੇ ਹੋ ਨਾ, ਤਾਂ ਫਿਰ ਖਾਓ ਅੱਧਾ, ਤੁਰੋ ਦੂਣਾ, ਹੱਸੋ ਤਿੰਨ ਗੁਣਾ ਅਤੇ ਪਿਆਰ ਬੇਹਿਸਾਬ ਕਰੋ। ਇਸ ਤਰੀਕੇ ਦੇ ਨਾਲ ਜੇ ਤੁਸੀਂ ਜ਼ਿੰਦਗੀ ਗੁਜ਼ਾਰਦੇ ਹੋ ਤਾਂ ਫਿਰ ਜ਼ਿੰਦਗੀ 'ਚ ਨਾ ਤੁਹਾਡਾ BP ਵਧੂਗਾ, ਨਾ ਕੋਲੈਸਟਰੋਲ ਵਧੂਗਾ, ਸਿਰਫ ਖੁਸ਼ਹਾਲੀ, ਤੰਦਰੁਸਤੀ ਅਤੇ ਸੁਹਿਰਦ ਰਿਸ਼ਤੇ ਹੀ ਵਧਣਗੇ। ਵਾਕਈ ਜੀ, ਜਿਉਣ ਦਾ ਅਸਲ ਮਜ਼ਾ ਇਸ ਸਾਦੇ ਜਿਹੇ ਨੁਕਤੇ 'ਚ। ਹੁਣ ਵੇਖੋ ਨਾ, ਸਿਆਣਿਆਂ ਨੇ ਇੱਕ ਸਾਦਾ ਜਿਹਾ ਨੁਕਤਾ ਦੱਸਿਆ ਕਿ ਤੁਹਾਨੂੰ ਏਕੇ 'ਚ ਰਹਿਣਾ ਚਾਹੀਦਾ, ਪਰ ਜੇ ਇਹਦੇ 'ਤੇ ਅਮਲ ਕੀਤਾ ਜਾਵੇ ਨਾ ਤਾਂ ਉੱਥੇ ਮੁਸ਼ਕਲਾਂ ਪੈਰ ਪਾਉਣ ਦੀ ਹਿੰਮਤ ਨਹੀਂ ਕਰਦੀਆਂ ਜਿੱਥੇ ਏਕਾ ਹੁੰਦਾ। ਔਰ ਇਸ ਚੀਜ਼ ਦੀ ਮਿਸਾਲ ਓਡੀਸ਼ਾ ਦੇ ਰਾਉਰਕੇਲੇ ਇਲਾਕੇ 'ਚ ਬਸੰਤੀ ਕਲੋਨੀ 'ਚ ਵੇਖਣ ਨੂੰ ਮਿਲੀ। ਹੋਇਆ ਇੱਦਾਂ ਜੀ ਕਿ ਅੱਧੀ ਰਾਤ ਨੂੰ ਦੋ ਚੋਰ ਇੱਕ ਘਰ ਵਿੱਚ ਵੜ ਗਏ ਜਿੱਥੇ ਕੋਈ ਨਹੀਂ ਸੀ ਰਹਿ ਰਿਹਾ। ਘਰ ਵਾਲੇ ਬਾਹਰ ਗਏ ਹੋਏ ਸਨ। ਉਸ ਘਰ 'ਚੋਂ ਉਹਨਾਂ ਨੇ ਸੋਨਾ, ਪੈਸਾ, ਸਾਰਾ ਕੁਛ ਆਪਣੇ ਬੈਗਸ ਵਿੱਚ ਭਰਿਆ ਅਤੇ ਉੱਥੋਂ ਜਾਣ ਲੱਗੇ। ਨਾਲ ਦੇ ਘਰ ਵਿੱਚ ਨਾ ਜਿਹੜੇ ਗਵਾਂਢੀ ਰਹਿੰਦੇ ਸੀ, ਉਹਨਾਂ ਨੂੰ ਸ਼ੱਕ ਜਿਹਾ ਹੋਇਆ ਕਿ ਕੋਈ ਚੋਰ ਨੇ ਜਿਹੜੇ ਕੁਛ ਖਰਾਬੀ ਕਰ ਰਹੇ ਨੇ ਘਰ ਵਿੱਚ। ਉਹਨਾਂ ਨੇ ਕਲੋਨੀ 'ਚ ਰਹਿਣ ਵਾਲੇ ਸਾਰੇ ਰਿਹਾਇਸ਼ੀਆਂ ਨੂੰ ਖਬਰ ਕਰ ਦਿੱਤੀ। ਖਬਰ ਸੁਣ ਕੇ ਸਾਰੇ ਇਕੱਠੇ ਹੋ ਗਏ, ਸਾਰਿਆਂ ਨੇ ਘੇਰਾ ਪਾ ਲਿਆ, ਡਾਂਗਾਂ ਲੈ ਕੇ ਸਾਰੇ ਆ ਗਏ। ਹੁਣ ਚੋਰਾਂ ਨੇ ਵੇਖਿਆ ਕਿ ਸਾਰੀ ਬਿਲਡਿੰਗ 'ਚ ਘੇਰਾ ਪੈ ਗਿਆ, ਲੋਕ ਇਕੱਠੇ ਹੋ ਗਏ ਆ, ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ, ਉਹਨਾਂ ਦੀ ਜਾਨ ਜਾ ਸਕਦੀ ਹੈ। ਅਤੇ ਉਹਨਾਂ ਚੋਰਾਂ ਨੇ ਕੀ ਕੀਤਾ, ਪੁਲਿਸ ਨੂੰ ਫੋਨ ਕੀਤਾ ਅਤੇ ਆ ਕੇ ਕਿਹਾ ਕਿ ਅਸੀਂ ਚੋਰੀ ਕਰਨ ਆਏ ਸੀ ਜੀ, ਸਾਨੂੰ ਛੁਡਾਓ, ਸਾਡੀ ਜਾਨ ਚਲੀ ਜਾਣੀ ਹੈ। ਸੋ ਜੀ, ਪੁਲਿਸ ਮੌਕੇ 'ਤੇ ਪਹੁੰਚੀ, ਉਹਨਾਂ ਦੋਵਾਂ ਚੋਰਾਂ ਨੂੰ ਅਰੈਸਟ ਕੀਤਾ ਗਿਆ। ਜੋ ਉਹਨਾਂ ਨੇ ਚੋਰੀ ਕੀਤਾ ਸੀ ਉਹ ਸਮਾਨ ਉਹਨਾਂ ਤੋਂ ਜ਼ਬਤ ਕੀਤਾ ਗਿਆ। ਹੁਣ ਵੇਖ ਲਓ ਜੀ, ਇਸ ਕਲੋਨੀ 'ਚ ਏਕਾ ਸੀ ਅਤੇ ਇੱਦਾਂ ਦਾ ਸੀਨ ਬਣ ਗਿਆ। ਜੇ ਹਰ ਕੋਈ ਇੱਦਾਂ ਸੋਚਦਾ ਕਿ ਨਾਲ ਦੇ ਘਰ 'ਚ ਚੋਰੀ ਹੋ ਰਹੀ ਹੈ, ਮੈਨੂੰ ਕੀ ਲੈਣਾ ਦੇਣਾ, ਮੇਰਾ ਕੋਈ ਨੁਕਸਾਨ ਥੋੜ੍ਹੀ ਹੋ ਰਿਹਾ, ਮੈਂ ਆਪਣੇ ਤੌਰ 'ਤੇ ਕਿਉਂ ਖੇਚਲ ਕਰਾਂ। ਜਦੋਂ ਅਸੀਂ ਏਕੇ 'ਚ ਰਹਿੰਦੇ ਹਾਂ ਨਾ ਜੀ, ਦੂਜੇ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਹਾਂ। ਜਦੋਂ ਸਾਰੀ ਕਲੋਨੀ, ਸਾਰਾ ਮੁਹੱਲਾ ਇੱਕ ਪਰਿਵਾਰ ਦੇ ਰੂਪ 'ਚ ਰਹਿੰਦਾ,

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਬ੍ਰੇਕ ਤੋਂ ਬਾਅਦ ਸੋਹਣੀ ਸਵੇਰ ਪ੍ਰੋਗਰਾਮ 'ਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। 7:42 ਅਤੇ 35 ਸੈਕਿੰਡ ਹੋਏ ਨੇ, ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਸੀਂ ਅਕਸਰ ਮਹਿਸੂਸ ਕਰਦੇ ਹਾਂ ਜੀ ਕਿ ਜ਼ਿੰਮੇਦਾਰੀਆਂ, ਸਾਡੇ ਸੁਪਨੇ, ਸਾਡੀਆਂ ਖੁਆਇਸ਼ਾਂ, ਇਹਨਾਂ ਸਾਰੀਆਂ ਚੀਜ਼ਾਂ ਨਾਲ ਨਾ ਸਾਡੀ ਸੋਚ ਇੱਦਾਂ ਦੀ ਹੋ ਜਾਂਦੀ ਹੈ ਕਿ ਅਸੀਂ ਸਿਰਫ ਆਪਣੇ ਬਾਰੇ ਹੀ ਸੋਚਦੇ ਹਾਂ। ਪੈਸਾ ਕਮਾਉਣਾ ਹੈ, ਵੱਡੀ ਗੱਡੀ ਲੈਣੀ ਹੈ, ਬੈਂਕ ਬੈਲੈਂਸ ਵੱਡਾ ਕਰਨਾ ਹੈ, ਇਹ ਸਾਰਾ ਕੁਛ ਹੀ ਜ਼ਿੰਦਗੀ ਦਾ ਮਕਸਦ ਹੋ ਕੇ ਰਹਿ ਜਾਂਦਾ। ਪਰ ਨਾ ਸਮਾਜ ਵਿੱਚ ਕੁਛ ਸ਼ਖਸ ਇੱਦਾਂ ਦੇ ਵੀ ਹੁੰਦੇ ਨੇ ਜੋ ਦਰਦਮੰਦਾਂ ਦੇ ਦਰਦ ਮਿਟਾ ਕੇ ਉਹਨਾਂ ਦੀਆਂ ਦੁਆਵਾਂ ਕਮਾਉਣ ਨੂੰ ਆਪਣਾ ਜੀਵਨ ਬਣਾ ਲੈਂਦੇ ਨੇ। ਬੈਂਕ ਦੇ ਖਾਤੇ ਭਰਨ ਦੀ ਥਾਂ ਜੋ ਨਿਸਵਾਰਥ ਸੇਵਾ ਕਰਕੇ ਆਪਣੇ ਮਨ ਨੂੰ ਸੰਤੁਸ਼ਟੀ ਅਤੇ ਸਕੂਨ ਨਾਲ ਭਰਨ ਵਿੱਚ ਯਕੀਨ ਰੱਖਦੇ ਨੇ। ਅੱਜ ਜਿਹੜਾ 8 ਮਈ ਦਾ ਦਿਨ ਹੈ ਨਾ, ਅਸੀਂ ਇੱਦਾਂ ਦੀ ਹੀ ਮਹਾਨ ਸ਼ਖਸੀਅਤ ਨੂੰ ਚੇਤੇ ਕਰ ਰਹੇ ਹਾਂ, ਸਿਜਦਾ ਕਰ ਰਹੇ ਹਾਂ, ਸਲਾਮ ਕਰ ਰਹੇ ਹਾਂ ਅਤੇ ਅੱਜ ਪੂਰਾ ਸੰਸਾਰ ਇਹਨਾਂ ਨੂੰ ਯਾਦ ਕਰ ਰਿਹਾ। ਪੂਰੇ ਸੰਸਾਰ ਵਿੱਚ ਅੱਜ ਵਰਲਡ ਰੈੱਡ ਕ੍ਰੋਸ ਡੇ ਮਨਾਇਆ ਜਾ ਰਿਹਾ, ਕਿਉਂਕਿ ਜੀਨ ਹੈਨਰੀ ਡੋਨੈਂਟ, ਜੋ ਕਿ ਇਸ ਸੰਸਥਾ ਦੇ ਬਾਨੀ ਨੇ, ਉਹਨਾਂ ਦਾ ਜਨਮ ਦਿਨ ਹੈ ਔਰ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਕਿਉਂਕਿ ਸੇਵਾ ਅਤੇ ਨੇਕੀ ਦਾ ਬੂਟਾ ਜਿਹੜਾ ਬਹੁਤ ਸਾਲ ਪਹਿਲਾਂ, ਬਹੁਤ ਦਹਾਕਿਆਂ ਪਹਿਲਾਂ ਉਹਨਾਂ ਨੇ ਲਾਇਆ ਸੀ, ਉਹ ਅੱਜ ਪੂਰੇ ਸੰਸਾਰ ਵਿੱਚ ਫੈਲ ਚੁੱਕਾ ਹੈ। ਸੋ ਜੀ, ਰੈੱਡ ਕ੍ਰੋਸ

0: ਕਹਾਣੀ ਕੀ ਹੈ ਇਸ ਬਾਰੇ ਸਾਨੂੰ ਹਰਨਿੰਦਰਜੀਤ ਕੌਰ ਦੱਸ ਰਹੇ ਨੇ ਕਿ ਰੈੱਡ ਕ੍ਰਾਸ ਸੰਸਥਾ ਦੀ ਇਹ ਕਹਾਣੀ ਜੀਨ ਹੈਨਰੀ ਡਿਊਨੈਂਟ ਦੁਆਰਾ ਕਿੱਦਾਂ ਸ਼ੁਰੂ ਹੋਈ ਸੀ।
1: 1859 ਵਿੱਚ ਫਰਾਂਸ ਅਤੇ ਆਸਟਰੀਆ ਦੇ ਵਿੱਚ ਸੈਲਫੈਰੀਨੋ ਦਾ ਯੁੱਧ ਹੋਇਆ, ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਸੈਨਿਕ ਜ਼ਖਮੀ ਹੋਏ, ਪਰ ਕੋਈ ਵੀ ਉਹਨਾਂ ਦੀ ਮਰਮ ਪੱਟੀ ਵਾਸਤੇ ਜਾਂ ਕੋਈ ਵੀ ਡਾਕਟਰੀ ਸੁਵਿਧਾ ਜਿਹੜੀ ਸੀ ਉਪਲਬਧ ਨਹੀਂ ਸੀ। ਇਲਾਜ ਨਾ ਹੋਣ ਕਾਰਨ ਜ਼ਖਮੀ ਸੈਨਿਕ ਤੜਪ ਤੜਪ ਕੇ ਆਪਣੀ ਜਾਨ ਗਵਾ ਰਹੇ ਸਨ। ਮਾਨਵਤਾ ਦੀ ਇਸ ਤੜਪ ਨੇ ਹੈਨਰੀ ਦੇ ਦਿਲ ਨੂੰ ਖਿੱਚ ਪਾਈ, ਧੂਹ ਪਾਈ ਅਤੇ ਨਤੀਜਤਨ ਉਹਨਾਂ ਨੇ 1863 ਵਿੱਚ ਇੰਟਰਨੈਸ਼ਨਲ ਕਮੇਟੀ ਆਫ ਦ ਰੈੱਡ ਕ੍ਰਾਸ ਦੀ ਸਥਾਪਨਾ ਕੀਤੀ। ਰੈੱਡ ਕ੍ਰਾਸ ਦੁਨੀਆ ਭਰ ਵਿੱਚ ਇੱਕ ਆਪਾਤਕਾਲੀਨ ਪ੍ਰਤੀਕਿਰਿਆ ਸੰਗਠਨ ਹੈ। ਇਹ ਯੁੱਧ ਅਤੇ ਕੁਦਰਤੀ ਆਪਦਾ ਦੇ ਸ਼ਿਕਾਰ ਲੋਕਾਂ ਲਈ ਮਾਨਵੀ ਮਦਦ ਪ੍ਰਦਾਨ ਕਰਦਾ ਹੈ। ਦੁਨੀਆ ਭਰ ਵਿੱਚ 8 ਮਈ ਨੂੰ ਵਿਸ਼ਵ ਰੈੱਡ ਕ੍ਰਾਸ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ 8 ਮਈ 1828 ਨੂੰ ਰੈੱਡ ਕ੍ਰਾਸ ਦੇ ਜਨਮਦਾਤਾ ਸ਼੍ਰੀ ਹੈਨਰੀ ਡੁਨੈਟ ਦਾ ਜਨਮ ਹੋਇਆ ਸੀ। ਜਦੋਂ ਜੰਗ ਦੇ ਮੈਦਾਨ ਵਿੱਚ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਮਿਲ ਗਈ, ਉਦੋਂ ਜੰਗ ਦੌਰਾਨ ਮੈਡੀਕਲ ਟੈਂਟ ਵੀ ਲਗਾਇਆ ਜਾਣ ਲੱਗਾ, ਜਿਸ ਵਿੱਚ ਡਾਕਟਰ, ਨਰਸਿੰਗ ਸਟਾਫ ਅਤੇ ਦਵਾਈਆਂ ਹੁੰਦੀਆਂ ਸਨ। ਪਰ ਜੰਗ ਦੇ ਮੈਦਾਨ ਵਿੱਚ ਤਾਂ ਇਸ ਤਰ੍ਹਾਂ ਦੇ ਕਈ ਟੈਂਟ ਹੁੰਦੇ ਸੀ, ਔਰ ਜਿਹੜੀ ਗੱਲ ਹੈ ਧਿਆਨ ਦੇਣ ਵਾਲੀ ਉਹ ਇਹ ਕਿ ਹਰ ਟੈਂਟ ਦਾ ਰੰਗ ਇੱਕੋ ਜਿਹਾ। ਅਜਿਹੇ ਵਿੱਚ ਇਹ ਪਛਾਣਨਾ ਬੜਾ ਔਖਾ ਸੀ ਕਿ ਇਹਨਾਂ ਵਿੱਚੋਂ ਕਿਹੜਾ ਟੈਂਟ ਹੈ ਜੋ ਮੈਡੀਕਲ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਇਸ ਔਖ ਨੂੰ ਸੌਖ ਕਰਨ ਵਾਸਤੇ, ਪਛਾਣ ਕਰਨ ਵਾਸਤੇ ਚਿੱਟੇ ਰੰਗ ਦੀ ਪੱਟੀ 'ਤੇ ਰੈੱਡ ਕ੍ਰਾਸ ਲਾਇਆ ਜਾਣ ਲੱਗ ਪਿਆ, ਜਿਹੜਾ ਕਿ ਦੂਰੋਂ ਹੀ ਪਛਾਣ ਵਿੱਚ ਆ ਜਾਵੇ। ਹੈਨਰੀ ਡੁਨੈਟ ਨੇ ਯਤਨਾਂ ਦੇ ਸਦਕਾ ਹੁਣ ਜ਼ਖਮੀਆਂ ਦਾ ਸਮੇਂ ਸਿਰ ਦਵਾਈ ਅਤੇ ਇਲਾਜ ਮਿਲਣਾ ਸੰਭਵ ਹੋ ਗਿਆ ਸੀ। ਮਾਨਵਤਾ ਲਈ ਕੀਤੇ ਇਸ ਮਹਾਨ ਕਾਰਜ ਸਦਕਾ ਹੈਨਰੀ ਡੁਨੈਟ ਨੂੰ 1901 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਸਥਾਪਿਤ ਸੰਸਥਾ ਰੈੱਡ ਕ੍ਰਾਸ ਨੂੰ ਮਾਨਵਤਾ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਕਰਕੇ 1917 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਰੈੱਡ ਕ੍ਰਾਸ ਦੇ ਦੁਨੀਆ ਭਰ ਵਿੱਚ 1,17,00,000 ਤੋਂ ਵੱਧ ਕਾਰਜਸ਼ੀਲ ਸਵੈ ਸੇਵੀ ਹਨ। ਰੈੱਡ ਕ੍ਰਾਸ ਦਾ ਸਭ ਤੋਂ ਵੱਡਾ ਧਰਮ ਹੈ ਮਾਨਵ ਸੇਵਾ। ਇਹ ਦੁਨੀਆ ਦਾ ਸਭ ਤੋਂ ਵੱਡਾ ਮਾਨਵੀ ਨੈੱਟਵਰਕ ਹੈ, ਜਿਸ ਨਾਲ ਦੁਨੀਆ ਭਰ ਵਿੱਚ 191 ਰਾਸ਼ਟਰੀ ਸੁਸਾਇਟੀ ਤਹਿਤ 10 ਕਰੋੜ ਸਦੱਸ, ਸਵੈ ਸੇਵੀ ਅਤੇ ਸਮਰਥਕ ਜੁੜੇ ਹਨ। ਇਸ ਦੇ 7 ਸਿਧਾਂਤ ਹਨ: ਮਾਨਵਤਾ, ਨਿਰਪੱਖਤਾ, ਤਟਸਥਤਾ, ਸੁਤੰਤਰਤਾ, ਸਵੈ ਸੇਵਾ ਭਾਵਨਾ, ਏਕਤਾ ਅਤੇ ਵਿਸ਼ਵ ਵਿਆਪਕਤਾ। ਇਸ ਤੋਂ ਇਲਾਵਾ ਰੈੱਡ ਕ੍ਰਾਸ 5P 'ਤੇ ਵੀ ਕੰਮ ਕਰਦਾ ਹੈ। ਜਿਸ ਨੂੰ ਹੋਰ ਕਲੀਅਰ ਕਰਨਾ ਹੋਵੇ ਤਾਂ ਮੈਂ ਕਹਿ ਸਕਦੀ ਹਾਂ 5 ਪੱਪਿਆਂ 'ਤੇ ਕੰਮ ਕਰਦਾ ਹੈ। ਅਤੇ ਪਹਿਲਾ ਪੀ ਹੈ ਪ੍ਰਿਡਿਕਟ, ਯਾਨੀ ਕਿ ਭਵਿੱਖਬਾਣੀ ਜਾਂ ਫਿਰ ਅੰਦਾਜ਼ਾ ਲਗਾਉਣਾ। ਦੂਜਾ ਹੈ ਪਲੈਨ, ਯਾਨੀ ਕਿ ਯੋਜਨਾ, ਆਉਣ ਵਾਲੇ ਸੰਭਾਵਿਤ ਖਤਰੇ ਨੂੰ ਦੇਖਦੇ ਹੋਏ ਯੋਜਨਾ ਬਣਾਉਣਾ, ਜਿਸ ਵਿੱਚ ਸੇਫ ਜ਼ੋਨ ਬਣਾਉਣੇ ਅਤੇ ਖਤਰੇ ਨੂੰ ਦੇਖਦੇ ਹੋਏ ਪ੍ਰੋਟੋਕੋਲਸ ਲਾਗੂ ਕਰਨੇ। ਤੀਸਰਾ ਪੀ ਹੈ ਜੀ ਪ੍ਰਿਪੇਅਰ, ਯਾਨੀ ਕਿ ਤਿਆਰੀ, ਯੋਜਨਾ ਅਨੁਸਾਰ ਤਿਆਰੀ ਕਰਨਾ, ਜਿਸ ਤਰ੍ਹਾਂ ਕਿ ਐਮਰਜੈਂਸੀ ਕਿੱਟਾਂ ਤਿਆਰ ਕਰਨਾ, ਮੁੱਢਲੀ ਸਹਾਇਤਾ ਦੀ ਸਿਖਲਾਈ ਦੇਣਾ ਅਤੇ ਖਤਰੇ ਦੀ ਆਮਦ 'ਤੇ ਜਗ੍ਹਾ ਖਾਲੀ ਕਰਨ ਦੇ ਢੰਗ ਤਰੀਕੇ ਦੱਸਣਾ। ਇਸ ਦੇ ਨਾਲ ਹੀ ਲੋਕਾਂ ਨੂੰ ਮਾਨਸਿਕ ਤੌਰ 'ਤੇ ਇਸ ਲਈ ਤਿਆਰ ਕਰਨਾ ਕਿ ਕਿਸੇ ਵੀ ਸਮੇਂ 'ਤੇ ਕਿਸੇ ਤਰ੍ਹਾਂ ਦੀ ਵੀ ਅਗਰ ਆਪਦਾ ਆਉਂਦੀ ਹੈ ਤਾਂ ਉਸ ਨਾਲ ਨਜਿੱਠਣਾ ਕਿਵੇਂ ਹੈ। ਅਖੀਰਲਾ ਪੀ ਹੈ ਪ੍ਰੈਕਟਿਸ, ਯਾਨੀ ਕਿ ਅਭਿਆਸ ਕਰਨਾ, ਮੌਕ ਡਰਿਲ ਕਰਵਾਉਣਾ ਇਹਦੇ ਵਿੱਚ ਆਉਂਦਾ ਹੈ। ਜਾਨਾਂ ਬਚਾਉਣ ਲਈ ਸਵੈ ਸੇਵਕਾਂ ਨੂੰ ਅਭਿਆਸ ਕਰਾਉਣਾ ਅਤੇ ਉਹਨਾਂ ਨੂੰ ਸਿਖਲਾਈ ਦੇਣਾ ਵੀ ਪ੍ਰੈਕਟਿਸ ਦਾ ਹਿੱਸਾ ਹੈ। ਇਸ ਤੋਂ ਇਲਾਵਾ ਰੈੱਡ ਕ੍ਰਾਸ ਸੰਸਥਾ ਸਵਾਸਥ ਸੇਵਾਵਾਂ ਵੀ ਉਪਲਬਧ ਕਰਾਉਂਦੀ ਹੈ, ਜਿਵੇਂ ਕਿ ਬਲੱਡ ਬੈਂਕ ਸੇਵਾ, ਖੂਨ ਜਮ੍ਹਾਂ ਕਰਨਾ ਅਤੇ ਲੋੜ ਪੈਣ 'ਤੇ ਮਰੀਜ਼ਾਂ ਤੱਕ ਪਹੁੰਚਾਉਣਾ। ਦੁਨੀਆ ਦਾ ਪਹਿਲਾ ਬਲੱਡ ਬੈਂਕ ਰੈੱਡ ਕ੍ਰਾਸ ਸਦਕਾ 1937 ਵਿੱਚ ਅਮਰੀਕਾ ਵਿੱਚ ਖੁੱਲ੍ਹਿਆ। ਅਗਲੀ ਸੇਵਾ ਦੀ ਅਗਰ ਮੈਂ ਗੱਲ ਕਰਾਂ ਤਾਂ ਉਹ ਹੈ ਟੀਕਾਕਰਨ। ਅਗਲਾ ਹੈ ਸਾਫ਼ ਸਫਾਈ ਅਤੇ ਸਿਹਤ ਸੰਬੰਧੀ ਜਾਣਕਾਰੀ, ਪ੍ਰਾਥਮਿਕ ਚਿਕਿਤਸਾ

0: ਦਾਨ ਕਰ।
1: ਸੋ ਜੀ, ਹਰਨਿੰਦਰਜੀਤ ਕੌਰ ਸਾਨੂੰ ਰੈੱਡ ਕਰੋਸ ਦੀ ਪੂਰੀ ਕਹਾਣੀ ਦੱਸ ਰਹੇ ਸਨ ਕਿ ਇਹਦਾ ਪਿਛੋਕੜ ਕੀ ਹੈ, ਰੈੱਡ ਕਰੋਸ ਕਿਸ ਤਰੀਕੇ ਦੇ ਨਾਲ ਕੰਮ ਕਰਦਾ, ਔਰ ਹੈਨਰੀ ਡਿਊਨੈਂਟ ਹੋਰਾਂ ਨੇ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ, ਜਿਸ ਕਰਕੇ ਅੱਜ ਵਰਲਡ ਰੈੱਡ ਕਰੋਸ ਡੇ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ। ਜੇ ਅਸੀਂ ਭਾਰਤ ਦੀ ਗੱਲ ਕਰੀਏ ਨਾ ਜੀ, ਤਾਂ ਭਾਰਤ ਵਿੱਚ ਹੀ ਰੈੱਡ ਕਰੋਸ ਸੁਸਾਇਟੀ ਦੇਸ਼ ਭਰ ਵਿੱਚ 1200 ਤੋਂ ਵੱਧ ਸ਼ਾਖਾਵਾਂ ਦੇ ਰਾਹੀਂ ਕੰਮ ਕਰਦੀ ਹੈ, ਆਫਤਾਂ ਦੇ ਜ਼ਰੀਏ ਵੀ ਅਤੇ ਬਲੱਡ ਬੈਂਕਸ ਦੇ ਜ਼ਰੀਏ ਵੀ। ਸੋ ਜੀ, ਇਸ ਸੰਸਥਾ ਨੂੰ ਔਰ ਇਸ ਸੰਸਥਾ ਦੇ ਕਰਮਚਾਰੀਆਂ ਨੂੰ ਅਸੀਂ ਸਲਾਮ ਕਰਦੇ ਹਾਂ।

ਮੁਕੇਸ਼ ਦੀ ਆਵਾਜ਼ 'ਚ ਤੁਸੀਂ ਅਨਾੜੀ ਫਿਲਮ ਦਾ ਗੀਤ ਸੁਣ ਰਹੇ ਸੀ ਜੋ ਸਾਨੂੰ ਜਿਉਣ ਦੀ ਕਲਾ ਸਿਖਾ ਰਿਹਾ ਸੀ ਅਤੇ ਜਿਉਣ ਦੀ ਕਲਾ ਹਰ ਕਿਸੇ ਨੂੰ ਆਉਣੀ ਚਾਹੀਦੀ ਹੈ ਅਤੇ ਤੁਹਾਨੂੰ ਇੱਕ ਗੱਲ ਦੱਸਾਂ ਜੀ ਜਿਹੜੀ ਕ੍ਰਿਕਟ ਖੇਡ ਹੈ ਨਾ ਇਹ ਸਾਨੂੰ ਜਿਉਣ ਦੀ ਕਲਾ ਵੀ ਸਿਖਾਉਂਦੀ ਹੈ ਹੁਣ ਵੇਖੋ ਕੱਲ੍ਹ ਜਿਹੜੀ IPL ਕ੍ਰਿਕਟ ਹੋਈ ਉਹਦੇ 'ਚ ਲਖਨਊ ਸੁਪਰ ਜਾਇੰਟਸ ਪੂਲ ਵਿੱਚ ਸਭ ਤੋਂ ਥੱਲੇ 10ਵੇਂ ਨੰਬਰ 'ਤੇ ਹੈ ਅਤੇ ਜਿਹੜੀ ਰੋਇਲ ਚੈਲੇਂਜਰ ਬੈਂਗਲੁਰੂ ਹੈ ਇਹ ਟੇਬਲ 'ਚ ਦੂਜੇ ਨੰਬਰ 'ਤੇ ਹੈ ਪਰ ਫਿਰ ਵੀ ਕੱਲ੍ਹ ਲਖਨਊ ਸੁਪਰ ਜਾਇੰਟਸ ਨੇ ਬੈਂਗਲੁਰੂ ਨੂੰ 9 ਦੌੜਾਂ ਦੇ ਨਾਲ ਹਰਾ ਦਿੱਤਾ ਸੋ ਮਤਲਬ ਇਹ ਖੇਡ ਦੱਸਦੀ ਹੈ ਕਿ ਤੁਸੀਂ ਕਿੱਥੇ ਹੋ ਤੁਹਾਡਾ ਰੁਤਬਾ ਕਿੰਨਾ ਹੈ ਤੁਸੀਂ ਕਿੰਨੇ ਤਗੜੇ ਹੋ ਇਹ ਕੁਛ ਵੀ ਮਾਇਨੇ ਨਹੀਂ ਰੱਖਦਾ ਮੈਦਾਨ 'ਚ ਜਿਹੜਾ ਉਸ ਵੇਲੇ ਮੌਕੇ 'ਤੇ ਚੰਗਾ ਖੇਡੇਗਾ ਜਿੱਤੇਗਾ ਉਹੀ ਅਤੇ ਤੁਹਾਨੂੰ ਦੱਸਾਂ ਜੀ ਕਿ ਜਿਹੜੀ ਕੁਦਰਤ ਹੈ ਨਾ ਜਿਹੜਾ ਮੌਸਮ ਹੈ ਇਹ ਵੀ ਇੱਦਾਂ ਹੀ ਹੈ ਇਹ ਨਹੀਂ ਦੇਖਦਾ ਕਿ ਕੋਈ ਕਿੱਡਾ ਵੱਡਾ ਅਫਸਰ ਹੈ ਜਿੰਨੀ ਲੂ ਜਿੰਨੀ ਗਰਮੀ ਕਿਸੇ ਗਰੀਬ ਆਦਮੀ ਨੂੰ ਲੱਗਣੀ ਹੈ ਨਾ ਉਨੀ ਹੀ ਵੱਡੇ ਕਾਰੋਬਾਰੀ ਨੂੰ ਅਤੇ ਅਫਸਰ ਨੂੰ ਵੀ ਲੱਗੇਗੀ ਸੋ ਮੌਸਮ ਦਾ ਸਾਰਿਆਂ ਨੂੰ ਇਸਤਕਬਾਲ ਕਰਨਾ ਹੀ ਪੈਂਦਾ ਉਹਦੀ ਇੱਜ਼ਤ ਕਰਨੀ ਪੈਂਦੀ ਹੈ ਉਹਦੇ ਮੁਤਾਬਕ ਚੱਲਣਾ ਹੀ ਪੈਂਦਾ ਸੋ ਜੀ ਸੋਹਣੀ ਸਵੇਰ ਪ੍ਰੋਗਰਾਮ 'ਚ ਅਸੀਂ ਜਾਂਦੇ ਜਾਂਦੇ ਤੁਹਾਨੂੰ ਮੌਸਮ ਬਾਰੇ ਦੱਸ ਦਈਏ ਕਿ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਕਿੱਦਾਂ ਦਾ ਰਿਹਾ ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਮੁਤਾਬਕ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ 39.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਹੁਸ਼ਿਆਰਪੁਰ 'ਚ 18.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੀ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ

ਘੱਟ ਤੋਂ ਘੱਟ ਤਾਪਮਾਨ 20.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 30.2 ਡਿਗਰੀ ਸੈਲਸੀਅਸ ਸੀ ਅਤੇ ਘੱਟ ਤੋਂ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ ਦਾ ਤਾਪਮਾਨ ਵੱਧ ਤੋਂ ਵੱਧ 31.8 ਡਿਗਰੀ ਸੈਲਸੀਅਸ ਸੀ ਅਤੇ ਘੱਟ ਤੋਂ ਘੱਟ 20 ਡਿਗਰੀ ਸੈਲਸੀਅਸ, ਅਤੇ ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ 31.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੀ। ਸੋ ਇਹ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਸੀ ਅਤੇ ਹੁਣ ਸੋਹਣੀ ਸਵੇਰ ਪ੍ਰੋਗਰਾਮ ਬਸ ਇਹਦਾ ਸਫ਼ਰ ਇੱਥੋਂ ਤੱਕ ਹੀ। ਪਰ ਤੁਸੀਂ ਜਾਣਦੇ ਹੋ ਨਾ ਜੀ ਕਿ ਆਕਾਸ਼ਵਾਣੀ ਜਲੰਧਰ 'ਤੇ ਅਜੇ ਬਹੁਤ ਸਾਰਾ ਮਨੋਰੰਜਨ ਆਉਣਾ ਬਾਕੀ ਹੈ। 8:40 'ਤੇ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਸੁਣੋਗੇ। 10:02 'ਤੇ ਤੁਸੀਂ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣਨਾ, ਅਤੇ 11:05 'ਤੇ ਤੁਸੀਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਆਪਣੀ ਪਸੰਦ ਦੇ ਗੀਤ ਸੁਣਨੇ ਨੇ। ਸੋ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ ਰਹੋ। ਹੁਣ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: This editorial piece says, Hung mandate led Tamil Nadu Assembly floor decide. The paper writes that Tamil Nadu's unfolding post-election uncertainty has once again brought the constitutional role of the governor under scrutiny. With Vijay's Tamaraga Vetri Karagam falling short of the halfway mark, the question before Raj Bhavan is politically explosive yet constitutionally settled. Who should be invited to form the government? The constitution does not automatically grant the single largest party the right to govern. The governor is expected to determine which formation is most likely to command the confidence of the assembly. And finally, Financial Express, citing Niti Aayog's National Education Report released yesterday, says that Indian school kids are weakest in mathematics, higher reasoning. And with that, it's back to you, Abhishek.
1: Thank you, Subhadra. And now, before we end the bulletin, the headlines once again. BJP Central Observer for West Bengal Amit Shah to meet newly elected party MLAs in Kolkata to elect legislative leader today. Deadlock continues in Tamil Nadu over government formation as MLAs of VCK, CPI and CPIM to meet on lending support. President of Vietnam, Tho Lam, emphasizes India-Vietnam role in global supply chain at Business Forum in Mumbai. Commerce Minister Piyush Goyal reviews initiatives to strengthen India's position in global agriculture landscape. Saudi Arabia suspends US military access to its bases in airspace. And in IPL cricket, Lucknow Super Giants beat Royal Challengers Bengaluru by 9 runs using DLS method at the Ikana Stadium. And with that, we end the morning news. Have a nice day.
2: Namaskar. E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਤਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜੀਕਾ ਜਾਰੀ ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ 'ਤੇ VCK, CPI ਅਤੇ CPIM ਦੀ ਬੈਠਕ ਅੱਜ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕਾ ਦੀ ਫੌਜੀ ਪਹੁੰਚ ਨੂੰ ਰੋਕਿਆ ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜਾਇੰਟਸ ਨੇ ਡਕਵਰਥ ਲੋਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਕਾਤਾ ਪਹੁੰਚਣਗੇ ਉਹਨਾਂ ਦਾ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਨਾਲ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ ਜਿਸ ਦੌਰਾਨ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ ਰਾਜ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਕੱਲ੍ਹ ਕਬੀਰ ਗੁਰੂ ਰਵਿੰਦਰਨਾਥ ਟੈਗੋਰ ਦੀ ਜਯੰਤੀ 'ਤੇ ਸਹੁੰ ਚੁੱਕਣਗੇ ਇਸ ਦੌਰਾਨ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜ਼ਰੂਰੀ ਪ੍ਰਸ਼ਾਸਕੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਮੌਕੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੀਨੀਅਰ ਭਾਜਪਾ ਨੇਤਾ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਤਮਿਲਨਾਡੂ ਵਿੱਚ ਸਿਆਸੀ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ ਨਵੀਂ ਸਰਕਾਰ ਦੇ ਗਠਨ ਵਿੱਚ ਦੇਰੀ ਹੋ ਰਹੀ ਹੈ ਸਰਕਾਰ ਬਣਾਉਣ ਲਈ ਲੋੜੀਂਦੇ 118 ਮੈਂਬਰੀ ਬਹੁਮਤ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਹੈ DMK ਅਤੇ ਆਲ ਇੰਡੀਆ ਅੰਨਾ DMK ਪਾਰਟੀ ਨੇ ਕੱਲ੍ਹ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਆਲ ਇੰਡੀਆ ਅੰਨਾ DMK ਪਾਰਟੀ ਦੇ ਜਨਰਲ ਸਕੱਤਰ ਈ ਪਲਾਨੀ ਸਵਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਵਿਦੁਥਲਾਈ ਚਿਰੁਥੈਗਲ ਕਾਚੀ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਨਵੇਂ ਚੁਣੇ ਗਏ ਵਿਧਾਇਕ ਅੱਜ ਰਾਜ ਦੀ ਸਭ ਤੋਂ ਵੱਡੀ ਪਾਰਟੀ ਤਮਿਲਗ ਕਵਿਤਰੀ ਕੜਗਮ TVK ਨੂੰ ਹਮਾਇਤ ਦੇਣ ਦੇ ਮੁੱਦੇ 'ਤੇ ਚਰਚਾ ਕਰਨ ਲਈ ਮਿਲਣਗੇ ਆਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ 12 ਮਈ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇਗੀ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਗੁਹਾਟੀ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਭਾਜਪਾ ਪ੍ਰਧਾਨ ਦਲੀਪ ਸਹਿਕੀਆ ਸਮੇਤ ਸੀਨੀਅਰ ਆਗੂ ਮੌਜੂਦ ਸਨ ਸ਼੍ਰੀ ਦਲੀਪ ਸਹਿਕੀਆ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਗੁਹਾਟੀ ਵਿੱਚ ਹੋਏਗਾ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਉਹਨਾਂ ਦੱਸਿਆ ਕਿ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਐਤਵਾਰ ਨੂੰ ਹੋਏਗੀ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਰਤ ਅਤੇ ਵੀਅਤਨਾਮ ਕੋਲ ਅੱਜ ਦੀ ਬਦਲਦੀ ਵਿਸ਼ਵ ਵਿਵਸਥਾ ਵਿੱਚ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਇੱਕ ਵੱਡਾ ਮੌਕਾ ਹੈ। ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ

ਸੰਬੋਧਨ ਕਰਦਿਆਂ ਸ਼ਿਲਾਮ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੌਜੂਦਾ ਵਿਸ਼ਵ ਦ੍ਰਿਸ਼ ਸੱਚਮੁੱਚ ਇੱਕ ਚੁਣੌਤੀ ਹੈ ਪਰ ਭਾਰਤ ਤੇ ਵੀਅਤਨਾਮ ਵਿਚਕਾਰ ਸਹਿਯੋਗ ਨੂੰ ਇੱਕ ਨਵੇਂ ਪੱਧਰ ਤੱਕ ਉੱਚਾ ਚੁੱਕਣ ਦਾ ਮੌਕਾ ਵੀ ਹੈ। ਇਸ ਮੌਕੇ ਤੇ ਬੋਲਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤੇ ਵੀਅਤਨਾਮ ਵਰਗੇ ਦੇਸ਼ਾਂ ਦੇ ਤਕਨਾਲੋਜੀ ਅਤੇ ਨਿਰਮਾਣ ਖੇਤਰਾਂ ਦੇ ਉੱਦਮੀ ਨਿਵੇਸ਼ਕ ਅਤੇ ਪੇਸ਼ੇਵਰ ਏਸ਼ੀਆ ਦੇ ਭਵਿੱਖ ਨੂੰ ਨੁਹਾਰ ਦੇਣਗੇ। ਭਾਰਤ ਅਤੇ ਵੀਅਤਨਾਮ ਨੇ ਉਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਖੋਜ ਅਤੇ ਸਟਾਰਟਅਪ ਸਿਲਸਿਲੇ ਵਿੱਚ ਸਹਿਯੋਗ ਨੂੰ ਡੂੰਘਾ ਕਰਨ 'ਤੇ ਚਰਚਾ ਕੀਤੀ ਹੈ। ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਆਪਣੇ ਵੀਅਤਨਾਮੀ ਹਮਰੁਤਬਾ ਡਾਕਟਰ ਵੂ ਹੈਨ ਕੁਆਨ ਨਾਲ ਤਵੱਲੀ ਗੱਲਬਾਤ ਕੀਤੀ। ਚਰਚਾ ਦੌਰਾਨ ਦੋਵਾਂ ਧਿਰਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਮਿਸ਼ਨਾਂ, ਸਾਈਬਰ ਸੁਰੱਖਿਆ ਢਾਂਚੇ, ਨਵੀਨਤਾ ਇਕੋਸਿਸਟਮ ਅਤੇ ਤਕਨਾਲੋਜੀ ਤਬਾਦਲਾ ਪਹਿਲਕਦਮੀਆਂ ਵਿੱਚ ਸਹਿਯੋਗ 'ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਅਕਾਦਮਿਕ ਅਤੇ ਸੰਸਥਾਗਤ ਰੁਝੇਵਿਆਂ ਦੀ ਵੀ ਸਮੀਖਿਆ ਕੀਤੀ ਗਈ, ਜਿਸ ਵਿੱਚ ਖੋਜ ਸੰਸਥਾਵਾਂ, ਕਾਰਡ ਕੇਂਦਰਾਂ ਅਤੇ ਤਕਨਾਲੋਜੀ ਇਨਕਿਊਬੇਸ਼ਨ ਪਲੇਟਫਾਰਮਾਂ ਨਾਲ ਸੰਬੰਧਿਤ ਸਹਿਯੋਗ ਸ਼ਾਮਿਲ ਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਸਿੰਘ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੇ ਨਵੀਂ ਗਤੀ ਪ੍ਰਾਪਤ ਕੀਤੀ ਏ। ਉਨ੍ਹਾਂ ਕਿਹਾ ਕਿ ਵੀਅਤਨਾਮ ਦੇ ਕਰੀਬ 10 ਖੋਜਕਰਤਾਵਾਂ ਨੇ ਭਾਰਤ ਆਸੀਆਨ ਖੋਜ ਅਤੇ ਸਿਖਲਾਈ ਫੈਲੋਸ਼ਿਪ ਪ੍ਰੋਗਰਾਮ ਅਧੀਨ ਫੈਲੋਸ਼ਿਪਸ ਦਾ ਲਾਭ ਉਠਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖੁਰਾਕ ਅਤੇ ਖੇਤੀਬਾੜੀ ਬਾਰੇ ਭਾਰਤੀ ਚੈਂਬਰ ਦੇ ਪ੍ਰਧਾਨ ਡਾ. MJ Khan ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਮੀਟਿੰਗ ਵਿੱਚ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਦੇਸ਼ ਦੀ ਖੇਤੀਬਾੜੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਅਫਰੀਕੀ ਖੇਤਰ ਨਾਲ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਖੁਰਾਕ ਸੁਰੱਖਿਆ ਲਈ ਖੇਤੀਬਾੜੀ ਸਹਿਯੋਗ ਨੂੰ ਵਧਾਉਣ ਲਈ ਨਵੇਂ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ। ਸ਼੍ਰੀ ਗੋਇਲ ਨੇ ਡਿਲੀਵਰੀ ਦੇ ਸਹਿ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਸੂਰਜ ਸਹਾਰਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨਵੀਨਤਾ ਅਤੇ ਤਕਨਾਲੋਜੀ ਆਧਾਰਿਤ ਵਪਾਰਕ ਮਾਡਲ ਅਤੇ ਉੱਦਮ ਪਸਾਰ 'ਤੇ ਚਰਚਾ ਕੀਤੀ ਗਈ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਜੋਸ਼ੀ ਨੇ ਕਿਹਾ ਕਿ ਕਣਕ ਅਤੇ ਚੌਲਾਂ ਦਾ ਸੁਰੱਖਿਅਤ ਸਟਾਕ ਦੇਸ਼ ਵਿੱਚ ਭਲਾਈ ਯੋਜਨਾਵਾਂ ਅਤੇ ਜਨਤਕ ਵੰਡ ਪ੍ਰਣਾਲੀ ਲਈ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ। ਭਾਰੀ ਖਰੀਦ, ਚੰਗੀ ਫਸਲ ਅਤੇ ਕਿਸਾਨਾਂ ਨੂੰ ਢੁਕਵੀਂ ਸਹਾਇਤਾ ਦੇਸ਼ ਦੀ ਖੁਰਾਕ ਸੁਰੱਖਿਆ, ਕਿਸਾਨਾਂ ਦੀ ਭਲਾਈ ਅਤੇ ਸੁਰੱਖਿਅਤ ਭਵਿੱਖ ਪ੍ਰਤੀ ਵਚਨਬੱਧਤਾਵਾਂ ਨੂੰ ਮਜ਼ਬੂਤ ਕਰ ਰਹੀ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਖੁਰਾਕ ਸੁਰੱਖਿਆ ਲਗਾਤਾਰ ਵੱਧ ਰਹੀ ਏ। 2 ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਊਦੀ ਅਰਬ ਨੇ ਆਪਣੀ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜੀ ਪਹੁੰਚ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੋਰਮੁਜ਼ ਬਣਜੋੜ ਰਾਹੀਂ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਇੱਥੋਂ ਲੰਘਾਉਣ ਦੀ ਆਪਣੀ ਯੋਜਨਾ ਨੂੰ ਅਚਾਨਕ ਤਿਆਗਣਾ ਪਿਆ। ਇਹ ਕਦਮ ਵਾਸ਼ਿੰਗਟਨ ਦੀ ਖਾੜੀ ਰਣਨੀਤੀ ਲਈ ਇੱਕ ਅਹਿਮ ਝਟਕਾ ਹੈ, ਜਿਸ 'ਚ ਇੱਕ ਮੁੱਖ ਖੇਤਰੀ ਸਹਿਯੋਗੀ ਦੇਸ਼ ਪ੍ਰੋਜੈਕਟ ਫਰੀਡਮ ਵਜੋਂ ਜਾਣੇ ਜਾਂਦੇ ਆਪਰੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਿਆ ਇਸ ਤੋਂ ਪਹਿਲਾਂ ਕਿ ਇਹ ਤੇਜ਼ ਹੋ ਸਕੇ। ਸ਼੍ਰੀ ਟਰੰਪ ਨੇ ਕੂਟਨੀਤੀ ਵੱਲ ਧਿਆਨ ਕੇਂਦਰਿਤ ਕੀਤਾ, ਈਰਾਨ ਨਾਲ ਹਾਲੀਆ ਗੱਲਬਾਤ ਨੂੰ ਕਾਫ਼ੀ ਵਧੀਆ ਦੱਸਿਆ ਅਤੇ ਕਿਹਾ ਕਿ ਇੱਕ ਸਥਾਈ ਸਮਝੌਤੇ ਦੀ ਕਾਫ਼ੀ ਸੰਭਾਵਨਾ ਹੈ। ਈਰਾਨ ਹੁਣ ਯੁੱਧ ਨੂੰ ਖਤਮ ਕਰਨ ਲਈ 14 ਨੁਕਾਤੀ ਅਮਰੀਕੀ ਤਜਵੀਜ਼ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿੱਚ ਤਹਿਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਗੱਲਬਾਤ ਅਤੇ ਕੂਟਨੀਤੀ ਦੀ ਮੰਗ ਕੀਤੀ ਏ। ਵਿਦੇਸ਼ ਸਕੱਤਰ ਵਿਕਰਮ ਮਿਸੀ ਨੇ ਕੱਲ੍ਹ ਅਬੂਧਾਬੀ ਵਿੱਚ ਭਾਰਤ, ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਹੋਈ 3 ਮੀਟਿੰਗ ਵਿੱਚ ਹਿੱਸਾ ਲਿਆ, ਜਿਸ ਵਿੱਚ ਭਾਰਤ ਦੇ ਰਾਜ ਮੰਤਰੀ ਅਤੇ ਵਿਸ਼ੇਸ਼ ਦੂਤ ਰੀਮ ਅਲ ਹਾਮਿਸ਼ਿਮੀ ਅਤੇ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲੇ ਦੇ ਮੰਤਰਾਲੇ ਦੇ ਸਕੱਤਰ ਜਨਰਲ ਮਾਰਟਿਨ ਬ੍ਰਾਇਨਸ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਿੰਨੋਂ ਦੇਸ਼ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸਪਸ਼ਟ ਸਮਾਂ ਸੀਮਾਵਾਂ ਦੇ ਨਾਲ ਇੱਕ ਖਾਕੇ 'ਤੇ ਕੰਮ ਕਰਨ ਲਈ ਸਹਿਮਤ ਹੋਏ। ਦੌਰੇ ਦੌਰਾਨ ਸ਼੍ਰੀ ਮਿਸਨੀ ਨੇ ਨਿਵੇਸ਼ ਸਹਿਯੋਗ 'ਤੇ ਚਰਚਾ ਕਰਨ ਲਈ ਮੁਬਾਦਲਾ ਇਨਵੈਸਟਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਖਲਦੂਨ ਅਲ ਮੁਬਾਰਕ ਨਾਲ ਵੀ ਮੁਲਾਕਾਤ ਕੀਤੀ। ਰੇਲਵੇ ਮੰਤਰਾਲੇ ਨੇ ਐਲਾਨ ਕੀਤਾ ਕਿ ਰੇਲ ਗੱਡੀਆਂ ਨੂੰ ਆਧੁਨਿਕ ਮੁਸਾਫਰ ਰਿਜ਼ਰਵੇਸ਼ਨ ਸਿਸਟਮ ਵਿੱਚ ਬਦਲਣ ਦਾ ਅਮਲ ਅਗਸਤ ਤੋਂ ਸ਼ੁਰੂ ਹੋ ਜਾਏਗਾ। ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਸਮੀਖਿਆ ਮੀਟਿੰਗ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮੁਸਾਫਰਾਂ ਨੂੰ 40 ਸਾਲ ਪੁਰਾਣੀ ਰਿਜ਼ਰਵੇਸ਼ਨ ਪ੍ਰਣਾਲੀ ਤੋਂ ਨਵੀਂ ਪ੍ਰਣਾਲੀ ਵਿੱਚ ਤਬਦੀਲੀ ਦੌਰਾਨ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰਿਜ਼ਰਵੇਸ਼ਨ ਪ੍ਰਣਾਲੀ 1986

0: ਸੇਵਾ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ 40 ਸਾਲਾਂ ਵਿੱਚ ਇਸ ਵਿੱਚ ਕਈ ਬਦਲਾਅ ਆਏ ਨੇ। ਹੁਣ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾਲ ਇਸ ਦੀਆਂ ਸਮਰੱਥਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਐਲਾਨ ਕੀਤਾ ਕਿ ਉਹ 15 ਜੂਨ 2026 ਤੋਂ ਜੇਵਰ ਦੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾ ਸੇਵਾਵਾਂ ਸ਼ੁਰੂ ਕਰੇਗੀ। ਇਸ ਦੇ ਨਾਲ ਇੰਡੀਗੋ ਇਸ ਹਵਾਈ ਅੱਡੇ ਦੀ ਪਹਿਲੀ ਹਵਾਈ ਕੰਪਨੀ ਬਣਨ ਜਾ ਰਹੀ ਏ। ਇੰਡੀਗੋ ਹੌਲੀ ਹੌਲੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੇਸ਼ ਭਰ ਦੇ 16 ਤੋਂ ਵੱਧ ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੋੜੇਗੀ। IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੰਜਰਸ ਬੰਗਲੁਰੂ ਨੂੰ 9 ਨਾਲ ਹਰਾਇਆ। ਮੀਂਹ ਕਾਰਨ ਪ੍ਰਭਾਵਿਤ ਮੈਚ ਦਾ ਫੈਸਲਾ ਡਕਵਰਥ ਲੂਇਸ ਵਿਧੀ ਨਾਲ ਕੀਤਾ ਗਿਆ। ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਆਖਿਰ 'ਚ ਖਾਸ ਖਬਰ ਇੱਕ ਵਾਰ ਫਿਰ। ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜੀਕਾ ਜਾ ਰਹੀ ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ 'ਤੇ VCK, CPI ਅਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋਲਾਮ ਨੇ ਮੁੰਬਈ 'ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੈਕ ਪੰਜਾਬ ਦੀ ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਸੁਣਦੇ ਹਾਂ ਵੈਰੀ ਜੱਟ ਫਿਲਮ 'ਚੋਂ ਸਵਿਤਾ ਸਾਥੀ ਅਤੇ ਜਸਪਾਲ ਸਿੰਘ ਦੀ ਆਵਾਜ਼ 'ਚ ਇਹ ਗੀਤ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੈ ਜੀ, ਜਿੱਥੇ ਚੱਲ ਰਿਹਾ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਵਿੱਚ ਪੰਜਾਬੀ ਫਿਲਮੀ ਗੀਤ ਪ੍ਰਸਾਰਿਤ ਕੀਤੇ ਜਾ ਰਹੇ ਨੇ। ਇਸ ਪ੍ਰੋਗਰਾਮ 'ਚ ਹੁਣ ਸੁਣਦੇ ਹਾਂ ਮੁਹੰਮਦ ਰਫੀ ਅਤੇ ਦਿਲਰਾਜ ਕੌਰ ਦੀ ਆਵਾਜ਼ 'ਚ ਜੈ ਬਾਬਾ ਬਾਲਕ ਨਾਥ ਫਿਲਮ ਦਾ ਇਹ ਗੀਤ, ਤਰਜ਼ ਸੁਰਿੰਦਰ ਕੋਹਲੀ ਦੀ ਹੈ।

ਮੈਂ ਇੱਕ ਪੰਜਾਬ ਦੀ ਪ੍ਰੋਗਰਾਮ 'ਚ ਤੁਸੀਂ ਪੰਜਾਬੀ ਫਿਲਮਾਂ 'ਚੋਂ ਗੀਤ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 9 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੇ ਨਾਲ ਮੁਲਾਕਾਤ ਕਰਨਗੇ। ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ, ਸਭ ਤੋਂ ਵੱਡੀ ਪਾਰਟੀ ਨੂੰ ਹਿਮਾਇਤ ਦੇਣ ਦੇ ਮੁੱਦੇ ਤੇ VCK, CPI ਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋਂ ਲਾਮ ਨੇ ਮੁੰਬਈ 'ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਵਪਾਰ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਉਪਾਵਾਂ ਦੀ ਸਮੀਖਿਆ ਕੀਤੀ ਹੈ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 600 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿੱਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਹੈ। ਈਡੀ ਵੱਲੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਬਾਰੇ ਲਾਇਸੈਂਸ ਧੋਖਾਧੜੀ ਦੇ ਸਬੰਧ ਵਿੱਚ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ 12 ਥਾਵਾਂ 'ਤੇ ਛਾਪੇਮਾਰੀ। ਬੀਜੇਪੀ ਪੰਜਾਬ ਦੇ ਇੱਕ ਵਫਦ ਨੇ DGP ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਝੂਠੇ ਭੜਕਾਊ ਅਤੇ ਬੇਬੁਨਿਆਦ ਬਿਆਨ ਦੇਣ ਦੇ ਦੋਸ਼ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ਼ FIR ਦਾਇਰ ਕਰਨ ਲਈ ਸ਼ਿਕਾਇਤ ਸੌਂਪੀ। ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਫਰੀਦਕੋਟ ਵਿੱਚ ਗੈਰ ਕਾਨੂੰਨੀ ਖਾਦ ਅਤੇ ਕੀਟਨਾਸ਼ਕ ਪੈਕੇਜਿੰਗ ਯੂਨਿਟ ਦਾ ਪਰਦਾਫਾਸ਼। ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਰਾਜਸਥਾਨ ਫੀਡਰ ਨਹਿਰ ਦੀ ਰੀਲਾਈਨਿੰਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਨਿਰਧਾਰਿਤ ਸਮੇਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜ ਦੀ ਪਹੁੰਚ ਰੋਕੀ ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜੁਆਇੰਟਸ ਨੇ ਡਕਵਰਥ ਲੋਇਸ ਵਿਧੀ ਰਾਹੀਂ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 9 ਦੌੜਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸਵੇਰੇ 10 ਵਜੇ ਸੁਣੋਗੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਪੰਡਿਤ ਨਿਖਿਲ ਬੈਨਰਜੀ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰ ਭੈਰਵ।

ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਤੁਸੀਂ ਪੰਡਿਤ ਨਿਖਿਲ ਬੈਨਰਜੀ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰ ਭੈਰਵ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣੀਏ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: ਸਿਆਣੇ ਕਹਿੰਦੇ ਨੇ ਜੀ ਕਿ ਰਿਸ਼ਤਿਆਂ 'ਚ ਪਿਆਰ ਮੁਹੱਬਤ ਅਤੇ ਭਰੋਸਾ ਰਹੇ ਨਾ ਤਾਂ ਫਿਰ ਜ਼ਿੰਦਗੀ 'ਚ ਨੂਰ ਖੁਸ਼ੀਆਂ ਦਾ ਬਰਕਰਾਰ ਰਹਿੰਦਾ ਹੈ। ਫਿਲਹਾਲ ਇਸ ਵੇਲੇ ਦੇਖੀਏ ਕਿ ਸਾਡੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਸਾਡੇ ਲਈ ਖੁਸ਼ੀਆਂ ਦਾ ਨੂਰ ਲੈ ਕੇ ਕੌਣ ਆ ਰਹੇ ਨੇ, ਕਿਹੜੇ ਕਾਲਰ ਨੇ? ਹਾਂਜੀ ਸਵਾਗਤ ਹੈ ਜੀ।
1: ਮਹਿੰਦਰ ਭਾਅ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?
1: ਪੁਰਾਣੀ ਮੰਡੀ ਮੁੱਲਾਪੁਰ ਜਾਖਾ ਤੋਂ ਰਜੇਸ਼ ਜੈਨ ਬਿੱਟੂ ਬੋਲ ਰਹੇ ਜੀ।
0: ਹੋਰ ਜੀ ਰਜੇਸ਼ ਜੈਨ ਬਿੱਟੂ ਜੀ, ਠੀਕ ਠਾਕ ਹੋ?
1: ਬਿਲਕੁਲ ਨੌ ਬਰ ਨੌ ਜੀ, ਤੁਹਾਡੇ ਵਾਂਗੂ ਖੜਕ ਰਹੇ ਹਾਂ ਜੀ।
0: ਬਾਕੀ ਖੜਕ ਰਹੇ ਤਾਂ ਲੱਗਦੇ ਹੋ, ਇਸ ਵੇਲੇ ਪੂਰੀ ਤੁਸੀਂ ਐਨਰਜੀ 'ਚ ਲੱਗ ਰਹੇ ਹੋ
1: ਜੀ। ਸਰ ਜੀ,
0: ਅੱਜ ਕੀ ਗੱਲ, ਕੋਈ ਲੋਟਰੀ ਤਾਂ ਨਹੀਂ ਲੱਗ ਗਈ?
1: ਨਹੀਂ, ਨਾਸ਼ਤਾ ਜੀ ਆਲੂ ਪਰੌਂਠਿਆਂ ਦਾ ਖਾ ਕੇ ਆਉਂਦਾ ਜੀ, ਦਹੀਂ ਨਾਲ।
0: ਨਹੀਂ, ਇਹ ਨਾਸ਼ਤਾ ਕਰਕੇ ਤਾਂ ਫਿਰ ਨੀਂਦ ਆਉਂਦੀ ਹੁੰਦੀ ਹੈ, ਤੁਸੀਂ ਤਾਂ ਚੁਸਤੀ 'ਚ ਹੋ ਪੂਰੇ ਪੂਰੇ।
1: ਨਹੀਂ, ਨੀਂਦ ਨਹੀਂ, ਚੁਸਤੀ ਪੂਰੀ ਹੈ ਜੀ।
0: ਪਰੌਂਠਿਆਂ 'ਚ ਕੀ ਪਾਇਆ ਸੀ ਅੱਜ?
1: ਪਰੌਂਠਿਆਂ 'ਚ ਤੁਹਾਡੀ ਭਾਬੀ ਜੀ ਨੇ ਪਿਆਰ ਪਾਇਆ ਸੀ।
0: ਚਲੋ ਹੁਣ ਅਸੀਂ ਫਿਰ ਅੱਜ ਦੇ ਪ੍ਰੋਗਰਾਮ 'ਚ ਗੀਤ ਪਾਈਏ, ਤੁਹਾਡੀ ਫਰਮਾਇਸ਼ ਦਾ ਦੱਸੋ ਕਿਹੜਾ ਸੁਣੀਏ?
1: ਗੀਤ ਹੈ ਜੀ, ਖੁਦਾ ਗਵਾਹ ਫਿਲਮ ਦਾ, ਰੱਬ ਕੋ ਯਾਦ ਕਰੂੰ ਇੱਕ ਫਰਿਆਦ ਕਰੂੰ ਵਿਛੜਾ ਯਾਰ ਮਿਲਾ ਦੇ।
0: ਬਹੁਤ ਪਿਆਰਾ ਗੀਤ ਹੈ, ਆਪਾਂ ਸੁਣਦੇ ਹਾਂ।
1: ਧੰਨਵਾਦ ਜੀ,
0: ਮਿਹਰਬਾਨੀ ਜੀ। ਰੱਬ

0: ਮੁਹੰਮਦ ਅਜ਼ੀਜ਼, ਕਵਿਤਾ ਕ੍ਰਿਸ਼ਨਮੂਰਤੀ ਅਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ। ਆਨੰਦ ਬਖਸ਼ੀ ਦੇ ਬੋਲ ਸੀ, ਲਕਸ਼ਮੀਕਾਂਤ ਪਿਆਰੇਲਾਲ ਦਾ ਸੰਗੀਤ, ਖੁਦਾ ਗਵਾਹ ਸੀ ਜੀ ਫਿਲਮ। ਅਤੇ ਹੁਣ ਦੇਖਦੇ ਹਾਂ ਸਾਡੇ ਕੋਲ ਕੌਣ ਆਏ ਨੇ। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਾਹਿਬ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਰਾਮਨਾਥ ਬੋਲਦਾ ਜੀ, ਪਿੰਡ ਅਤਾਪ ਸ਼੍ਰੀ ਫਤਿਹਗੜ੍ਹ ਸਾਹਿਬ।
0: ਹੋਰ ਜੀ ਰਾਮਨਾਥ ਜੀ, ਠੀਕ ਠਾਕ ਹੋ?
1: ਹਾਂ ਜੀ, ਤੁਹਾਡੀ ਮਿਹਰਬਾਨੀ ਬਣੀ ਰਹੇ, ਠੀਕ ਰਹਿੰਦੇ ਹਾਂ ਜੀ।
0: ਦੇਖੋ ਜੀ, ਮਿਹਰਬਾਨੀ ਤਾਂ ਪਰਮਾਤਮਾ ਦੀ ਚਾਹੀਦੀ ਹੈ ਅਤੇ ਪਲੱਸ ਤੁਹਾਡੇ ਚੰਗੇ ਕਰਮ ਚਾਹੀਦੇ ਆ, ਫਿਰ ਮਿਹਰਬਾਨੀ ਬਣੀ ਰਹਿੰਦੀ ਹੈ।
1: ਹਾਂ ਜੀ, ਹਾਂ ਇਹ ਤਾਂ ਸਹੀ ਗੱਲ ਕਹੀ ਜੀ ਤੁਸੀਂ, ਤੁਹਾਡਾ ਪਿਆਰ ਹੋਣਾ ਚਾਹੀਦਾ ਜੀ।
0: ਜੀ ਜੀ ਬਿਲਕੁਲ ਹੈ। ਅਤੇ ਰਾਮਨਾਥ ਜੀ ਨੂੰ ਦੱਸੋ ਅੱਜ ਕਿਹੜਾ ਗੀਤ ਸੁਣਾਈਏ। ਠੀਕ ਹੈ ਜੀ ਰਾਮਨਾਥ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।

10:19 ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ ਅਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਹਾਡੀ ਪਸੰਦ ਦੇ ਫਿਲਮੀ ਗੀਤ ਪ੍ਰਸਾਰਿਤ ਕੀਤੇ ਜਾ ਰਹੇ ਨੇ। ਤੁਸੀਂ ਬਸ ਡਾਇਲ ਕਰਨਾ ਹੈ ਸਾਡੇ ਪ੍ਰੋਗਰਾਮ ਦਾ ਫੋਨ ਨੰਬਰ 0181-23-4273। ਹਾਂਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹੋਰ ਜੀ ਗਿਆਨ ਸਿੰਘ ਖਿੰਡਾ ਜੀ ਠੀਕ ਠਾਕ ਹੋ? ਵੇਖ ਲਓ ਖਿੰਡਾ ਜੀ, ਇੰਨਾ ਸਮਾਂ ਹੋ ਗਿਆ ਪਰ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਨੀ ਖਿੰਡੇ, ਬਿਲਕੁਲ ਨਾਲ ਰਹੇ ਹੋ। ਬਿਲਕੁਲ ਬਿਲਕੁਲ। ਤੇ ਖਿੰਡਾ ਜੀ ਨੂੰ ਕਿਹੜਾ ਗੀਤ ਸੁਣਾਈਏ?

0: ਸਿਆਣੇ ਕਹਿੰਦੇ ਨੇ ਜੀ ਕਿ ਸੱਚਾਈ ਅਤੇ ਨੇਕੀ ਨਾਲ ਜੇ ਬੰਦੇ ਦਾ ਰਿਸ਼ਤਾ ਜੁੜ ਜਾਏ ਨਾ ਤਾਂ ਫਿਰ ਬੰਦਾ ਫਰਿਸ਼ਤਾ ਬਣ ਜਾਂਦਾ। ਫਿਲਹਾਲ ਆਪਾਂ ਦੇਖੀਏ ਸਾਡਾ ਰਿਸ਼ਤਾ ਕਿਹੜੇ ਸਾਡੇ ਸੁਣਨ ਵਾਲੇ ਦੇ ਨਾਲ ਜੁੜਨ ਵਾਲਾ। ਹਾਂਜੀ ਸਵਾਗਤ ਹੈ ਜੀ।
1: ਵਰਿੰਦਰ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਸਰ ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ।
0: ਹੋਰ ਕੁਲਦੀਪ ਜੀ ਕੀ ਹਾਲ ਹੈ?
1: ਸਰ ਤੁਹਾਡੇ ਨਾਲ ਗੱਲ ਕਰਕੇ ਤਾਂ ਬਹੁਤ ਵਧੀਆ ਹਾਲ ਹੋ ਜਾਂਦਾ ਜੀ।
0: ਵੈਸੇ ਕੁਲਦੀਪ ਜੀ ਸਾਡੇ ਐਸੇ ਲਿਸਨਰ ਨੇ ਕਿ ਸਾਡੇ ਪ੍ਰੋਗਰਾਮ 'ਚ ਬਸ ਕਾਲ ਦੇ ਦੀਪ ਬਾਲਦੇ ਹੀ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ।
1: ਸਰ ਆਪਾਂ ਨੂੰ ਮੈਸੇਜ ਨਹੀਂ ਕਰਨਾ ਆਉਂਦਾ, ਆਪਾਂ ਦਾ ਵੈਸੇ ਤੁਹਾਨੂੰ ਪਤਾ ਹੀ ਹੈ 31 ਸਾਲ ਹੋ ਗਏ ਜੁੜਿਆਂ ਨੂੰ।
0: ਜੀ ਜੀ, ਨਹੀਂ ਮੈਸੇਜ ਕਰਨਾ ਸਿੱਖ ਲਓ, ਕਿਹੜਾ ਔਖਾ ਹੈ ਜੀ।
1: ਸਰ ਹੁਣ ਜਦੋਂ ਦੁਬਾਰਾ ਜਨਮ ਲਵਾਂਗੇ ਤਾਂ ਫਿਰ ਸਿੱਖਾਂਗੇ।
0: ਨਹੀਂ ਨਹੀਂ ਅੱਜ ਹੀ ਸਿੱਖੋ ਤੁਸੀਂ, ਜਨਮ ਤਾਂ ਬੜੀ ਦੂਰ ਦੀ ਗੱਲ ਹੈ ਜੀ। ਅਤੇ ਚਲੋ ਤੁਹਾਨੂੰ ਮੈਸੇਜ ਕਰਨਾ ਨਹੀਂ ਆਉਂਦਾ, ਸਾਨੂੰ ਤੁਹਾਡੀ ਫਰਮਾਇਸ਼ ਦਾ ਗੀਤ ਸੁਣਾਉਣਾ ਆਉਂਦਾ, ਦੱਸੋ ਕਿਹੜਾ ਗੀਤ ਸੁਣਾਈਏ।
1: ਸਰ ਜੀ ਗਾਣਾ ਤੁਸੀਂ ਆਪਣਾ ਦੋਸਤੀ ਦਾ ਲਾ ਦਿਓ।
0: ਦੋਸਤ ਫਿਲਮ ਦਾ?
1: ਹਾਂਜੀ ਹਾਂਜੀ, ਦੋਸਤ ਦਾ ਜੀ। ਮੈਂ ਸਰ ਗਾਣੇ ਦੇ ਬੋਲ ਭੁੱਲ ਗਿਆ, ਤੁਸੀਂ ਲਾ ਦਿਓ ਜੀ।
0: ਮੈਂ ਨਹੀਂ ਭੁੱਲਿਆ ਅਤੇ ਮੈਂ ਲਾਉਣ ਲੱਗਾ ਜੀ ਤੁਹਾਡੀ ਫਰਮਾਇਸ਼ ਦਾ ਗੀਤ, ਕਿਸ਼ੋਰ ਕੁਮਾਰ ਦੀ ਆਵਾਜ਼।

0: ਦੇਖੋ ਜੀ, ਰੇਲ ਟਰੈਕ 'ਤੇ ਜਦੋਂ ਗੱਡੀ ਚੱਲਦੀ ਹੈ ਤਾਂ ਸੀਟੀਆਂ ਮਾਰਦੀ ਹੈ, ਪਰ ਜਦੋਂ ਅਸੀਂ ਸੜਕ 'ਤੇ ਗੱਡੀ ਚਲਾਉਂਦੇ ਹਾਂ ਤਾਂ ਠੀਕ ਨਹੀਂ ਚਲਾਉਂਦੇ, ਫਿਰ ਟ੍ਰੈਫਿਕ ਪੁਲਿਸ ਵਾਲੇ ਸੀਟੀਆਂ ਮਾਰਦੇ ਨੇ। ਸੋ ਗੱਡੀ ਚਲਾਉਂਦੇ ਹਾਂ ਇਸ ਗੱਲ ਦਾ ਖਿਆਲ ਰੱਖਿਓ ਕਿ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਸੀਟੀ ਮਾਰਨ ਦੀ ਜ਼ਰੂਰਤ ਨਾ ਪਵੇ। ਟ੍ਰੈਫਿਕ ਰੂਲਸ ਆਪਾਂ ਫੋਲੋ ਕਰਾਂਗੇ ਨਾ ਅਤੇ ਆਪ ਸੁਰੱਖਿਅਤ ਰਹਾਂਗੇ। ਫਿਲਹਾਲ ਦੇਖੀਏ ਜੀ ਕਿ ਸਾਡੇ ਇਸ ਪ੍ਰੋਗਰਾਮ ਦੇ ਅਗਲੇ ਮੁਸਾਫਿਰ ਕਿਹੜੇ ਨੇ। ਹਾਂਜੀ, ਸਵਾਗਤ ਹੈ ਜੀ।
1: ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸਰ ਜੀ, ਮੈਂ ਜਗਦੀਸ਼ ਰਾਏ ਗਰਗ, ਪਾਲਮਪੁਰ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਤੋਂ ਬੋਲ ਰਿਹਾ ਸਾਂ।
0: ਵਾਹ ਜੀ ਵਾਹ, ਬੜਾ ਸੋਹਣਾ ਇਲਾਕਾ ਤੁਹਾਡਾ, ਖੂਬਸੂਰਤ ਹੈ ਨਾ?
1: ਪੁੱਛੋ ਨਾ ਜੀ, ਪੂਰੀ ਤਰ੍ਹਾਂ ਜੰਨਤ ਦਾ ਨਜ਼ਾਰਾ ਹੈ।
0: ਧੂੰਆਂ ਤੇ ਹੋਣਾ ਹੀ ਨਹੀਂ ਇੱਥੇ ਬਿਲਕੁਲ।
1: ਧੂੰਆਂ ਕੀ ਜੀ, ਇੱਥੇ ਤਾਂ ਮਿੱਟੀ ਦਾ ਕੋਈ ਕਣ ਵੀ ਨਹੀਂ ਦੇਖਿਆ ਜਾ ਸਕਦਾ।
0: ਆਲੇ ਦੁਆਲੇ ਖੂਬਸੂਰਤ ਪਹਾੜ
1: ਜਾਂ ਬ੍ਰਿਕਸ਼ ਜਾਂ ਖੂਬਸੂਰਤ ਝਰਨੇ,

0: ਜਾਂ ਖੂਬਸੂਰਤ ਲੋਕ,
1: ਜੀ
0: ਖੂਬਸੂਰਤ ਵਾਤਾਵਰਨ,
1: ਵਾਹ
0: ਹਰ ਚੀਜ਼ ਕੁਦਰਤ ਨੇ ਬਖਸ਼ੀ ਹੋਈ ਹੈ ਜੀ।
1: ਹਾਂ ਬਿਲਕੁਲ। ਔਰ ਉਹਦੇ 'ਚ ਫਿਰ ਖੂਬਸੂਰਤ ਗੀਤ ਕਿਹੜਾ ਹੋ ਜਾਏ ਜਗਦੀਸ਼ ਜੀ?
0: ਗੀਤ ਸਰ ਫਿਲਮ ਹੈ ਜੀ ਦਿਲ ਹੀ ਤੋਂ ਹੈ,
1: ਜੀ ਜੀ
0: ਉਹਦੇ 'ਚ ਸੁਮਨ ਕਲਿਆਣਪੁਰ ਜੀ ਔਰ ਮੁਕੇਸ਼ ਜੀ ਦਾ ਗਾਇਆ ਗੀਤ ਹੈ, ਬੜਾ ਹੀ ਪਿਆਰਾ ਗੀਤ। ਔਰ ਉਹਦੇ ਬੋਲ ਇਜਾਜ਼ਤ ਹੋਵੇ ਤਾਂ ਮੈਂ ਥੋੜ੍ਹਾ ਜਿਹਾ ਗੁਣਗੁਣਾ ਕੇ ਬਤਾ ਦਿਆਂ।
1: ਹਾਂਜੀ, ਜੇ ਤੁਹਾਡਾ ਮਨ ਹੈ ਤਾਂ ਗੁਣਗੁਣਾ ਦਿਓ ਜੀ।
0: ਮੇਰਾ ਮਨ ਪੂਰਾ ਜੀ।
1: ਨਹੀਂ, ਆਪਾਂ ਆਪਣੇ ਅੰਦਰ ਦੇ ਸੰਗੀਤ ਨੂੰ ਰੋਕ ਕੇ ਕਾਹਦੇ ਲਈ ਰੱਖਣਾ, ਲਿਆਓ ਬਾਹਰ।
0: ਚੁਰਾ ਲੈ ਨਾ ਤੁਮਕੋ ਜੇ ਮੌਸਮ ਸੁਹਾਨਾ, ਖੁਲੀ ਵਾਦੀਓਂ ਮੇ ਅਕੇਲੀ ਨਾ ਜਾਣਾ।
1: ਕਿਆ ਬਾਤ ਹੈ ਜੀ, ਬਹੁਤ ਪਿਆਰਾ ਗੀਤ ਹੈ ਜਗਦੀਸ਼ ਜੀ, ਆਪਾਂ ਸੁਣਦੇ ਹਾਂ। ਮਿਹਰਬਾਨੀ ਕਾਲ ਕਰਨ ਦੇ ਲਈ।

0: aar.com ਜਾਂ news@aar.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ। 10:35 ਹੋ ਗਏ ਨੇ। ਹੈਲੋ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਰਹੇ ਹੋ। ਸਾਡੇ ਪ੍ਰੋਗਰਾਮ ਦਾ ਫੋਨ ਨੰਬਰ ਹੈ 0181-23-41-173। ਹਾਂਜੀ, ਸਵਾਗਤ ਹੈ ਜੀ।
2: ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਮੈਂ ਸੁਰੇਸ਼ ਸਿੰਘ ਗੱਲ ਆ, ਨਾਲ ਮੇਰਾ ਪੋਤਾ ਜਹਾਲ ਸਿੰਘ ਗੱਲ ਆ, ਮੁਹੱਲਾ ਹਰਨਾਮਪੁਰਾ ਕੋਟ ਗੁਰੂ ਤੋਂ ਬੋਲਦੇ
1: ਹਾਂ। ਵਾਹ ਜੀ ਵਾਹ, ਇਹ ਦਾਦਾ ਪੋਤਾ ਇਕੱਠੇ ਹੀ ਆਉਂਦੇ ਹੁੰਦੇ ਆ ਨਾ?
2: ਹਾਂਜੀ, ਇਕੱਠੇ ਹੀ ਆਉਂਦੇ।
1: ਇਹ ਤੁਸੀਂ ਜ਼ਬਰਦਸਤੀ ਇਹਨੂੰ ਨਾਲ ਲੈ ਕੇ ਆਉਂਦੇ ਹੋ ਕਿ ਆਪੇ ਆ ਜਾਂਦਾ ਤੁਹਾਡੇ ਨਾਲ?
2: ਥੱਲੇ ਰੇਡੀਓ ਸੁਣੀ ਜਾਂਦਾ ਜੀ, ਉੱਥੇ ਕੋਲੇ ਬੈਠਾ ਹੁੰਦਾ।
1: ਅੱਛਾ,
2: ਛੋਟਾ ਨਾ ਅਜੇ ਸਕੂਲ ਸਰਾ ਜਾਣ ਲੱਗਿਆ ਨੀਗਾ ਜੀ।
1: ਅੱਛਾ ਅੱਛਾ, ਠੀਕ ਹੈ।
2: ਚੱਕ ਕੇ ਭੱਜ ਜਾਂਦਾ ਜੋ ਗਾਣਾ ਜੋ ਕਿਤੇ ਕਰਦਾ, ਉਹ ਫਿਰ
1: ਠੀਕ ਹੈ। ਇਹਦਾ ਮਤਲਬ ਅਜੇ ਦਾਦੇ ਦਾ ਸਕੂਲ, ਦਾਦੇ ਦੇ ਪੀਰੀਅਡ ਲਾ ਰਿਹਾ ਅਜੇ।
2: ਹਾਂਜੀ ਹਾਂਜੀ,
1: ਠੀਕ ਹੈ ਜੀ। ਦੱਸੋ ਕਿਹੜਾ ਗੀਤ ਸੁਣੀਏ?
2: ਹਾਂ, ਗੀਤ ਆਪਾਂ ਨੂੰ ਸੁਣਾ ਦਈਏ, ਜ਼ਿੰਦਗੀ ਰਾਫ ਹੁੰਦਾ ਜੀ, ਲਤਾ ਦੀ ਅੱਜ ਬਹੁਤ ਪਿਆਰਾ ਸੌਂਗ ਹੈ ਜੀ, ਆਪ ਮੁਝੇ ਅੱਛੇ ਲੱਗਣੇ ਲੱਗੇ।
1: ਠੀਕ ਹੈ ਜੀ, ਬਹੁਤ ਪਿਆਰਾ ਗੀਤ ਹੈ, ਆਪਾਂ ਸੁਣਦੇ ਹਾਂ। ਆਨੰਦ ਬਖਸ਼ੀ ਦਾ ਲਿਖਿਆ, ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤਬੱਧ ਕੀਤਾ।

ਵੇਖੋ ਜੀ, ਪੁਰਾਣੀਆਂ ਫਿਲਮਾਂ ਦੇ ਗੀਤ ਸਾਨੂੰ ਬਹੁਤ ਅੱਛੇ ਲੱਗਦੇ ਨੇ। ਅੱਛੇ ਇਸ ਕਰਕੇ ਲੱਗਦੇ ਨੇ ਕਿ ਬੜੀ ਰੂਹ ਦੇ ਨਾਲ ਤਿਆਰ ਕੀਤੇ ਗਏ ਨੇ। ਸੋ ਜਿਹੜਾ ਵੀ ਕੰਮ ਰੂਹ ਦੇ ਨਾਲ ਕੀਤਾ ਜਾਂਦਾ ਨਾ, ਉਹ ਸਾਰਿਆਂ ਨੂੰ ਅੱਛਾ ਲੱਗਦਾ ਹੁੰਦਾ। ਫਿਲਹਾਲ ਦੇਖੀਏ ਅੱਛੇ ਜਿਹੇ ਅਗਲੇ ਲਿਸਨਰ।

0: ਵਾਲੇ ਸਾਡੇ ਦੋਸਤ ਕੌਣ ਨੇ? ਹਾਂਜੀ ਸਵਾਗਤ ਹੈ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਨੀਲ ਕੁਮਾਰ ਬੋਲ ਰਿਹਾ ਜੀ, ਪਿੰਡ ਨੰਗਲੀ, ਤਹਿਸੀਲ ਨੰਗਲ, ਜ਼ਿਲ੍ਹਾ ਰੋਪੜ ਤੋਂ।
0: ਹੋਰ ਜੀ ਸੁਨੀਲ ਜੀ, ਠੀਕ ਠਾਕ ਹੋ?
1: ਹਾਂਜੀ ਠੀਕ ਹੈ, ਤੁਸੀਂ ਸੁਣਾਓ?
0: ਰੋਪੜ ਵੀ ਤੁਹਾਡਾ ਇਲਾਕਾ ਬੜਾ ਖੂਬਸੂਰਤ ਹੈ ਜੀ, ਇੱਥੇ ਵੀ ਜਿਹੜਾ ਪੋਲਿਊਸ਼ਨ ਹੈ ਨਾ ਘੱਟ ਹੈ। ਹਾਂਜੀ
1: ਪਹਾੜੀ ਏਰੀਆ ਜੀ।
0: ਪਹਾੜੀ ਏਰੀਆ,
1: ਹਾਂਜੀ
0: ਠੀਕ ਹੈ। ਅਤੇ ਸੁਨੀਲ ਜੀ ਨੂੰ ਗੀਤ ਕਿਹੜਾ ਸੁਣਾਈਏ?
1: ਗੀਤ ਸੁਣਾ ਰਾਜਾ ਹਿੰਦੁਸਤਾਨੀ ਦਾ, ਪਰਦੇਸੀ ਪਰਦੇਸੀ।
0: ਠੀਕ ਹੈ ਜੀ, ਆਪਾਂ ਸੁਣਦੇ ਹਾਂ। ਬਹੁਤ ਮਿਹਰਬਾਨੀ ਕਾਲ ਕਰਨ ਲਈ।
1: ਥੈਂਕ ਯੂ।

0: ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਬ੍ਰੇਕ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ, ਅਤੇ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਸਾਡੇ ਇਸ ਪ੍ਰੋਗਰਾਮ ਦਾ ਫੋਨ ਨੰਬਰ ਹੈ 0181-23-42-173। ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਤੱਕ ਪਹੁੰਚ ਕਰਕੇ ਆਪਣੀ ਪਸੰਦ ਦਾ ਫਿਲਮੀ ਗੀਤ ਸੁਣ ਸਕਦੇ ਹੋ। ਹਾਂਜੀ, ਸਵਾਗਤ ਹੈ ਜੀ।
3: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ
3: ਜੀ? ਗੁਰਮੁਖ ਪਿੰਡ ਪਰਜੀਆਂ ਕਲਾਂ ਸ਼ਾਹਕੋਟ ਤੋਂ ਸਰ।
0: ਗੁਰਮੁਖ ਜੀ, ਸੁਣਾਓ, ਸਿਹਤਾਂ ਠੀਕ ਠਾਕ ਨੇ?
3: ਬਹੁਤ ਵਧੀਆ, ਰੋਟੀ ਖਾ ਕੇ ਹਟੀ ਸਰ ਜੀ। ਟਰਾਈ ਮਾਰੀ ਮੈਂ ਰੋਟੀ, ਖਾ ਕੇ ਟਰਾਈ ਮਾਰਦੇ ਇੱਕ ਪਲ ਟਰਾਈ ਮਾਰੀ ਤੇ ਲੱਗ ਗਿਆ ਫੋਨ ਤੇ ਦਿਲ ਵਾਗੋ ਵਾਗ ਹੋਇਆ।
0: ਇਹ ਜੇ ਤੁਸੀਂ ਕਿਤੇ ਭੁੱਖੇ ਢਿੱਡ ਟਰਾਈ ਕਰਦੇ ਨਾ ਫਿਰ ਤੁਹਾਡਾ ਫੋਨ ਨਹੀਂ ਸੀ ਮਿਲਣਾ।
3: ਨਹੀਂ, ਅੱਧ ਵਿਚਾਲੇ ਛੱਡਤਾ ਸੀ, ਰੋਟੀ ਆ ਗਈ ਸੀ ਕਰੋ।
0: ਹਾਂ ਠੀਕ ਹੈ, ਦੱਸੋ ਕਿਹੜਾ ਗੀਤ ਸੁਣੀਏ?
3: ਤੇਰਾ ਸੀਸੇ ਕਾ ਸਮਾਨ ਮੈਨੇ ਤੋੜਾ ਮੇਰੀ ਜਾਨ,
0: ਚਾਚਾ ਭਤੀਜਾ ਫਿਲਮ ਚੋਂ, ਹਨਾ?
3: ਹਾਂਜੀ ਹਾਂਜੀ, ਰਫੀ ਤੇ ਲਤਾ ਪੂਰਾ ਚਰਨ ਦੇ ਗਾਣਾ ਸਰ।
0: ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੂੰ ਤੁਸੀਂ ਚਾਚਾ ਭਤੀਜਾ ਫਿਲਮ 'ਚ ਸੁਣ ਰਹੇ ਸੀ ਜੀ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜਿਸ ਵਿੱਚ ਤੁਹਾਡੀ ਪਸੰਦ ਦੇ ਗੀਤ ਨੇ, ਅਤੇ ਸਾਡੇ ਇਸ ਪ੍ਰੋਗਰਾਮ ਦਾ ਫੋਨ ਨੰਬਰ ਹੈ 0181 83 42 173। ਹਾਂਜੀ ਸਵਾਗਤ ਹੈ ਜੀ।
1: ਵਰਿੰਦਰ ਜੀ ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ
1: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਸ਼ਾਹਕੂਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਸਰ।
0: ਹੋਰ ਜੀ ਮਨੋਹਰ ਲਾਲ ਜੀ, ਠੀਕ ਠਾਕ ਹੋ?
1: ਹਾਂਜੀ, ਕਿਰਪਾ ਹੈ ਦਾਤੇ ਦੀ ਜੀ, ਇਹ ਅਰਦਾਸ ਕਰਦੇ ਹਾਂ ਉਸ ਦਾਤੇ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ
0: ਜੀ। ਬਿਲਕੁਲ ਜੀ, ਤੇ ਦੱਸੋ ਗੀਤ ਕਿਹੜਾ ਸੁਣੀਏ?
1: ਫਿਲਮ ਹੈ ਜੀ ਪਗਲਾ ਕਹੀਂ ਕਾ, ਆਵਾਜ਼ ਰਫੀ ਸਾਹਿਬ ਦੀ, ਤੂੰ ਮੁਝੇ ਯੂੰ ਨਾ ਭੁਲਾ ਪਾਓਗੇ।
0: ਬਹੁਤ ਪਿਆਰਾ ਗੀਤ ਹੈ ਜੀ, ਸ਼ੰਕਰ ਜੈ ਕਿਸ਼ਨ ਹੋਰਾਂ ਦਾ ਸੰਗੀਤ ਹੈ ਤੇ ਹਜ਼ਰਤ ਜੈਪੁਰੀ ਦੇ ਬੋਲ ਨੇ, ਆਪਾਂ

0: ਕਰਦੇ ਹਾਂ, ਕੁਛ ਦੱਸਦੇ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ।
1: ਜੀ ਬਿਲਕੁਲ ਜੀ, ਤੇ ਦੱਸੋ ਗੀਤ ਕਿਹੜਾ ਸੁਣੀਏ?
0: ਫਿਲਮ ਹੈ ਜੀ ਪਗਲਾ ਕਹੀਂ ਕਾ, ਆਵਾਜ਼ ਰਫੀ ਸਾਹਿਬ ਦੀ, ਤੂੰ ਮੁਝੇ ਯੂੰ ਨਾ ਭੁਲਾ ਪਾਓਗੇ।
1: ਬਹੁਤ ਪਿਆਰਾ ਗੀਤ ਹੈ ਜੀ, ਸ਼ੰਕਰ ਜੈ ਕਿਸ਼ਨ ਹੋਰਾਂ ਦਾ ਸੰਗੀਤ ਹੈ ਤੇ ਹਜ਼ਰਤ ਜੈਪੁਰੀ ਦੇ ਬੋਲ ਨੇ। ਆਪਾਂ ਸੁਣਦੇ ਹਾਂ ਜੀ ਤੁਹਾਡੀ ਫਰਮਾਇਸ਼ ਦਾ ਗੀਤ।

0: ਖਾਸ ਖਿਆਲ ਰੱਖਣਾ, ਪਾਣੀ ਬਾਰ ਬਾਰ ਪੀ ਜਾਣਾ ਆਪਾਂ।
1: ਹਾਂਜੀ,
0: ਮੈਂ ਕਿਹਾ ਇਸ ਮੌਸਮ 'ਚ ਨਾ ਪਿਆਸ ਦਾ ਖਾਸ ਖਿਆਲ ਰੱਖਣਾ, ਪਾਣੀ ਬਾਰ ਬਾਰ ਪੀ ਜਾਣਾ ਆਪਾਂ।
1: ਉਧਰ ਸੀ ਜੀ,
0: ਤੇ ਦੱਸੋ ਗੀਤ ਕਿਹੜਾ ਸੁਣੀਏ?
1: ਫਾਂਸੀ ਫਿਲਮ ਕਾ ਜੀ।
0: ਫਾਂਸੀ ਫਿਲਮ ਦਾ ਕਿਹੜਾ ਗੀਤ ਸੁਣਾਈਏ?
1: ਹਾਂ ਜੀ, ਵਟਸਐਪ ਵੀ ਕਰ ਰੱਖਿਆ ਸਰ ਜੀ, ਮੈਂ ਵਟਸਐਪ ਵੀ ਬੋਲਿਆ ਸਰ ਜੀ।
0: ਹਾਂਜੀ,
1: ਧੰਨਵਾਦ ਸਰ ਜੀ, ਹਰ ਦੋਸਤੋਂ ਕੀ ਤਰਫ ਸੇ ਵੀ ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ। ਫਾਂਸੀ ਫਿਲਮ ਦਾ ਗੀਤ ਤੁਹਾਨੂੰ ਮੁਹੰਮਦ ਰਫੀ ਅਤੇ ਸੁਲਕਸ਼ਨਾ ਪੰਡਿਤ ਦੀ ਆਵਾਜ਼ 'ਚ ਸੁਣਾ ਰਹੇ ਹਾਂ, ਬਹੁਤ ਮਿਹਰਬਾਨੀ ਜੀ। ਅਤੇ 10:56 ਹੋ ਗਏ ਨੇ, ਯਾਨੀ ਕਿ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਹੋਰ ਅਸੀਂ ਫੋਨ ਸੁਣ ਨਹੀਂ ਸਕਦੇ। ਸੋ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਹੈ ਜੀ ਮੁਹੰਮਦ ਰਫੀ ਅਤੇ ਸੁਲਕਸ਼ਨਾ ਪੰਡਿਤ ਦੀ ਆਵਾਜ਼ 'ਚ। ਤੁਸੀਂ ਸਾਰੇ ਲਓ ਜੀ ਇਸ ਗੀਤ ਦਾ ਮਜ਼ਾ, ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

0: ਸੰਗ ਤੋਂ। ਬਾਕੀ ਜੀ ਇੱਦਾਂ ਦੇ ਫਨਕਾਰ, ਇੱਦਾਂ ਦੀ ਆਵਾਜ਼, ਇੱਦਾਂ ਦੇ ਸੁਰ ਕਿੱਦਾਂ ਭੁਲਾਏ ਜਾ ਸਕਦੇ ਨੇ ਜੀ? ਹਮੇਸ਼ਾ ਚੇਤੇ ਰਹਿਣਗੇ, ਹਮੇਸ਼ਾ ਸਾਡੇ ਦਿਲਾਂ 'ਚ ਧੜਕਦੇ ਰਹਿਣਗੇ। ਮੁਹੰਮਦ ਰਫੀ ਹੋਰਾਂ ਦੇ ਗੀਤ ਪਹਿਲਾਂ ਵੀ ਗੂੰਜਦੇ ਸੀ, ਅੱਜ ਵੀ ਗੂੰਜ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਵੀ ਗੂੰਜਦੇ ਰਹਿਣਗੇ। ਫਿਲਹਾਲ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਅਗਲੇ ਕਾਲਰ ਇਸ ਵੇਲੇ ਲਾਈਨ 'ਤੇ ਨੇ। ਹਾਂਜੀ, ਸਵਾਗਤ ਹੈ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ।
0: ਨਮਸਕਾਰ ਜੀ,
1: ਰਣਧੀਰ ਸਿੰਘ ਬਾਂਗੜ, ਗੌਂਜਗੁੜੀ, ਜ਼ਿਲ੍ਹਾ ਯਮਨਨਗਰ ਦੇ ਸਰ ਜੀ।
0: ਹੋਰ ਜੀ, ਰਣਧੀਰ ਸਿੰਘ ਬਾਂਗੜ ਜੀ, ਸੁਣਾਓ, ਠੀਕ ਠਾਕ ਹੋ?
1: ਠੀਕ ਆ ਜੀ, ਤੁਸੀਂ ਕੈਸੇ ਹੋ?
0: ਬਹੁਤ ਹੀ ਵਧੀਆ।
1: ਹਾਂ ਜੀ, ਬਹੁਤ ਵਧੀਆ। ਪੂਰਵ ਹਵਾ ਚੱਲ ਰਹੀ ਜੀ, ਠੰਡੀ ਆ ਜੀ, ਕਾਲ ਲੱਗੀ ਜੀ ਬਹੁਤ ਦਿਨ ਕੇ ਬਾਅਦ ਜੀ।
0: ਦੇਖ ਲਓ, ਦੋ ਕੰਮ ਵਧੀਆ ਹੋ ਗਏ, ਇੱਕ ਤਾਂ ਠੰਡੀ ਹਵਾ ਚੱਲ ਰਹੀ, ਇੱਕ ਤੁਹਾਡੀ ਕਾਲ ਲੱਗ ਗਈ,
1: ਪਿਆਸ ਮਿਟ ਗਈ ਜੀ।
0: ਠੀਕ ਹੈ ਜੀ, ਇਸ ਮੌਸਮ 'ਚ ਨਾ ਰਣਵੀਰ ਜੀ ਪਿਆਸ ਦਾ

0: ਤੁਸੀਂ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। 11 ਵੱਜ ਰਹੇ ਨੇ, ਸਮਾਚਾਰ ਸੁਣੋ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਕਨਕ ਲਤਾ।

6565 6070 ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣੇ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਸਾਨੂੰ ਵਟਸਐਪ ਰਾਹੀਂ ਭੇਜ ਦਿਓ ਜੀ। ਲਓ ਜੀ, ਤੁਹਾਡੀਆਂ ਤਾਂ ਫਰਮਾਇਸ਼ਾਂ ਆਉਣ ਵੀ ਲੱਗ ਗਈਆਂ ਨੇ। ਪਹਿਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਨਰਿੰਦਰ ਚਾਵਲਾ, ਪਿੰਡ ਮੁਕਰਾਨਪੁਰ, ਤਹਿਸੀਲ ਬੱਸੀ, ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਫਰਮਾਇਸ਼ ਕਰ ਰਹੇ ਨੇ ਜੀ ਬਿਲਾਲ ਸਈਦ ਦੀ ਆਵਾਜ਼ ਵਿੱਚ ਇੱਕ ਗੀਤ ਸੁਣਨ ਦੀ। ਜ਼ਰੂਰ ਸੁਣਾਉਂਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਚਮਕੌਰ ਸਾਹਿਬ ਤੋਂ, ਰੋਪੜ ਤੋਂ। ਰੌਂਕੀ, ਕਾਲਾ, ਸਰੂਪ ਸਿੰਘ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਅਲੂਣਾ ਮਿਆਣਾ ਤੋਂ, ਪਾਇਲ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰੰਗ ਸਿੰਘ ਚੀਮਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਬਿਲਾਲ ਸਈਦ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਤਾਂ ਮਗ ਜਲੰਧਰ ਪੈਂਦੀ। ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ਾਂ ਨੂੰ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ ਖੁਸ਼ਦਿਲ, ਹੰਸਮੁੱਖ ਲਾਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਸਾਰਾ ਖੁਸ਼ਦਿਲ ਪਰਿਵਾਰ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਜ਼ਰੂਰ ਸੁਣਾਉਂਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਢੀਂਗਰਾ, ਪੰਚਕੁਲਾ, ਸੈਕਟਰ 9 ਤੋਂ। ਅਗਲੀ ਫਰਮਾਇਸ਼ ਸਾਨੂੰ ਆ ਰਹੀ ਹੈ ਜੀ ਪਾਣੀਪਤ ਤੋਂ, ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ, ਕੋਇਲ ਮਲਹੋਤਰਾ ਅਤੇ ਨਾਨਕ ਚੰਦ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ਾ ਬਜਾਜ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਬੁਰਜ ਮਾਨਸਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਮੀਤ ਕੌਰ ਧੱਗੜ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਸੁਰਿੰਦਰ ਜੌੜਾ ਨੇੜੇ ਫਾਟਕ ਮੋੜ ਮੰਡੀ ਤੋਂ, ਮਲਕੀਤ ਮਾਨ ਮਾਨਸਾ ਕਲਾਂ ਤੋਂ, ਗੁਰਨਾਮ ਮੰਗੂ ਰਾਜਸਥਾਨੀ ਮੋੜ ਮੰਡੀ ਤੋਂ, ਅਤੇ ਇਹਨਾਂ ਦਾ ਸਾਰਾ ਤਗੜ ਫੈਮਿਲੀ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ ਜ਼ਰੂਰ ਜੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੁੱਲਾਪੁਰ ਤੋਂ ਰਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਦੀਪਕ, ਗੌਤਮ, ਬਿੱਟੀ, ਮੰਟੂ ਜੈਨ ਅਤੇ ਇਹਨਾਂ ਦਾ ਸਾਰਾ ਜੈਨ ਪਰਿਵਾਰ। ਅਗਲੀ ਫਰਮਾਇਸ਼ ਭੇਜ ਰਹੇ ਨੇ ਜਗਰਾਓਂ ਤੋਂ ਨਗੀਨਾ ਜੈਨ, ਦਰਸ਼ਨ ਜੈਨ, ਮੋਨੂ, ਬਿੱਟਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਇਹ ਗੀਤ ਸੁਣਨ ਦੀ। ਆਓ ਸੁਣਦੇ ਹਾਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਇਹ ਗੀਤ।

ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਕੋਟਲੀ ਕਲਾਂ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ ਸੁਣਨ ਦੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਕੁਮਾਰ, ਪਾਇਲ ਤਨੇਜਾ, ਹਿਨਾਸ਼ਾ ਅਤੇ ਬੇਬੀ ਕੈਰਵੀ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਤਨਾਮ ਸਿੰਘ ਗਿੱਲ ਜੀ ਦੀ ਫਰੀਦਕੋਟ ਤੋਂ, ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਕਰ ਰਹੇ ਨੇ ਸਿਰਸਾ ਤੋਂ ਰਾਮ ਸਵਰੂਪ ਲੋਹਾਨੀ, ਪਰਮਜੀਤ ਪੁੱਸੀ, ਪੂਜਾ ਵਰਮਾ, ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਤਾਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

0: ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਅੰਬਾਲਾ ਤੋਂ ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਸਾਰਾ ਰੋਇਲਾ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, GS ਰਾਮਗੜੀਆ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਿੰਡ ਵੜਿੰਗ ਖੇੜਾ ਤੋਂ ਪੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਇਹ ਗੀਤ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: ਵਟਸਐਪ ਰਾਹੀਂ ਮੈਸੇਜ ਭੇਜ ਕੇ ਸਾਨੂੰ ਅਗਲੀ ਫਰਮਾਇਸ਼ ਆ ਰਹੀ ਹੈ ਜੀ ਗਾਂਧੀ ਨਗਰ ਹਨੂਮਾਨਗੜ੍ਹ ਜੰਕਸ਼ਨ ਤੋਂ ਬਲਜਿੰਦਰ ਸਿੰਘ ਟੇਲਰ ਮਾਸਟਰ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਅਗਲੀ ਫਰਮਾਇਸ਼ ਕਰ ਰਹੇ ਨੇ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ ਰਜਿੰਦਰ ਸਿੰਘ ਓਬਰੋਏ ਅਗਲੀ ਫਰਮਾਇਸ਼ ਕਰ ਰਹੇ ਨੇ ਜੀ ਯਮੁਨਾ ਨਗਰ ਜ਼ਿਲ੍ਹਾ ਤੋਂ ਰਣਧੀਰ ਬਾਂਗੜ ਗੁਰਮੇਜੀ ਗੌਰਵ ਪਰਵੀਨ ਯੁਗਮ ਵਿਰੇਨ ਮਨਰਾਜ ਅਤੇ ਇਹਨਾਂ ਦਾ ਸਾਰਾ ਪਰਿਵਾਰ ਇਹ ਫਰਮਾਇਸ਼ ਕਰ ਰਹੇ ਨੇ ਜੀ ਰਸ਼ਮੀਤ ਕੌਰ ਦੀ ਆਵਾਜ਼ ਵਿੱਚ ਇਹ ਗੀਤ ਸੁਣਨ ਦੀ ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹੋਏ ਸੁਣਦੇ ਹਾਂ ਇਹ ਗੀਤ

ਤੁਸੀਂ ਸੁਣ ਰਹੇ ਹੋ ਆਪਣਾ ਮਨਪੁਨ ਦਾ ਪ੍ਰੋਗਰਾਮ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਇਸ ਪ੍ਰੋਗਰਾਮ ਵਿੱਚ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ, ਮਿੰਟੂ ਸੰਪਲ, ਸਿਮਰਜੋਤ ਸੱਪਲ, ਫਤਿਹਜੋਤ ਸੱਪਲ ਅਤੇ ਇਹਨਾਂ ਦਾ ਸਾਰਾ ਸੱਪਲ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਫਲਕ ਸਿੰਘ, ਰਾਜੂ, ਬੱਬੂ, ਸੋਨੂ, ਅਮਨਦੀਪ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ, ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਗਰ ਨਿਗਮ ਵਾਰਡ ਨੰਬਰ 28, ਨਾਜ਼ ਮੰਜ਼ਿਲ, ਮਹਿਸੌਲ, ਸੀਤਾਮੜ੍ਹੀ ਤੋਂ ਅਕਰਮ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਬੀਨਾ, ਆਰਿਜ, ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਭੇਜ ਰਹੇ ਨੇ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਅਤੇ ਸਾਰਾ ਕਟਪਾਲ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ, ਬੱਸ ਸਟੈਂਡ ਨਜ਼ਦੀਕ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਫਰਮਾਇਸ਼ ਕਰ ਰਹੇ ਨੇ ਜੀ ਡੈਨੀ ਅਤੇ ਮਧੂਬੰਤੀ ਦੀ ਆਵਾਜ਼ ਵਿੱਚ ਇਹ ਗੀਤ ਸੁਣਨ ਦੀ। ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹੋਏ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਡੈਨੀ ਅਤੇ ਮਧੂਬੰਤੀ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਵਿੱਚ ਸ਼ਾਮਿਲ ਕਰ ਲਿਆ ਜਾਏ। ਜ਼ਰੂਰ ਜੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬੈਂਗਲੌਰ ਤੋਂ ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵ, ਦਿਵੇਂਦੂ ਭੂਸ਼ਣ, ਸੰਸਕ੍ਰਿਤੀ, ਪਾਰੁਸ਼ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਾਬੂ ਕਲੋਨੀ, ਅਬਦੁੱਲਾ ਮਸਜਿਦ ਤੋਂ, ਮੱਧ ਪ੍ਰਦੇਸ਼ ਤੋਂ, ਬੇਬੀ ਸ਼ਾਲੀਆ ਡਾਵਰ, ਹਲੀਮਾ ਡਾਵਰ, ਜਿਨਕਰਾ ਡਾਵਰ, ਆਇਸ਼ਾ ਡਾਵਰ ਅਤੇ ਇਹਨਾਂ ਦਾ ਸਾਰਾ ਡਾਵਰ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਹਰਿਆਣਾ ਤੋਂ। ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਹ ਪੰਜਾਬੀ ਗੀਤ ਨੇਹਾ ਕੱਕੜ ਅਤੇ ਬਿਲਾਲ ਸਈਦ ਦੀ ਆਵਾਜ਼ ਵਿੱਚ।

ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਬਬਲੂ ਸਾਹੂ, ਜਾਮਨ ਦੇਵੀ ਸਾਹੂ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ। ਇਹ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਛੱਤੀਸਗੜ੍ਹ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਦੁਰਗਾ ਕਲੋਨੀ ਹਾਂਸੀ ਤੋਂ, ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਬੱਬੂ ਡੱਬੂ ਅਤੇ ਇਹਨਾਂ ਦਾ ਸਾਰਾ ਮਿਗਲਾਨੀ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਤਲਵੰਡੀ ਮਲੀਆਂ, ਤਹਿਸੀਲ ਧਰਮਕੋਟ, ਡਿਸਟ੍ਰਿਕਟ ਮੋਗਾ ਤੋਂ, ਗੋਪਾਲ ਕ੍ਰਿਸ਼ਨ ਸ਼ਰਮਾ, ਨਿਮਰਤਾ ਦੇਵੀ ਸ਼ਰਮਾ, ਦੁਰਲਭ ਕੁਮਾਰ ਸ਼ਰਮਾ, ਚੰਦਰਜੋਤ ਸ਼ਰਮਾ ਅਤੇ ਇਹਨਾਂ ਦਾ ਸਾਰਾ ਸ਼ਰਮਾ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਰਸ਼ਮੀਤ ਕੌਰ ਦੀ ਆਵਾਜ਼ ਵਿੱਚ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਭੇਜ ਰਹੇ ਨੇ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਫਰਮਾਇਸ਼ ਕਰ ਰਹੇ ਨੇ ਜੀ ਪਵਨ ਦੀ ਆਵਾਜ਼ ਵਿੱਚ ਗੀਤ ਸੁਣਾ ਦਿੱਤਾ ਜਾਵੇ। ਜ਼ਰੂਰ ਫਰਮਾਇਸ਼ ਪੂਰੀ ਕਰਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਬਠਿੰਡਾ ਤੋਂ ਟੋਨੀ ਸ਼ਾਹ, ਪੁਸ਼ਪਿੰਦਰਪਾਲ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਪਵਨ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ। ਫਰਮਾਇਸ਼ ਕਰ ਰਹੇ ਨੇ ਜੀ ਬੀ ਪਰਾਗ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਪੰਚਕੂਲਾ ਤੋਂ ਅਗਲੀ ਫਰਮਾਇਸ਼ ਭੇਜ ਰਹੇ ਨੇ ਨੇਹਾ ਅੰਜਲੀ ਗੁਰਮੀਤ ਕੌਰ ਸ਼ੁਭਮ ਲਵਲੀ ਪ੍ਰਜਾਪਤ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸੰਦੀਪ ਮੱਕੜ ਜੋਤੀ ਮੱਕੜ ਮੰਨਤ ਭਰਤ ਕਮਲ ਗੁਰਾਇਆ ਪਿੰਡ ਤੋਂ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਕੁੜਿਆਣਾ ਤੋਂ ਭੋਲਾ ਅਮਨਜੀਤ ਰਿਤਮਨਜੋਤ ਗੁਰਤੇਸ਼ਵਰ ਅਤੇ ਇਹਨਾਂ ਦਾ ਸਾਰਾ ਪਰਿਵਾਰ। ਫਰਮਾਇਸ਼ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਬੀ ਪਰਾਗ ਦੀ ਆਵਾਜ਼ ਵਿੱਚ।

0: ਨਮਸਕਾਰ। ਪ੍ਰੋਗਰਾਮ ਵਸਦੇ ਵੇਲੇ ਲੈ ਕੇ ਕੋਮਲ ਹਾਜ਼ਰ,
1: ਔਰ ਕੋਮਲ ਜੀ ਦੇ ਨਾਲ ਨਾਲ ਜੋਤੀ ਵੀ ਹਾਜ਼ਰ ਹੈ ਜੀ। ਔਰ ਕੋਮਲ ਜੀ ਦੇਖੋ, ਗਰਮੀ ਚਾਹੇ ਜਿੰਨੀ

0: ਅਰਜ਼ੀ ਪੈ ਜਾਵੇ ਨਾ, ਇਸ ਵਿਹੜੇ ਦੇ ਵਿੱਚ ਆ ਕੇ ਅਸੀਂ ਤਰੋ ਤਾਜ਼ਾ ਤਾਂ ਹੋ ਹੀ ਜਾਂਦੇ ਹਾਂ।
1: ਸਿਰਫ ਅਸੀਂ ਨਹੀਂ, ਸਾਡੇ ਸਰੋਤੇ ਵੀ, ਉਹ ਵੀ ਇੰਤਜ਼ਾਰ ਕਰ ਰਹੇ ਹੁੰਦੇ ਨੇ ਕਿ ਕਦੋਂ ਪ੍ਰੋਗਰਾਮ ਸ਼ੁਰੂ ਹੋਏ, ਕਦੋਂ ਨਵੀਆਂ ਜਿਹੜੀਆਂ ਗੱਲਾਂ ਬਾਤਾਂ ਔਰ ਕਈ ਤਰ੍ਹਾਂ ਦਾ ਐਂਟਰਟੇਨਮੈਂਟ ਉਹਨਾਂ ਤੱਕ ਪਹੁੰਚੇ ਅਤੇ ਫਿਰ ਤੋਂ ਦੁਬਾਰਾ ਤਰੋ ਤਾਜ਼ਾ ਹੋ ਜਾਣ।
0: ਬਿਲਕੁਲ ਜੀ, ਅਸੀਂ ਕਿਉਂਕਿ ਢੇਰ ਸਾਰੀਆਂ ਜਾਣਕਾਰੀਆਂ ਜਿਹੜੀਆਂ ਆਪਣੇ ਸਰੋਤਿਆਂ ਲਈ ਲੈ ਕੇ ਆਉਂਦੇ ਹਾਂ। ਵੈਸੇ ਅਸੀਂ ਗਰਮੀ ਦੀ ਕੋਮਲ ਜੀ ਜਦੋਂ ਗੱਲ ਕਰਦੇ ਹਾਂ ਨਾ, ਤਾਂ ਇਸ ਵੇਲੇ ਘਰੋਂ ਬਾਹਰ ਨਿਕਲਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ, ਔਰ ਇਸ ਗਰਮੀ 'ਚ ਜਦੋਂ ਘਰੋਂ ਬਾਹਰ ਨਿਕਲੀਏ ਅਤੇ ਫਿਰ ਕਿਤੇ ਟ੍ਰੈਫਿਕ ਜਾਮ 'ਚ ਫਸ ਜਾਈਏ ਨਾ, ਤਾਂ ਹਾਲਤ ਤਾਂ ਖਰਾਬ ਹੁੰਦੀ ਹੈ ਜੀ।
1: ਜੋਤੀ, ਜਿਵੇਂ ਤੂੰ ਟ੍ਰੈਫਿਕ ਜਾਮ ਦੀ ਗੱਲ ਕੀਤੀ, ਇਸ ਤਰ੍ਹਾਂ ਦੇ ਕਈ ਹਾਦਸੇ ਵੀ ਹੋ ਜਾਂਦੇ ਨੇ, ਜਰਾ ਜੀ ਅਣਗਹਿਲੀ ਹੋਈ ਨਹੀਂ ਤਾਂ ਹਾਦਸਾ ਸਾਡੇ ਸਾਹਮਣੇ ਖੜਾ ਹੁੰਦਾ। ਕਈ ਵਾਰੀ ਕੀ ਹੁੰਦੀ, ਜਲਦਬਾਜ਼ੀ 'ਚ ਅਸੀਂ ਨਿਕਲਦੇ ਹਾਂ, ਟਾਈਮ ਥੋੜ੍ਹਾ ਹੁੰਦਾ, ਆਪਣਾ ਕ੍ਰੋਸ ਕਰ ਦਿੱਤੀ, ਉਧਰੋਂ ਦੀ ਅਗਰ ਆਪਾਂ ਰੈੱਡ ਲਾਈਟ 'ਤੇ ਖੜ੍ਹੇ ਹੋਵਾਂਗੇ, ਰੂਲਸ ਦੀ ਪਾਲਣਾ ਕਰਾਂਗੇ, ਤਾਂ ਇਹ ਸਾਡੀ ਆਪਣੀ ਜ਼ਿੰਦਗੀ ਵਾਸਤੇ ਫਾਇਦੇਮੰਦ ਹੈ ਅਤੇ ਦੂਜਿਆਂ ਦੀ ਵੀ।
0: ਬਿਲਕੁਲ, ਕਿਉਂਕਿ ਦੇਖੋ ਜਿਹੜੇ ਚੌਰਾਹਿਆਂ 'ਤੇ ਸਿਗਨਲ ਲੱਗੇ ਨੇ, ਲਾਈਟਸ ਲੱਗੀਆਂ ਹੋਈਆਂ ਹੈ, ਲਾਲ ਬੱਤੀ ਹੈ, ਪੀਲੀ ਬੱਤੀ ਹੈ, ਹਰੀ ਬੱਤੀ ਹੈ, ਇਹ ਸਾਡੇ ਲਈ ਹੀ ਲੱਗੀਆਂ ਹੋਈਆਂ ਹੈ ਤਾਂ ਕਿ ਅਸੀਂ ਇਸ ਨੂੰ ਫੋਲੋ ਕਰਕੇ ਸੁਰੱਖਿਅਤ ਜਿਹੜੀ ਸੁਰੱਖਿਅਤ ਡਰਾਈਵਿੰਗ ਜਿਹੜੀ ਹੈ ਉਹ ਕਰੀਏ। ਔਰ ਵੈਸੇ ਅਸੀਂ ਜਿਹੜੀ ਸੁਰੱਖਿਅਤ ਡਰਾਈਵਿੰਗ ਦੀ ਗੱਲ ਕਰ ਰਹੇ ਹਾਂ, ਅੱਜ ਦਾ ਜਿਹੜਾ ਦਿਨ ਹੈ, ਇਸ ਦਿਨ ਤੋਂ ਲੈ ਕੇ 8 ਤੋਂ ਲੈ ਕੇ 12 ਮਈ ਤੱਕ ਦਾ ਜਿਹੜਾ ਪੂਰਾ ਦਾ ਪੂਰਾ ਹਫ਼ਤਾ ਹੈ ਨਾ ਕੋਮਲ ਜੀ, ਇਹ ਸਾਨੂੰ ਇਹੀ ਸਿਖਾਉਣ ਆਇਆ ਹੈ ਕਿ ਅਸੀਂ ਸੁਰੱਖਿਅਤ ਡਰਾਈਵਿੰਗ ਕਰਨੀ ਹੈ।
1: ਬਿਲਕੁਲ, ਸੁਰੱਖਿਅਤ ਡਰਾਈਵਿੰਗ ਜੇ ਆਪਾਂ ਕਰਾਂਗੇ ਤਾਂ ਉਹਦਾ ਇੱਕ ਬੜਾ ਫਾਇਦਾ ਹੈ ਕਿ ਆਪਣੀ ਵੀ ਜਾਨ ਬਚਾ ਸਕਦੇ ਹਾਂ, ਦੂਜਿਆਂ ਦੀ ਵੀ। ਅਤੇ 2026 ਦਾ ਐਵੇਂ ਦਾ ਇੱਕ ਥੀਮ ਵੀ ਰੱਖਿਆ ਗਿਆ ਹੈ, ਸੁਰੱਖਿਆ ਅਤੇ ਜੀਵਨ ਰਕਸ਼ਾ।
0: ਬਿਲਕੁਲ ਜੀ, UN ਗਲੋਬਲ ਰੋਡ ਸੇਫਟੀ ਵੀਕ ਜਿਹੜਾ ਹੈ ਉਹ 8 ਤੋਂ 12 ਤੱਕ ਮਨਾਇਆ ਜਾਏਗਾ, ਔਰ ਸੜਕ ਸੁਰੱਖਿਆ ਬਹੁਤ ਜ਼ਰੂਰੀ ਹੈ। ਵਾਹਨ ਚਾਲਕ ਜਿਹੜੇ ਨੇ ਉਹ ਸੜਕਾਂ ਦੇ ਜਿਹੜੇ ਨਿਯਮ ਹੈ ਉਹਨਾਂ ਬਾਰੇ ਜਾਣੂ ਹੋਣ, ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਕਿਸ ਤਰੀਕੇ ਸੁਰੱਖਿਆ ਡਰਾਈਵਿੰਗ ਕਰਨੀ ਹੈ, ਹੈਲਮਟ ਅਸੀਂ ਪਾ ਕੇ ਚੱਲਣਾ ਹੈ, ਔਰ ਕਾਰ ਸੇਫਟੀ ਬੈਲਟਸ ਜਿਹੜੀ ਹੈ ਉਹਨਾਂ ਦੀ ਅਸੀਂ ਵਰਤੋਂ ਜਿਹੜੀ ਹੈ ਉਹ ਜ਼ਰੂਰ ਕਰਨੀ ਹੈ।
1: ਅਤੇ ਨਾਲ ਨਾਲ ਜਿਹੜੇ ਮਾਈਨਰ ਬੱਚੇ ਨੇ ਉਹਨਾਂ ਦੇ ਹੱਥ ਆਪਾਂ ਵਹੀਕਲ ਨਹੀਂ ਦੇਣਾ ਹੈ, ਔਰ ਲਾਈਸੈਂਸ ਤੋਂ ਬਿਨਾਂ ਡਰਾਈਵ ਨਹੀਂ ਕਰਨਾ, ਰੂਲ ਦੀ ਪਾਲਣਾ ਕਰਨੀ ਹੈ, ਬੱਤੀਆਂ ਨੂੰ ਦੇਖਣਾ ਹੈ, ਤਾਂ ਅਸੀਂ ਅੱਗੇ ਵਧਣਾ।
0: ਬਿਲਕੁਲ ਜੀ, ਤੇਜ਼ ਰਫਤਾਰੀ ਨੂੰ ਅਸੀਂ ਲਗਾਮ ਜ਼ਰੂਰ ਕੱਸਣੀ ਹੈ, ਔਰ ਡਰਾਈਵਿੰਗ ਵੇਲੇ ਮੋਬਾਈਲਸ ਦੀ ਵਰਤੋਂ ਜਿਹੜੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਉਹ ਅਸੀਂ ਬਿਲਕੁਲ ਨਹੀਂ ਕਰਨੀ, ਔਰ ਉਸ ਤੋਂ ਇਲਾਵਾ ਨਸ਼ਾ ਮੁਕਤ ਡਰਾਈਵਿੰਗ ਜਿਹੜੀ ਹੈ ਉਹ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ। ਔਰ ਦੇਖੋ, ਅਸੀਂ ਵਾਹਨ ਚਾਲਕਾਂ ਬਾਰੇ ਤਾਂ ਇਹ ਸਭ ਕਹਿ ਰਹੇ ਹਾਂ, ਲੇਕਿਨ ਜਿਹੜੇ ਸਾਈਕਲ ਸਵਾਰ ਨੇ ਜਾਂ ਪੈਦਲ ਜਾ ਰਹੇ ਨੇ ਉਹਨਾਂ ਲਈ ਵੀ ਜੋ ਸੇਫਟੀ ਨਿਯਮਸ ਨੇ ਉਹ ਉਹਨਾਂ ਨੇ ਜ਼ਰੂਰ ਪਾਲਣਾ ਉਹਨਾਂ ਦੀ ਕਰਨੀ ਹੈ।
1: ਬਿਲਕੁਲ, ਅਤੇ ਜਿਹੜੇ ਡਰਾਈਵ ਕਰ ਰਹੇ ਨੇ ਉਹਨਾਂ ਨੇ ਖਾਸ ਧਿਆਨ ਰੱਖਣਾ ਹੈ ਕਿ ਅਗਰ ਕੋਈ ਰੋਡ ਕ੍ਰੋਸ ਕਰ ਰਿਹਾ ਤਾਂ ਉਹਦਾ ਧਿਆਨ ਕਰਦੇ ਹੋਏ ਅਸੀਂ ਅੱਗੇ ਵਧੀਏ। ਐਸਾ ਨਹੀਂ ਹੈ ਕਿ ਅਸੀਂ ਆਪਣੀ ਸਪੀਡ ਨਾਲ ਜਾ ਰਹੇ ਹਾਂ ਅਤੇ ਕਿਸੇ ਨੂੰ ਵੀ ਹਿੱਟ ਕਰ ਸਕਦੇ ਹਾਂ, ਇਹ ਸਾਡਾ ਹੱਕ ਨਹੀਂ ਹੈ।
0: ਬਿਲਕੁਲ ਜੀ, ਅਸੀਂ ਸੁਚੇਤ ਰਹਿ ਕੇ ਇਸ ਪੂਰੇ ਦੇ ਪੂਰੇ ਹਫ਼ਤੇ ਨੂੰ, ਇਸ ਮੁਹਿੰਮ ਨੂੰ ਕਾਮਯਾਬ ਜਿਹੜਾ ਹੈ ਜ਼ਰੂਰ ਬਣਾਉਣਾ ਹੈ।
1: ਸਿਰਫ ਹਫ਼ਤੇ ਨੂੰ ਨਹੀਂ, ਇਹ ਰੂਲਸ ਹਮੇਸ਼ਾ ਹਮੇਸ਼ਾ ਲਈ ਪਾਲਣ ਕਰਨੇ ਨੇ, ਇਹ ਹਫ਼ਤਾ ਤਾਂ ਸਿਰਫ ਜਾਗਰੂਕਤਾ ਵਾਸਤੇ ਹੈ
0: ਜੀ।
1: ਅਤੇ ਜੋਤੀ, ਜਿਵੇਂ ਆਪਾਂ ਗੱਲ ਕੀਤੀ ਟ੍ਰੈਫਿਕ ਰੂਲਸ ਦੀ, ਅਤੇ ਜ਼ਿੰਦਗੀ ਕਿੰਨੀ ਜ਼ਰੂਰੀ ਹੈ ਉਹਦੀ, ਅਤੇ ਕਿਸ ਤਰ੍ਹਾਂ ਇਹਨੂੰ ਬਚਾਇਆ ਜਾ ਸਕਦਾ ਉਹਦੀ ਗੱਲ ਕਰਦੇ ਹਾਂ, ਅਤੇ ਕਈ ਤਰ੍ਹਾਂ ਦੀਆਂ ਤਕਲੀਫਾਂ, ਕਈ ਤਰ੍ਹਾਂ ਦੇ ਦਰਦ ਸਾਡੀ ਜ਼ਿੰਦਗੀ 'ਚ ਸਾਡੇ ਨਾਲ ਨਾਲ ਚੱਲਦੇ ਨੇ, ਅਤੇ ਉਹਨਾਂ ਤੋਂ ਨਿਜਾਤ ਪਾਉਣ ਵਾਸਤੇ ਇਨਸਾਨ ਅਗਰ ਇਕੱਲਾ ਕੋਸ਼ਿਸ਼ ਕਰੇ ਕਈ ਵਾਰੀ ਹਾਰ ਜਾਂਦਾ, ਅਤੇ ਉਹ ਜਦੋਂ ਇਨਸਾਨ ਹਾਰ ਜਾਂਦਾ ਨਾ, ਤਾਂ ਕਈ ਐਸੀਆਂ ਸੰਸਥਾਵਾਂ ਨੇ ਜਿਹੜਾ ਹੱਥ ਵਧਾ ਕੇ ਉਹਨੂੰ ਉਸ ਚੀਜ਼ ਤੋਂ ਬਾਹਰ ਕੱਢਦੀਆਂ, ਉਸ ਤਕਲੀਫ ਤੋਂ ਬਾਹਰ ਕੱਢਦੀਆਂ ਨੇ, ਅਤੇ ਉਹ ਸਾਰੀ ਮਾਨਵਤਾ ਲਈ ਇਹ ਕੰਮ ਕਰਦੀਆਂ ਨੇ।
0: ਬਿਲਕੁਲ ਜੀ, ਇੱਕਮੁੱਠ ਹੋਣਾ, ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਔਰ ਮਾਨਵਤਾ ਦੀ ਸੇਵਾ ਦਾ ਸੁਨੇਹਾ ਦਿੰਦਾ ਹੈ ਅੱਜ ਦਾ ਦਿਨ, ਯਾਨੀ 8 ਮਈ ਦਾ ਦਿਨ ਵਰਲਡ ਰੈੱਡ ਕ੍ਰੋਸ ਡੇ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦੀ ਸਥਾਪਨਾ ਸਾਲ 1863 ਦੇ ਵਿੱਚ ਮਾਨਵਤਾ ਪ੍ਰੇਮੀ ਅਤੇ ਸਮਾਜ ਸੇਵੀ ਹੈਨਰੀ ਡਿਊਨੈਂਟ ਵੱਲੋਂ ਕੀਤੀ ਗਈ ਸੀ, ਔਰ ਜਿਹਦੇ ਲਈ ਉਹਨਾਂ ਨੂੰ ਸਾਲ 1901 ਦੇ ਵਿੱਚ ਦੁਨੀਆ ਦਾ ਪਹਿਲਾ ਨੋਬਲ ਸ਼ਾਂਤੀ ਪੁਰਸਕਾਰ ਵੀ ਦਿੱਤਾ ਗਿਆ
1: ਜੀ। ਅਤੇ ਮਾਨਵਤਾ ਦੀ ਸੇਵਾ ਜਿਹੜੀ ਇਹ ਰੈੱਡ ਕ੍ਰੋਸ ਅੱਜ ਤੱਕ ਕਰਦੀ ਆ ਰਹੀ ਹੈ ਅਤੇ ਅੱਗੋਂ ਵੀ ਹਮੇਸ਼ਾ ਕਰਦੀ ਰਹੇਗੀ, ਅਸੀਂ ਆਮ ਆਦਮੀ ਬਹੁਤ ਸਾਰੇ ਨਾਲ ਜੁੜਦੇ ਨੇ ਅਤੇ ਉਹ ਇਸ ਕੰਮ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਵੀ ਮਦਦ ਕਰਦੇ ਨੇ ਅਤੇ ਸਮਾਜ ਦੀ ਵੀ ਮਦਦ ਕਰਦੇ ਨੇ। ਇਸ ਤਰ੍ਹਾਂ ਦਾ ਹੀ ਥੀਮ 2026 ਦਾ ਵੀ ਰੱਖਿਆ ਗਿਆ, ਮਾਨਵਤਾ ਨੂੰ ਜੀਵਿਤ ਰੱਖਣਾ, ਕਿ ਇਨਸਾਨੀਅਤ ਆਪਣੇ ਅੰਦਰੋਂ ਮਰਨ ਨਹੀਂ ਦੇਣੀ ਚਾਹੀਦੀ, ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ, ਦਇਆ ਭਾਵਨਾ ਹੋਣੀ ਚਾਹੀਦੀ ਹੈ, ਕਿਸੇ ਨੂੰ ਕੋਈ ਤਕਲੀਫ ਹੈ ਅਤੇ ਅਸੀਂ ਅੱਗੇ ਵਧੀਏ, ਉਹਦੀ ਮਦਦ ਕਰੀਏ, ਜੇ ਅਸੀਂ ਨਹੀਂ ਕਰ ਸਕਦੇ ਤਾਂ ਐਟਲੀਸਟ ਰੈੱਡ ਕ੍ਰੋਸ ਤੱਕ ਉਹਨਾਂ ਨੂੰ ਪਹੁੰਚਾ ਸਕਦੇ ਹਾਂ।
0: ਕਿਉਂਕਿ ਰੈੱਡ ਕ੍ਰੋਸ ਮੂਵਮੈਂਟ ਦਾ ਇਹ ਮੰਨਣਾ ਹੈ ਕਿ ਹਰ ਇਨਸਾਨ ਕੋਲ ਦੁਨੀਆ ਨੂੰ ਬਿਹਤਰ

0: ਨਾਲ ਦੀ ਇੱਕ ਤਾਕਤ ਹੈ।
1: ਬਿਲਕੁਲ ਜੀ।
0: ਔਰ ਇੱਕ ਵਾਰਤਾ ਜਿਹੜੀ ਹੈ ਅੱਜ ਇਸ ਖਾਸ ਦਿਹਾੜੇ 'ਤੇ ਆਪਣੇ ਸਰੋਤਿਆਂ ਨੂੰ ਜ਼ਰੂਰ ਸੁਣਾਵਾਂਗੇ ਜੀ।
1: ਜੀ, ਅਤੇ ਉਹਦਾ ਸਿਰਲੇਖ ਹੈ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਦੀ ਭੂਮਿਕਾ, ਅਤੇ ਵਾਰਤਾਕਾਰ ਨੇ ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਘੁੰਮਣ, ਅਤੇ ਸੁਣਦੇ ਹਾਂ ਵਾਰਤਾ।
2: ਵਿਸ਼ਵ ਰੈੱਡ ਕਰਾਸ ਦਿਵਸ ਦੇ ਮੌਕੇ 'ਤੇ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਦਾ ਯੋਗਦਾਨ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਿਹਾ। ਮਹਾਨ ਵਿਦਵਾਨ ਐਲਬਰਟ ਸ਼ੈਵੇਜ਼ਰ ਦਾ ਕਥਨ ਹੈ ਕਿ ਮਨੁੱਖੀ ਜੀਵਨ ਦਾ ਮੁੱਖ ਮਕਸਦ ਦੂਜਿਆਂ ਦੀ ਸੇਵਾ ਕਰਨਾ, ਉਹਨਾਂ ਪ੍ਰਤੀ ਪ੍ਰੇਮ ਅਤੇ ਦਇਆ ਦੀ ਭਾਵਨਾ ਰੱਖਣਾ ਅਤੇ ਲੋੜਵੰਦਾਂ ਦੀ ਹਰ ਹੀਲੇ ਮਦਦ ਕਰਨਾ ਹੈ। ਸੋ ਇਹ ਬਚਨ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਮਨੁੱਖਤਾ ਦੀ ਸੇਵਾ ਤੋਂ ਉੱਤਮ ਕੋਈ ਸੇਵਾ ਨਹੀਂ ਹੈ, ਅਤੇ ਮਨੁੱਖਤਾ ਦੀ ਸੇਵਾ ਦੀ ਜਦੋਂ ਵੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਜਿਸ ਕੌਮਾਂਤਰੀ ਜਥੇਬੰਦੀ ਦਾ ਨਾਮ ਜ਼ਿਹਨ ਵਿੱਚ ਆਉਂਦਾ ਹੈ ਉਹ ਹੈ ਰੈੱਡ ਕਰਾਸ। ਅੱਜ 8 ਮਈ ਹੈ, ਅਤੇ ਅੱਜ ਦਾ ਦਿਨ ਦੁਨੀਆ ਭਰ ਵਿੱਚ ਕੌਮਾਂਤਰੀ ਰੈੱਡ ਕਰਾਸ ਦਿਵਸ ਦੇ ਨਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ ਮਨਾਉਣ ਲਈ 8 ਮਈ ਦਾ ਦਿਨ ਹੀ ਚੁਣੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਰੈੱਡ ਕਰਾਸ ਦੇ ਬਾਨੀ ਅਤੇ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੇ ਸੰਸਥਾਪਕ ਸ਼੍ਰੀ ਹੈਨਰੀ ਡਿਊਨਾ ਦਾ ਜਨਮ 8 ਮਈ 1928 ਨੂੰ ਜਨੇਵਾ ਸਵਿਟਜ਼ਰਲੈਂਡ ਵਿਖੇ ਹੋਇਆ ਸੀ, ਅਤੇ ਉਹਨਾਂ ਦੇ ਜਨਮਦਿਨ ਨੂੰ ਸਦੀਵੀ ਬਣਾਉਣ ਹਿੱਤ ਵਿਸ਼ਵ ਰੈੱਡ ਕਰਾਸ ਦਿਵਸ ਵੀ 8 ਮਈ ਨੂੰ ਮਨਾਏ ਜਾਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ। ਸ਼੍ਰੀ ਹੈਨਰੀ ਡਿਊਨਾ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਵਿਲੱਖਣ ਸੇਵਾ ਕਾਰਜਾਂ ਕਰਕੇ ਦੁਨੀਆ ਦੀ ਸੇਵਾ ਕੀਤੀ, ਔਰ ਸੰਨ 1901 ਵਿੱਚ ਪਹਿਲਾ ਨੋਬੈਲ ਪ੍ਰਾਈਜ਼ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਦੁਨੀਆ ਦਾ ਪਹਿਲਾ ਰੈੱਡ ਕਰਾਸ ਦਿਵਸ 8 ਮਈ 1948 ਨੂੰ ਮਨਾਇਆ ਗਿਆ ਸੀ, ਅਤੇ ਸੰਨ 1984 ਵਿੱਚ ਇਸ ਦਿਵਸ ਦਾ ਨਾਮ ਵਿਸ਼ਵ ਰੈੱਡ ਕਰਾਸ ਦਿਵਸ ਤੋਂ ਬਦਲ ਕੇ ਕੌਮਾਂਤਰੀ ਰੈੱਡ ਕਰਾਸ ਐਂਡ ਰੈੱਡ ਕ੍ਰਸੈਂਟ ਡੇ ਕਰ ਦਿੱਤਾ ਗਿਆ ਸੀ। ਹੈਨਰੀ ਡਿਊਨਾ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਇੱਕ ਵੱਡੇ ਕਾਰੋਬਾਰੀ ਅਤੇ ਸਮਾਜ ਸੇਵਕ ਸਨ। ਇਹਨਾਂ ਦਾ ਜਨਮ 8 ਮਈ 1828 ਨੂੰ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿਸ ਦਾ ਕਾਰੋਬਾਰ ਸਵਿਟਜ਼ਰਲੈਂਡ ਤੋਂ ਇਲਾਵਾ ਫਰਾਂਸ, ਅਲਜੀਰੀਆ ਅਤੇ ਟਿਊਨੇਸ਼ੀਆ ਤੱਕ ਫੈਲਿਆ ਸੀ। ਸੰਨ 1859 ਵਿੱਚ ਜਦ ਹੈਨਰੀ ਡਿਊਨਾ ਇਟਲੀ ਦੇ ਉੱਤਰੀ ਇਲਾਕੇ 'ਚੋਂ ਗੁਜ਼ਰ ਰਹੇ ਸਨ, ਤਾਂ ਉਹਨਾਂ ਨੂੰ ਸੈਲਫਰੀਨੋ ਦੀ ਜੰਗ ਕਰਕੇ ਹੋਈ ਭਿਆਨਕ ਤਬਾਹੀ ਵੇਖਣ ਦਾ ਮੌਕਾ ਮਿਲਿਆ। ਉਹਨਾਂ ਨੇ ਉੱਥੇ ਜ਼ਖਮੀ ਹੋ ਕੇ ਸਹਾਇਤਾ ਲਈ ਤੜਫਦੇ ਸੈਨਿਕਾਂ ਅਤੇ ਆਮ ਲੋਕਾਂ ਨੂੰ ਵੇਖਿਆ ਤਾਂ ਉਹਨਾਂ ਦਾ ਮਨ ਪਸੀਜ ਗਿਆ। ਉਹਨਾਂ ਨੇ ਤੁਰੰਤ ਹੀ ਪਹਿਲ ਕਰਕੇ ਕੁਝ ਸਥਾਨਕ ਲੋਕਾਂ ਨੂੰ ਇਕੱਠਾ ਕੀਤਾ ਅਤੇ ਜ਼ਖਮੀਆਂ ਦੀ ਦੇਖਭਾਲ ਕਰਨ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਜਨੇਵਾ ਵਿਖੇ ਆਪਣੇ ਘਰ ਵਿਖੇ ਪਰਤ ਕੇ ਉਹਨਾਂ ਨੇ ਆਪਣੇ ਇਹਨਾਂ ਤਜਰਬਿਆਂ ਅਤੇ ਭਾਵਨਾਵਾਂ ਨੂੰ ਅ ਮੈਮਰੀ ਆਫ ਸੈਲਫਰੀਨ ਨਾਮਕ ਪੁਸਤਕ ਵਿੱਚ ਦਰਜ ਕਰ ਦਿੱਤਾ। ਕੇਵਲ ਇੰਨਾ ਹੀ ਨਹੀਂ, ਉਹਨਾਂ ਨੇ ਇਸ ਪੁਸਤਕ ਵਿੱਚ ਕਿਸੇ ਐਸੀ ਸਮਾਜ ਸੇਵੀ ਸੰਸਥਾ ਦੀ ਸਥਾਪਨਾ ਕੀਤੇ ਜਾਣ ਦੀ ਜ਼ਰੂਰਤ ਦਾ ਵੀ ਜ਼ਿਕਰ ਕੀਤਾ ਜੋ ਜੰਗ ਦੀ ਸਥਿਤੀ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਜ਼ਖਮੀ ਸੈਨਿਕਾਂ ਦੀ ਮਦਦ ਕਰੇ। ਉਹਨਾਂ ਦੀ ਇਸ ਮਾਨਵਤਾਵਾਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਫਰਵਰੀ 1863 ਵਿੱਚ ਸ਼੍ਰੀ ਹੈਨਰੀ ਡਿਊਨਾ ਸਮੇਤ ਇੱਕ 5 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਅਤੇ ਇਹੋ ਕਮੇਟੀ ਆਉਣ ਵਾਲੇ ਸਮੇਂ ਵਿੱਚ ਸਥਾਪਿਤ ਹੋਣ ਵਾਲੀ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦਾ ਆਧਾਰ ਸੀ। ਸੰਨ 1867 ਵਿੱਚ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਕਿ ਬਹੁਤ ਹੀ ਅਮੀਰ ਕਹੇ ਜਾਣ ਵਾਲੇ ਸ਼੍ਰੀ ਹੈਨਰੀ ਡਿਊਨਾ ਦਾ ਕਾਰੋਬਾਰ ਕਿਸੇ ਕਾਰਨ ਠੱਪ ਹੋ ਗਿਆ, ਅਤੇ ਭਾਰੀ ਗਰੀਬੀ ਉਹਨਾਂ ਦੀ ਝੋਲੀ ਵਿੱਚ ਆਉਣ ਪਈ। ਯੂਰਪ ਦੇ ਵੱਖ ਵੱਖ ਸ਼ਹਿਰਾਂ ਵਿੱਚ ਰਹਿਣ ਮਗਰੋਂ ਅਖੀਰ ਉਹ ਸਵਿਟਜ਼ਰਲੈਂਡ ਦੇ ਹੇਡਨ ਨਾਮਕ ਪਿੰਡ ਵਿੱਚ ਰਹਿੰਦੇ ਹੋਏ ਗੁੰਮਨਾਮੀ ਦਾ ਜੀਵਨ ਜਿਉਣ ਲੱਗ ਪਏ। ਸੰਨ 1895 ਵਿੱਚ ਇੱਕ ਪੱਤਰਕਾਰ ਉਹਨਾਂ ਨੂੰ ਲੱਭਦਾ ਲੱਭਦਾ ਪਿੰਡ ਹੇਡਨ ਆ ਪਹੁੰਚਿਆ, ਅਤੇ ਉਸਨੇ ਸੰਸਾਰ ਦਾ ਧਿਆਨ ਇਸ ਮਹਾਨ ਹਸਤੀ ਦੁਆਰਾ ਮਾਨਵਤਾ ਦੀ ਭਲਾਈ ਹਿੱਤ ਕੀਤੇ ਵੱਡੇ ਸੇਵਾ ਕਾਰਜਾਂ ਵੱਲ ਦਵਾਇਆ। ਸਿੱਟੇ ਵਜੋਂ ਸੰਨ 1901 ਵਿੱਚ ਸ਼੍ਰੀ ਹੈਨਰੀ ਡਿਊਨਾ ਨੂੰ ਸੰਸਾਰ ਦਾ ਸਭ ਤੋਂ ਪਹਿਲਾਂ ਨੋਬੈਲ ਪ੍ਰਾਈਜ਼ ਦੇ ਦਿੱਤਾ ਗਿਆ। ਸੰਨ 1910 ਵਿੱਚ ਪਿੰਡ ਹੈਡਨ ਵਿਖੇ ਹੀ ਸ਼੍ਰੀ ਹੈਨਰੀ ਡਿਊਨਾ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਰੈੱਡ ਕਰਾਸ ਦੁਆਰਾ ਮਾਨਵਤਾ ਦੀ ਕੀਤੀ ਜਾਂਦੀ ਸੇਵਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਸੰਸਥਾ ਸੰਸਾਰ ਦੇ ਹਰੇਕ ਕੋਨੇ ਵਿੱਚ ਕੁਦਰਤੀ ਜਾਂ ਮਨੁੱਖ ਦੁਆਰਾ ਆਪ ਸਹੇੜੀ ਆਫ਼ਤ ਵਿੱਚ

ਫਸੇ ਮਨੁੱਖਾਂ ਦੀ ਮਦਦ ਲਈ ਪਹੁੰਚਦੀ ਹੈ ਅਤੇ ਹਰ ਸੰਭਵ ਸਹਾਇਤਾ ਉਹਨਾਂ ਤੱਕ ਪਹੁੰਚਾਉਣ ਦਾ ਯਤਨ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਹੜ੍ਹ, ਤੂਫਾਨ, ਭੂਚਾਲ, ਜੰਗ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਬਿਪਤਾ ਦੇ ਸਮੇਂ ਘਰੋਂ ਬੇਘਰ ਹੋਏ ਲੋਕਾਂ ਦੇ ਰਹਿਣ ਲਈ ਅਤੇ ਖਾਣ ਪੀਣ ਲਈ ਰੈੱਡ ਕਰੋਸ ਪ੍ਰਬੰਧ ਕਰਦਾ ਹੈ। ਇਸ ਦੇ ਨਾਲ ਹੀ ਰੈੱਡ ਕਰੋਸ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵਿੱਤੀ ਮਦਦ ਵੀ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਕਿ ਉਹ ਆਪਣੇ ਘਰਾਂ ਦਾ ਪੁਨਰ ਨਿਰਮਾਣ ਕਰ ਸਕਣ। ਪੀੜਿਤ ਪਰਿਵਾਰਾਂ ਦੇ ਉਹਨਾਂ ਵਿਅਕਤੀਆਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਜੋ ਕਿ ਬਿਪਤਾ ਦੇ ਕਾਰਨ ਭਾਵਨਾਤਮਕ ਤੌਰ 'ਤੇ ਕਿਸੇ ਸਦਮੇ ਵਿੱਚ ਆ ਗਏ ਹੁੰਦੇ ਹਨ। ਹੰਗਾਮੀ ਹਾਲਾਤ ਦੇ ਕਾਰਨ ਆਪਣੇ ਪਰਿਵਾਰ ਨਾਲੋਂ ਵਿਛੜ ਚੁੱਕੇ ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਵੱਡਾ ਕਾਰਜ ਵੀ ਇਸੇ ਮਹਾਨ ਸੰਗਠਨ ਵੱਲੋਂ ਕੀਤਾ ਜਾਂਦਾ ਹੈ। ਇਹ ਸੰਸਥਾ ਜੰਗੀ ਕੈਦੀਆਂ ਦੀ ਮਦਦ ਲਈ ਵੀ ਆਪਣਾ ਯੋਗਦਾਨ ਪਾਉਣ ਤੋਂ ਗੁਰੇਜ਼ ਨਹੀਂ ਕਰਦੀ ਹੈ। ਇੱਥੇ ਹੀ ਬਸ ਨਹੀਂ, ਕੈਂਸਰ ਜਾਂ ਥੈਲਾਸੀਮੀਆ ਜਿਹੇ ਭਿਆਨਕ ਰੋਗਾਂ ਤੋਂ ਪੀੜਿਤ ਮਰੀਜ਼ਾਂ ਲਈ ਖੂਨ ਦਾ ਨਿਰੰਤਰ ਪ੍ਰਬੰਧ ਕਰਨ ਵਿੱਚ ਵੀ ਰੈੱਡ ਕਰੋਸ ਦਾ ਵੱਡਾ ਯੋਗਦਾਨ ਹੁੰਦਾ ਹੈ। ਸ਼ਾਂਤੀ ਕਾਲ ਵਿੱਚ ਲਗਾਤਾਰ ਖੂਨਦਾਨ ਕੈਂਪ ਲਗਾ ਕੇ ਇਹ ਸੰਸਥਾ ਖੂਨ ਇਕੱਤਰ ਕਰਦੀ ਹੈ ਅਤੇ ਉਸ ਇਕੱਠੇ ਕੀਤੇ ਗਏ ਖੂਨ ਦੀ ਸਹੀ ਸੰਭਾਲ ਅਤੇ ਸੁਯੋਗ ਵਰਤੋਂ ਵੀ ਯਕੀਨੀ ਬਣਾਉਂਦੀ ਹੈ। ਰੈੱਡ ਕਰੋਸ ਦੇ ਕਾਰਕੁਨਾਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਕਿ ਹੰਗਾਮੀ ਹਾਲਾਤ ਵਿੱਚ ਪੀੜਿਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਸ ਦੀ ਜਾਨ ਵੀ ਬਚਾਈ ਜਾ ਸਕੇ। ਅੱਗ ਨਾਲ ਸੜਨ ਜਾਂ ਪਾਣੀ ਵਿੱਚ ਡੁੱਬਣ ਵਾਲੇ ਪੀੜਤਾਂ ਦੀ ਮਦਦ ਲਈ ਵੀ ਰੈੱਡ ਕਰੋਸ ਵੱਲੋਂ ਆਪਣੇ ਕਾਰਕੁਨਾਂ ਨੂੰ ਯੋਗ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਪੀੜਿਤ ਵਿਅਕਤੀ ਦੀ ਤੁਰੰਤ ਸੰਭਾਲ ਸੰਭਵ ਹੋ ਸਕੇ। ਮਾਨਸਿਕ ਰੋਗਾਂ ਜਾਂ ਪਰੇਸ਼ਾਨੀਆਂ ਤੋਂ ਪੀੜਿਤ ਮਰੀਜ਼ਾਂ ਨੂੰ ਮਨੋਵਿਗਿਆਨਕ ਮਦਦ ਪ੍ਰਦਾਨ ਕਰਕੇ ਸ਼ਾਂਤ ਕਰਨ ਲਈ ਵੀ ਰੈੱਡ ਕਰੋਸ ਦੇ ਕਾਰਕੁਨ ਸਦਾ ਤਿਆਰ ਬਰ ਤਿਆਰ ਹੁੰਦੇ ਹਨ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਈ ਵੱਡੀ ਆਫ਼ਤ ਜਾਂ ਜੰਗ ਦੇ ਹਾਲਾਤ ਵਿੱਚ ਵੀ ਸੰਬੰਧਿਤ ਮੁਲਕ ਦੀ ਸਰਕਾਰ ਅਤੇ ਸਮਾਜ ਸੇਵੀ ਸੰਗਠਨਾਂ ਨਾਲ ਮਿਲ ਕੇ ਰੈੱਡ ਕਰੋਸ ਆਪਣੇ ਸੇਵਾ ਕਾਰਜ ਤੁਰੰਤ ਆਰੰਭ ਕਰ ਦਿੰਦਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਕਿਸੇ ਕਾਰਨ ਕੋਈ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਵੇ ਉੱਥੇ ਵੀ ਰੈੱਡ ਕਰੋਸ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਾਰਕੁਨ ਮੈਦਾਨ ਵਿੱਚ ਨਿੱਤਰ ਪੈਂਦੇ ਹਨ। ਜੰਗ ਦੇ ਹਾਲਾਤ ਵਿੱਚ ਫੌਜੀ ਪਰਿਵਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਵਿੱਤੀ ਮਦਦ ਪ੍ਰਦਾਨ ਕਰਨ ਲਈ ਇਹ ਸੰਗਠਨ ਅੱਗੇ ਆਉਂਦਾ ਹੈ। ਸ਼ਾਂਤੀ ਕਾਲ ਸਮੇਂ ਲੋਕ ਭਲਾਈ ਦੇ ਅਨੇਕਾਂ ਹੋਰ ਕਾਰਜ ਕਰਨ ਦੇ ਨਾਲ ਨਾਲ ਰੈੱਡ ਕਰੋਸ ਵੱਲੋਂ ਆਪਣੇ ਕਾਰਕੁਨਾਂ ਨੂੰ ਅਤੇ ਦੇਸ਼ ਵਿੱਚ ਮੌਜੂਦ ਸਮਾਜ ਸੇਵੀ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਸੰਬੰਧਿਤ ਸੇਵਾਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੇ ਹੰਗਾਮੀ ਹਾਲਾਤ ਨਾਲ ਨਿਪਟਣ ਹਿੱਤ ਸਦਾ ਤਿਆਰ ਬਰ ਤਿਆਰ ਰੱਖਿਆ ਜਾਏ। ਵੱਖ ਵੱਖ ਜੰਗਾਂ ਜਾਂ ਆਪਸੀ ਤਣਾਅ ਦੇ ਹਾਲਾਤਾਂ ਵਿੱਚ ਸ਼ਰਨਾਰਥੀਆਂ, ਜ਼ਖਮੀਆਂ ਅਤੇ ਪੀੜਤਾਂ ਦੀ ਮਦਦ ਵਿੱਚ ਇਸ ਸੰਗਠਨ ਦਾ ਬਹੁਤ ਵੱਡਾ ਯੋਗਦਾਨ ਹੈ। ਬੜੇ ਹੀ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਜੰਗਾਂ, ਹੜ੍ਹਾਂ, ਭੂਚਾਲ ਜਾਂ ਦੁਰਘਟਨਾਵਾਂ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੇ ਰੈੱਡ ਕਰੋਸ ਦੇ ਅਨੇਕਾਂ ਕਾਰਕੁਨਾਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪੈਂਦੀਆਂ ਹਨ। ਸਾਲ 2024 ਵਿੱਚ 281 ਰੈੱਡ ਕਰੋਸ ਕਾਰਕੁਨਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ ਅਤੇ ਇਹਨਾਂ ਵਿੱਚੋਂ ਅਧਿਕਤਰ ਜਾਨਾਂ ਤਾਂ ਗਾਜ਼ਾ ਪੱਟੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਗਈਆਂ ਸਨ। ਸਾਲ 2025 ਵਿੱਚ ਰੈੱਡ ਕਰੋਸ ਸੇਵਕਾਂ ਦੀਆਂ ਮੌਤਾਂ ਦੀ ਸੰਖਿਆ 326 ਸੀ ਅਤੇ ਸਾਲ 2023 ਤੋਂ ਲੈ ਕੇ 2025 ਤੱਕ ਕੁੱਲ 1010 ਸੇਵਾਦਾਰ ਲੋਕ ਹਿੱਤ ਲੋਕ ਸੇਵਾ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸਨ। ਇੱਕ ਰਿਪੋਰਟ ਅਨੁਸਾਰ ਸੰਸਾਰ ਭਰ ਵਿੱਚ ਰੈੱਡ ਕਰੋਸ ਦੇ ਕੋਈ 1,70,00,000 ਰਜਿਸਟਰਡ ਸੇਵਾਦਾਰ ਹਨ। ਇਹ ਸੁਸਾਇਟੀ ਕੌਮਾਂਤਰੀ ਮਨੁੱਖਤਾਵਾਦੀ ਕਾਨੂੰਨਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਿਆਂ ਹੋਇਆਂ ਹਰ ਪ੍ਰਕਾਰ ਦੇ ਹਾਲਾਤ ਵਿੱਚ ਆਮ ਨਾਗਰਿਕਾਂ ਅਤੇ ਰੈੱਡ ਕਰੋਸ ਸੇਵਕਾਂ ਦੀ ਰਾਖੀ ਹਿੱਤ ਆਵਾਜ਼ ਬੁਲੰਦ ਕਰਦੀ ਹੈ। ਅੱਜ ਦੇ ਦਿਨ ਇਹ ਜਾਣਨਾ ਬੜਾ ਹੀ ਦਿਲਚਸਪ ਹੈ ਕਿ ਰੈੱਡ ਕ੍ਰਿਸੈਂਟ ਸੁਸਾਇਟੀ, ਜੋ ਕਿ ਅੱਜ ਕੱਲ੍ਹ

ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਸਾਂਝੇ ਤੌਰ 'ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਨੇਪਰੇ ਚਾੜ੍ਹਦੀ ਹੈ। ਅਸਲ ਵਿੱਚ ਇਹ ਸੰਸਾਰ ਦਾ ਸਭ ਤੋਂ ਵੱਡਾ ਮਨੁੱਖੀ ਨੈੱਟਵਰਕ ਹੈ, ਜੋ ਸੰਸਾਰ ਭਰ ਵਿੱਚ ਅਤੇ ਵਿਸ਼ੇਸ਼ ਕਰਕੇ ਅਧਿਕਤਰ ਮੁਸਲਿਮ ਮੁਲਕਾਂ ਵਿੱਚ ਮਨੁੱਖੀ ਜਾਨ, ਮਨੁੱਖੀ ਪੱਤ ਅਤੇ ਮਨੁੱਖੀ ਸਿਹਤ ਦੀ ਰਾਖੀ ਲਈ ਸੇਵਾਵਾਂ ਦਿੰਦਾ ਹੈ। ਇਹ ਹੰਗਾਮੀ ਹਾਲਾਤ ਵਿੱਚ ਮਦਦ ਪੀੜਤਾਂ ਤੱਕ ਪਹੁੰਚਾਉਣ ਦਾ ਕਾਰਜ ਕਰਨ ਵਾਲਾ ਇੱਕ ਆਜ਼ਾਦਾਨਾ ਸੰਗਠਨ ਹੈ, ਜੋ ਕਿ ਲੋੜ ਪੈਣ 'ਤੇ ਕਿਸੇ ਵੀ ਮੁਲਕ ਦੇ ਕੌਮੀ ਪੱਧਰ ਦੇ ਸਰਕਾਰੀ ਅਧਿਕਾਰੀਆਂ ਅਤੇ ਸਰਕਾਰੀ ਸੰਗਠਨਾਂ ਦੀ ਮਦਦ ਕਰਦਾ ਹੈ। ਇਸ ਸੰਗਠਨ ਦਾ ਇੱਕ ਵੱਖਰਾ ਚਿੰਨ੍ਹ ਹੈ, ਜੋ ਕਿ ਸੰਨ 1906 ਵਿੱਚ ਪ੍ਰਵਾਨ ਕੀਤਾ ਗਿਆ ਸੀ। ਅਧਿਕਤਰ ਮੁਸਲਿਮ ਮੁਲਕਾਂ ਵਿੱਚ ਰੈੱਡ ਕਰਾਸ ਦੇ ਚਿੰਨ੍ਹ ਦੀ ਥਾਂ ਰੈੱਡ ਕ੍ਰਿਸੈਂਟ ਸੁਸਾਇਟੀ ਦਾ ਚਿੰਨ੍ਹ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਸ ਸੰਗਠਨ ਦੀ ਸੋਚ ਅਤੇ ਇਸ ਸੰਗਠਨ ਦੇ ਕਾਰਜ ਰੈੱਡ ਕਰਾਸ ਨਾਲੋਂ ਕਿਸੇ ਤਰ੍ਹਾਂ ਵੀ ਅੱਡ ਨਹੀਂ ਹਨ। ਇਸ ਸੰਗਠਨ ਦੀ ਸਥਾਪਨਾ ਸੰਨ 1863 ਵਿੱਚ ਜਨੇਵਾ ਵਿਖੇ ਕੀਤੀ ਗਈ ਸੀ ਅਤੇ ਸਥਾਪਨਾ ਦੇ ਸਮੇਂ ਇਸ ਸੰਗਠਨ ਦਾ ਪ੍ਰੇਰਣਾ ਸਰੋਤ ਵੀ ਰੈੱਡ ਕਰਾਸ ਦੇ ਬਾਨੀ ਕਹੇ ਜਾਂਦੇ ਸ਼੍ਰੀ ਹੈਨਰੀ ਡਿਓਨਾ ਹੀ ਸਨ। ਭਾਰਤ ਵਿੱਚ ਰੈੱਡ ਕਰਾਸ ਦਾ ਕੌਮੀ ਦਫ਼ਤਰ ਨਵੀਂ ਦਿੱਲੀ ਵਿਖੇ ਹੈ ਔਰ ਭਾਰਤੀ ਰੈੱਡ ਕਰਾਸ ਕਮੇਟੀ ਨੂੰ 28 ਫਰਵਰੀ 1929 ਨੂੰ ਕੌਮਾਂਤਰੀ ਰੈੱਡ ਕਰਾਸ ਕਮੇਟੀ ਤੋਂ ਮਾਨਤਾ ਮਿਲ ਗਈ ਸੀ। ਨਿਯਮਾਂ ਅਨੁਸਾਰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਮੁਖੀ ਹੁੰਦੇ ਹਨ। ਅੱਜ ਦੇ ਦਿਨ ਇਹ ਜ਼ਿਕਰ ਕਰਨਾ ਬੜਾ ਹੀ ਜ਼ਰੂਰੀ ਹੈ ਕਿ ਬਹੁਤ ਸਾਰੇ ਸਿੱਖ ਇਤਿਹਾਸਕਾਰ ਅਤੇ ਸਿੱਖ ਵਿਦਵਾਨ ਦੱਸਦੇ ਹਨ ਕਿ ਰੈੱਡ ਕਰਾਸ ਦੇ ਮਨੁੱਖਤਾਵਾਦੀ ਸਿਧਾਂਤਾਂ ਅਤੇ ਅਮਲਾਂ ਦੇ ਜਨਮ ਤੋਂ ਲਗਭਗ 150 ਸਾਲ ਪਹਿਲਾਂ ਗੁਰੂ ਘਰ ਦੇ ਸੇਵਕ ਭਾਈ ਕਨਈਆ ਜੀ ਨੇ ਸੰਨ 1704 ਵਿੱਚ ਸਿੱਖਾਂ ਅਤੇ ਮੁਗਲਾਂ ਦਰਮਿਆਨ ਚੱਲ ਰਹੀ ਜੰਗ ਦੌਰਾਨ ਜ਼ਖਮੀ ਹੋਏ ਦੋਵੇਂ ਧਿਰਾਂ ਦੇ ਸੈਨਿਕਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ ਸੀ। ਜੰਗ ਲੜਦੇ ਕੁਝ ਸਿੰਘਾਂ ਵੱਲੋਂ ਜਦ ਇਸ ਸੰਬੰਧ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸ਼ਿਕਾਇਤ ਕੀਤੀ ਗਈ ਤਾਂ ਉਹਨਾਂ ਪੁੱਛਿਆ, ਭਾਈ ਕਨਈਆ ਜੀ, ਸੁਣਿਆ ਹੈ ਕਿ ਤੁਸੀਂ ਦੁਸ਼ਮਣ ਫੌਜ ਦੇ ਜ਼ਖਮੀ ਸੈਨਿਕਾਂ ਨੂੰ ਜਲ ਛਕਾਉਂਦੇ ਹੋ ਅਤੇ ਜੰਗ ਲੜਨ ਲਈ ਤਕੜਾ ਕਰ ਦਿੰਦੇ ਹੋ। ਇਸ ਸਵਾਲ ਦੇ ਜਵਾਬ ਵਿੱਚ ਭਾਈ ਸਾਹਿਬ ਨੇ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਆਖਿਆ ਸੀ, ਪਾਤਸ਼ਾਹ ਜੀਓ, ਮੈਨੂੰ ਤਾਂ ਹਰੇਕ ਸੈਨਿਕ ਵਿੱਚ ਆਪ ਜੀ ਦੇ ਹੀ ਦੀਦਾਰ ਹੁੰਦੇ ਹਨ ਅਤੇ ਮੈਂ ਤਾਂ ਕੇਵਲ ਆਪਣੇ ਗੋਬਿੰਦ ਨੂੰ ਹੀ ਪਾਣੀ ਪਿਆਉਂਦਾ ਹਾਂ, ਕਿਸੇ ਦੁਸ਼ਮਣ ਨੂੰ ਨਹੀਂ। ਗੁਰੂ ਸਾਹਿਬ ਇਹ ਜਵਾਬ ਸੁਣ ਕੇ ਮੁਸਕਰਾ ਪਏ ਅਤੇ ਉਹਨਾਂ ਨੇ ਭਾਈ ਕਨਈਆ ਨੂੰ ਆਪਣੇ ਗਲ ਨਾਲ ਲਾਉਂਦਿਆਂ ਕਿਹਾ, ਅੱਜ ਤੋਂ ਜ਼ਖਮੀਆਂ ਨੂੰ ਕੇਵਲ ਜਲ ਹੀ ਨਹੀਂ ਛਕਾਉਣਾ, ਉਹਨਾਂ ਦੀ ਮਲਮ ਪੱਟੀ ਵੀ ਕਰਨੀ ਹੈ। ਗੁਰੂ ਸਾਹਿਬ ਦਾ ਆਦੇਸ਼ ਮੰਨ ਕੇ ਭਾਈ ਕਨਈਆ ਜੀ ਨੇ ਬਿਨਾਂ ਕਿਸੇ ਡਰ, ਬਿਨਾਂ ਕਿਸੇ ਭੇਦਭਾਵ ਦੇ ਦੋਵਾਂ ਧਿਰਾਂ ਦੇ ਜ਼ਖਮੀ ਸੈਨਿਕਾਂ ਦੀ ਮਲਮ ਪੱਟੀ ਦੀ ਸੇਵਾ ਸ਼ੁਰੂ ਕਰ ਦਿੱਤੀ। ਸੋ ਇਹ ਮੰਨਿਆ ਜਾਂਦਾ ਹੈ ਕਿ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਸੰਸਾਰ ਭਰ ਵਿੱਚ ਹੀ ਰੈੱਡ ਕਰਾਸ ਦਾ ਮੂਲ ਬਾਣੀ ਜੇਕਰ ਭਾਈ ਕਨਈਆ ਜੀ ਨੂੰ ਮੰਨ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਅਖੀਰ ਵਿੱਚ ਇਹ ਕਹਿਣਾ ਬਣਦਾ ਹੈ ਕਿ ਰੈੱਡ ਕਰਾਸ ਨੂੰ ਜੇਕਰ ਇੱਕ ਸੰਗਠਨ ਦੀ ਥਾਂ ਇੱਕ ਨੇਕ ਮੁਹਿੰਮ ਮੰਨ ਲਿਆ ਜਾਵੇ ਤਾਂ ਬਹੁਤ ਬਿਹਤਰ ਹੋਵੇਗਾ। ਰੈੱਡ ਕਰਾਸ ਦੇ 7 ਮੁੱਖ ਸਿਧਾਂਤ ਹਨ, ਜੋ ਕਿ ਪਹਿਲਾ ਹੈ ਹਿਊਮੈਨਿਟੀ, ਭਾਵ ਕਿਸੇ ਇੱਕ ਦੇਸ਼ ਜਾਂ ਕੌਮ ਦੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੀ ਸੇਵਾ ਕਰਨਾ। ਦੂਜਾ ਸਿਧਾਂਤ ਹੈ ਇਮਪਾਰਸ਼ੈਲਿਟੀ, ਭਾਵ ਬਿਨਾਂ ਜ਼ਾਤ, ਧਰਮ, ਨਸਲ ਜਾਂ ਰੰਗ ਦੇ ਭੇਦਭਾਵ ਦੇ ਸਭ ਦੀ ਸੇਵਾ ਕਰਨਾ। ਤੀਜਾ ਸਿਧਾਂਤ ਹੈ ਨਿਊਟਰੈਲਿਟੀ, ਭਾਵ ਦੁਸ਼ਮਣ ਜਾਂ ਦੋਸਤ ਦੀ ਭਾਵਨਾ ਤੋਂ ਰਹਿਤ ਹੋ ਕੇ ਸੇਵਾ ਕਰਨਾ। ਚੌਥਾ ਸਿਧਾਂਤ ਹੈ ਇੰਡੀਪੈਂਡੈਂਸ, ਆਜ਼ਾਦ ਢੰਗ ਨਾਲ ਕੰਮ ਕਰਨਾ। ਪੰਜਵਾਂ ਸਿਧਾਂਤ ਹੈ ਵੋਲੰਟਰੀ ਸਰਵਿਸ, ਭਾਵ ਸਵੈ ਇੱਛਾ ਨਾਲ ਸੇਵਾ ਕਰਨਾ। ਛੇਵਾਂ ਸਿਧਾਂਤ ਹੈ ਯੂਨਿਟੀ, ਭਾਵ ਏਕਤਾ ਨਾਲ ਮਿਲ ਜੁਲ ਕੇ ਪੂਰੀ ਮਨੁੱਖਤਾ ਦੀ ਰਾਖੀ ਲਈ, ਸੇਵਾ ਲਈ ਕੰਮ ਕਰਨਾ। ਔਰ ਸੱਤਵਾਂ ਸਿਧਾਂਤ ਹੈ ਯੂਨੀਵਰਸੈਲਿਟੀ, ਭਾਵ ਸੰਸਾਰ ਦੇ ਹਰ ਕੋਨੇ ਵਿੱਚ ਜਾ ਕੇ ਸੇਵਾ ਕਰਨ ਦੀ ਭਾਵਨਾ ਰੱਖਣਾ। ਇਹ 7 ਸਿਧਾਂਤ ਹੀ ਰੈੱਡ ਕਰਾਸ ਦੇ ਕਾਰਕੁਨਾਂ ਨੂੰ ਦੁਨੀਆ ਭਰ ਵਿੱਚ ਜੰਗ, ਕੁਦਰਤੀ ਆਫ਼ਤ, ਦੁਰਘਟਨਾ ਜਾਂ ਕਿਸੇ ਹੋਰ ਹੰਗਾਮੀ ਹਾਲਾਤ ਵਾਲੇ ਸਥਾਨ 'ਤੇ ਪੁੱਜ ਕੇ ਆਪਣੀਆਂ ਨਿਰਸਵਾਰਥ ਸੇਵਾਵਾਂ ਲਈ ਪਾਬੰਦ ਅਤੇ ਪ੍ਰੇਰਿਤ ਕਰਦੇ ਹਨ। ਸੋ ਅੱਜ ਦੇ ਪਾਵਨ ਦਿਵਸ ਮੌਕੇ ਸਾਡਾ ਸਭ ਦਾ ਇਹ ਫਰਜ਼ ਬਣ

0: ਦਾ ਹੈ ਕਿ ਸਰਬੱਤ ਦੇ ਭਲੇ ਵਰਗੇ ਮਹਾਨ ਸੰਕਲਪ ਨੂੰ ਪੂਰਾ ਕਰ ਰਹੇ ਰੈੱਡ ਕ੍ਰੋਸ ਜਿਹੇ ਮਹਾਨ ਸੰਗਠਨ ਦਾ ਹਿੱਸਾ ਬਣੀਏ ਅਤੇ ਮਾਨਵਤਾ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ। ਬਹੁਤ ਬਹੁਤ ਧੰਨਵਾਦ
1: ਜੀ। ਮਾਨਵਤਾ ਦੀ ਸੇਵਾ ਦੇ ਵਿੱਚ ਰੈੱਡ ਕ੍ਰੋਸ ਦੀ ਕੀ ਭੂਮਿਕਾ ਹੈ, ਪ੍ਰੋਫੈਸਰ ਪਰਮਜੀਤ ਸਿੰਘ ਹੁਣਾਂ ਨੇ ਸਾਨੂੰ ਬਹੁਤ ਵਧੀਆ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਔਰ ਵਾਕਈ ਜੀ, ਜਦੋਂ ਕੋਮਲ ਜੀ ਅਸੀਂ ਕਿਸੇ ਲੋੜਵੰਦ ਨੂੰ ਆਪਣੀ ਖੁਸ਼ੀ ਦੇ ਨਾਲ ਕੁਝ ਦਿੰਦੇ ਹਾਂ ਤਾਂ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ, ਬਹੁਤ ਹੀ ਆਨੰਦ ਆਉਂਦਾ ਹੈ।
2: ਬਿਲਕੁਲ, ਅਤੇ ਨੇਕੀ ਜਿਹੜੀ ਹੈ ਉਹ ਕਦੀ ਵੀ ਖਾਲੀ ਨਹੀਂ ਜਾਂਦੀ। ਜਦੋਂ ਵੀ ਅਸੀਂ ਨੇਕੀ ਕਰਦੇ, ਕਹਿੰਦੇ ਨਾ ਨੇਕੀ ਕਰ ਕੂਏ ਮੈਂ ਡਾਲ, ਅਤੇ ਜਤਾਉਣਾ ਬਿਲਕੁਲ ਨਹੀਂ ਚਾਹੀਦਾ। ਜ਼ਰੂਰ ਮਦਦ ਕਰਨੀ ਚਾਹੀਦੀ ਹੈ
1: ਜੀ,
2: ਪਰ ਇੱਕ ਹੱਥ ਤੋਂ ਕਰੀਏ ਤਾਂ ਦੂਜੇ ਨੂੰ ਪਤਾ ਵੀ ਨਾ ਚੱਲੇ।
1: ਔਰ ਕੁਝ ਇਸੇ ਤਰੀਕੇ ਦਾ ਸੁਨੇਹਾ, ਮਾਨਵਤਾ ਦਾ ਸੁਨੇਹਾ ਦਿੰਦਾ ਗੀਤ ਅਸੀਂ ਆਪਣੇ ਸਰੋਤਿਆਂ ਨਾਲ ਸਾਂਝਾ ਕਰ ਲੈਂਦੇ ਹਾਂ
2: ਜੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਤੇ ਉੱਥੇ ਜਾ ਕੇ ਜਦ ਦੇਖਿਓ ਕਹਿੰਦਾ ਵੀ ਲੈਟਰ ਤਾਂ ਤੁਹਾਡਾ ਕਹਿੰਦਾ ਜਾ ਚੁੱਕਾ ਇੱਥੋਂ।
1: ਅੱਛਾ।
0: ਤੇ ਮੈਂ ਕਿਹਾ ਜੀ ਮੈਨੂੰ ਤਾਂ ਮਿਲਿਆ ਹੀ ਨਹੀਂ, ਮੈਂ ਬੜਾ ਹੈਰਾਨ ਹੋਇਆ। ਉਹ ਫਿਰ ਮੈਡਮ ਜੀ 6 ਮਹੀਨੇ ਬਾਅਦ ਕਿਤੇ ਉਹ ਲੈਟਰ ਜਿਹੜਾ ਸੀਗਾ ਨਾ ਐਨ ਫਟਿਆ ਹੋਇਆ,
1: ਘੁੰਮਦਾ ਘੁੰਮਾਉਂਦਾ।
0: ਘੁੰਮਦਾ ਪਤਾ ਨਹੀਂ ਕਿੱਥੇ, ਇੱਕ ਆਪਣੇ ਇੱਧਰ ਨਕੋਦਰਵਾਲ ਸਾਈਡ ਦੇ ਨਾ ਇੱਕ
1: ਮੁਜ਼ੱਫਰਪੁਰ
0: ਮੁਜ਼ੱਫਰਪੁਰ
1: ਉੱਥੇ ਵੀ
0: ਹੈਗਾ,
1: ਹੈਗਾ।
0: ਉਹ ਉੱਧਰ ਵੀ ਪਹੁੰਚਾ।
1: ਅੱਛਾ
0: ਅਤੇ ਉਹਨੇ ਫਿਰ ਇੱਕ ਹੈਗਾ ਇੱਧਰ ਨਵੇਂ ਸ਼ਹਿਰ ਵਾਲਿਆ,
1: ਅੱਛਾ ਉੱਥੇ ਵੀ ਗਿਆ।
0: ਉੱਥੇ ਵੀ ਗਿਆ। ਉਹ ਫਿਰ ਪਤਾ ਨਹੀਂ ਕਿੱਦਾਂ ਉਹਨੇ ਬਾਇਆ ਪਤਾਰਾ ਕਰਕੇ, ਕਿਸੇ ਨੇ ਮਤਲਬ ਦੇਖਿਆ ਵੀ ਇੱਧਰ ਕਰਕੇ ਦੇਖ ਲੈਂਦੇ ਹਾਂ,
1: ਜੀ
0: ਉਹ ਤਾਂ ਫਿਰ ਪਹੁੰਚਾ ਤਾਂ ਫਿਰ ਮੈਡਮ ਮੈਨੂੰ ਮਿਲਿਆ।
1: ਅੱਛਾ।
0: ਅਤੇ ਉਸ ਵੇਲੇ ਕੀ ਹੋਇਆ ਕਿ ਉਦੋਂ 2324 ਜਿਹੜੀਆਂ ਸੀਗੀਆਂ ਨਾ ਅਪਾਇੰਟਮੈਂਟਸ ਕੀਤੀਆਂ ਸੀਗੀਆਂ, ਤਾਂ ਪਰ ਉਹ ਫਿਰ ਸਰਕਾਰ ਨੇ ਕੀਤਾ ਵਾਧੂ ਅਪਾਇੰਟਮੈਂਟ ਕਰ ਲਈਆਂ, ਅਤੇ ਇਸ਼ਤਿਹਾਰ ਦੇ ਉੱਤੇ ਜਾਣੀ 2324 ਕੱਢੀਆਂ ਸੀਗੀਆਂ।
1: ਕਿਹੜੇ ਸੰਨ ਦੀ ਗੱਲ ਹੈ
0: ਇਹ
1: ਇਹ?
0: 1994 ਦੀ ਜੀ।
1: ਅੱਛਾ।
0: ਅਤੇ ਉਹ ਫਿਰ ਜਦੋਂ ਮੈਂ ਜੁਆਇਨ ਕਰਨ ਗਿਆ ਡੀ ਓਫਿਸ, ਅਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਰੈੱਡ ਹੋ ਚੁੱਕੀ ਆ,
1: ਅੱਛਾ।
0: ਸਟੇ ਹੋ ਗਿਆ ਆ, ਵੀ ਹੁਣ ਤੁਸੀਂ ਜੁਆਇਨ ਨਹੀਂ ਕਰ ਸਕਦੇ। ਤਾਂ ਉਹ ਮੈਡਮ ਮੇਰੇ ਕੋਲ ਲੈਟਰ ਫੜਿਆ ਹੀ ਰਹਿ ਗਿਆ।
1: ਅੱਛਾ
0: ਉਹ ਫਿਰ ਉਧਰੋਂ ਮੈਂ ਆਪਣੀ ਸ਼ਾਦੀ ਨਹੀਂ ਕਰਾਉਂਦਾ, ਮੈਂ ਕਿਹਾ ਵੀ
1: ਅੱਛਾ
0: ਮੈਂ ਪਹਿਲਾਂ ਸੈੱਟ ਹੋਊਂਗਾ, ਮੈਂ ਫਿਰ ਹੀ ਸ਼ਾਦੀ ਕਰਾਉਣੀ ਆ। ਅਤੇ ਉਹ ਇੱਦਾਂ ਚੱਲਦਾ ਰਿਹਾ ਗੇੜੀ ਗੇੜ। ਮੈਂ ਕਿਹਾ ਵੀ ਹੁਣ ਮੈਂ ਇੰਨੀ ਮਤਲਬ ਪੜ੍ਹਾਈ ਕੀਤੀ ਆ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਹੀ ਮੈਂ ਸ਼ਾਦੀ ਕਰਾਉਣੀ ਆ। ਅਤੇ ਉਹ ਫਿਰ ਮੈਨੂੰ ਇੱਦਾਂ ਹੀ ਕੋਈ ਸਾਡੇ ਸੱਜਣ ਮਿੱਤਰ ਸੀਗੇ, ਕੋਈ ਮੈਡਮ ਸੀਗੇ ਸਾਡੇ ਰਿਲੇਟਿਵ, ਉਹ
1: ਜੀ
0: ਬੜੇ ਪ੍ਰੇਮੀ ਸੀਗੇ, ਮੈਨੂੰ ਕਿਤੇ ਮਿਲੇ, ਉਹ ਕਹਿੰਦੇ ਹਰਜਿੰਦਰ ਤੂੰ ਇੱਦਾਂ ਕਰ ਵੀ ਜਿਹੜੀ ਨੌਕਰੀ ਆ ਉਹ ਸ਼ਾਦੀ ਤੋਂ ਬਾਅਦ ਕਈ ਵਾਰ ਮਿਲਦੀ ਆ, ਵੀ ਉਹ ਜਿੱਦਾਂ ਵੀ ਕੋਈ ਲੜਕੀ ਆਉਣੀ ਹੁੰਦੀ ਆ ਵੀ ਉਹਦੇ ਭਾਗਾਂ ਨਾਲ ਮਿਲਦੀ ਆ। ਅਤੇ ਉਹ ਮੈਂ ਕਿਹਾ ਵੀ ਫਿਰ ਮੈਂ ਉਹਦਾ ਜਾਣੀ ਕਹਿਣਾ ਮੰਨਿਆ, ਕਹਿੰਦੇ ਵੀ ਤੂੰ ਇੱਦਾਂ ਕਰ ਵੀ ਸ਼ਾਦੀ ਪਹਿਲਾਂ ਕਰਾ ਲਾ। ਉਹ ਫਿਰ ਇੱਦਾਂ ਇੱਕ ਜਾਣੀ ਫੂ ਰਿਸ਼ਤਾ ਆਇਆ, ਅਤੇ ਉਹ ਕਹਿੰਦੀ ਵੀ ਮੈਂ ਦੇਖੂੰਗੀ ਲੜਕੀ, ਵੀ ਮੈਨੂੰ ਪਸੰਦ ਹੋਈ ਤਾਂ ਤੈਨੂੰ ਮੰਨਣਾ ਪੈਣਾ। ਮੈਂ ਕਿਹਾ ਚਲੋ ਠੀਕ ਆ।
1: ਜੀ
0: ਉਹ ਫਿਰ ਜੀ ਇੱਦਾਂ ਗਏ ਜੀ, ਉਹ ਵੀ ਮੈਡਮ ਨਾਲ ਗਏ, ਉਹਦੇ ਹਸਬੈਂਡ ਵੀ ਗਏ, ਅਤੇ ਉਹ ਫਿਰ ਉਹਨੇ ਦੇਖਿਆ ਅਤੇ ਉਹ ਕਹਿੰਦੀ ਵੀ ਲੜਕੀ ਠੀਕ ਆ, ਵੀ ਤੂੰ ਹੁਣ ਨਾ ਨਾ ਕਰੀ। ਅਤੇ ਮੈਂ ਮੈਡਮ ਜੀ ਮੰਨ ਗਿਆ ਵੀ ਚਲੋ ਠੀਕ ਆ, ਫਿਰ ਚਲੋ ਸਿਆਣੇ ਬੰਦੇ ਦੀ ਕਈ ਵਾਰ ਹੁੰਦੀ ਆ ਵੀ ਇੱਦਾਂ ਵੀ ਹੋ ਜਾਂਦਾ। ਅਤੇ ਉਹ ਕੀ ਹੋਇਆ ਫਿਰ ਉਹ 10 ਕੁ ਦਿਨਾਂ ਬਾਅਦ ਆ ਨਾ ਮੈਨੂੰ ਅਪੁਆਇੰਟਮੈਂਟ ਆ ਗਈ ਜੀ,
1: ਵਾਹ,
0: ਉਹ ਰਿਸ਼ਤਾ ਹੋਣ ਤੋਂ ਬਾਅਦ।
1: ਚਰਨ ਸੁਭਾਗੇ ਹੋ ਗਏ ਜੀ
0: ਹਾਂਜੀ।
1: ਘਰ ਚ।
0: ਅਤੇ ਉਹ ਦੇਖੋ ਉਹ ਕਿੱਦਾਂ ਦਾ ਕੌਤਕ ਹੋਇਆ, ਵੀ ਜਿੱਦਾਂ ਮੈਂ 1912-97 ਨੂੰ ਹੈ ਨਾ, ਇਹ 94 ਨੂੰ, 1912-94 ਨੂੰ ਮੈਂ ਜਾਣੀ ਜੁਆਇਨ ਕੀਤੀ ਆ, ਪਰ 15-12-94 ਨੂੰ ਜਿੱਦਾਂ ਉਹ ਰਸਮ ਹੁੰਦੀ ਵਿਆਹ ਦੀ ਮਾਈਆਂ ਲੱਗਦਾ, ਉਹ ਲੱਗਣਾ ਸੀਗਾ। ਅਤੇ ਉੱਧਰੋਂ 15 ਨੂੰ ਸਾਨੂੰ ਉੱਥੇ DPI ਆਫਿਸ ਬੁਲਾਇਆ ਸੀਗਾ ਅਪਾਇੰਟਮੈਂਟ ਦੇਣ ਵਾਸਤੇ, ਅਤੇ ਮੈਂ ਮੈਡਮ ਉੱਧਰ ਚਲੇ ਗਿਆ ਅਤੇ ਮੇਰੀ ਫੋਟੋ 'ਤੇ ਮਾਈਆਂ ਲਾਇਆ,
1: ਅੱਛਾ, ਫੋਟੋ ਤੇ
0: ਸਟਾਰਟਿੰਗ
1: ਮਾਈਆਂ
0: ਹੋਈ
1: ਲੱਗੀਆਂ।
0: ਮੇਰੀ ਵਿਆਹ ਦੀ ਜਿਹੜੀ ਆ।
1: ਬੜੀ ਇੰਟਰਸਟਿੰਗ ਗੱਲ ਸੁਣਾਈ
0: ਹਾਂਜੀ
1: ਜੀ ਤੁਸੀਂ।
0: ਉਹ ਦੇਖੋ ਮੈਂ ਬੜਾ ਹੈਰਾਨ ਹਾਂ। ਅਤੇ ਉਹ ਤੋਂ ਬਾਅਦ ਦੇਖੋ ਜੀ ਵੀ 17 ਤਰੀਕ ਨੂੰ ਮੇਰੀ 17-94 ਨੂੰ ਮੇਰੀ ਮੈਰਿਜ ਆ, ਠੀਕ ਹੈ ਜੀ, ਅਤੇ 19 ਨੂੰ ਮੈਂ ਜੁਆਇਨ ਕਰਦਾ।
1: ਅੱਛਾ,
0: ਉਹ ਉਹੀ ਗੱਲ ਹੋ ਗਈ ਵੀ ਪਹਿਲਾਂ ਮਤਲਬ ਮੈਰਿਜ,
1: ਤੇ
0: ਅਤੇ
1: ਫਿਰ ਬਾਅਦ ਚ
0: ਬਾਅਦ ਚ
1: ਨੌਕਰੀ।
0: ਨੌਕਰੀ
1: ਵਾਹ,
0: ਆ। ਹਾਂਜੀ
1: ਯਾਨੀ ਕਿ ਜਲੰਧਰ ਦੇ ਲਾਗਲੇ ਪਤਾਰੇ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਮੁਜ਼ੱਫਰਪੁਰ,
0: ਹਾਂਜੀ,
1: ਜਿਸ ਨਾਂ ਦੇ ਦੋ ਹੋਰ ਪਿੰਡ ਵੀ ਪੂਰੇ ਪੰਜਾਬ ਦੇ ਵਿੱਚ
0: ਪੰਜਾਬ
1: ਨੇ,
0: ਦੇ ਵਿੱਚ
1: ਤੇ
0: ਹਾਂਜੀ
1: ਉੱਥੇ ਤੁਹਾਡਾ ਬਚਪਨ ਬੀਤਿਆ,
0: ਹਾਂਜੀ
1: ਔਰ
0: ਹਾਂਜੀ
1: ਤੁਹਾਡੀ ਨੌਕਰੀ ਘੁੰਮਦਿਆਂ ਘੁਮਾਉਂਦਿਆਂ ਸਾਰੇ ਪਿੰਡਾਂ ਦੇ ਵਿੱਚੋਂ ਹੋ ਕੇ
0: ਹਾਂਜੀ,
1: ਤੇ ਫਿਰ ਮੁਜ਼ੱਫਰਪੁਰ ਪਹੁੰਚੇ,
0: ਹਾਂਜੀ
1: ਤੇ ਬੜਾ ਅੱਛਾ ਲੱਗਿਆ। ਭੈਣਾਂ ਭਰਾਵਾਂ ਚੋਂ ਕਿਨਵਾ ਨੰਬਰ ਤੁਹਾਡਾ?
0: ਭੈਣਾਂ ਭਰਾਵਾਂ ਦੇ ਵਿੱਚੋਂ ਜੀ ਅਸੀਂ 4 ਬ੍ਰਦਰ ਹਾਂ, ਇੱਕ ਸਿਸਟਰ ਆ ਸਾਡੀ ਜੀ,
1: ਅੱਛਾ
0: ਸਿਸਟਰ
1: ਜੀ।
0: ਸਾਰਿਆਂ ਤੋਂ ਛੋਟੀ ਆ
1: ਜੀ,
0: ਅਤੇ ਮੈਂ ਸਿਸਟਰ ਤੋਂ ਵੱਡਾ ਹਾਂ।
1: ਭਰਾਵਾਂ ਚੋਂ ਚੌਥਾ ਤੇ ਸਿਸਟਰ ਤੋਂ ਤੁਸੀਂ ਵੱਡੇ ਹੋ?
0: ਹਾਂਜੀ, ਉਹ ਤੋਂ ਵੱਡਾ ਜੀ।
1: ਜੀ,
0: ਹਾਂਜੀ,
1: ਛੋਟੇ ਤੇ ਤਾਂ ਕਈ ਵਾਰੀ ਵੱਡੇ ਰੋਬ ਵੀ ਬੜਾ ਪਾ ਜਾਂਦੇ ਨੇ, ਪਿਆ ਸੀ ਤੁਹਾਡੇ ਤੇ ਰੋਬ?
0: ਇੱਦਾਂ ਜੀ ਮਤਲਬ ਇਹ ਤਾਂ ਹੁੰਦਾ ਹੀ ਹੈ ਜਦੋਂ ਗ੍ਰਹਿਸਥ ਜੀਵਨ ਹੀ ਇੱਦਾਂ ਦਾ ਹੁੰਦਾ ਆ, ਜਦੋਂ ਜਿੱਦਾਂ ਹੋਰ ਹੈ ਨਾ, ਜਦੋਂ ਜਿੱਦਾਂ ਪਰਿਵਾਰ ਵੱਡਾ ਹੁੰਦਾ ਆ,
1: ਮਤਲਬ ਕਿ ਪਿਆ ਸੀ,
0: ਅਤੇ
1: ਹਾਸਾ ਆ
0: ਉਹ
1: ਗਿਆ ਚਿਹਰੇ ਤੇ
0: ਤਾਂ
1: ਹਲਕਾ
0: ਨਹੀਂ, ਉਹ ਤਾਂ
1: ਜਿਹਾ।
0: ਪੈਂਦਾ ਹੀ ਪੈਂਦਾ, ਪਰ
1: ਜੀ
0: ਇੱਦਾਂ ਆ ਵੀ ਉਹ ਮੇਰਾ ਸੁਭਾਅ ਕਰਕੇ ਨਾ, ਮੈਂ ਆਪਣਾ ਸੁਭਾਅ ਹੀ ਇੱਦਾਂ ਦਾ ਬਣਾਇਆ ਸੀਗਾ, ਮੈਂ ਕਦੀ ਮਾਇੰਡ ਨਹੀਂ ਕੀਤਾ।
1: ਅੱਛਾ, ਤੁਸੀਂ ਮੈਥ ਟੀਚਰ ਰਿਟਾਇਰ ਹੋਏ ਹੋ?
0: ਹਾਂਜੀ, ਮੈਥ
1: ਮੈਥ
0: ਟੀਚਰ।
1: ਦਾ ਮਤਲਬ ਸਿੱਧਾ ਸਿੱਧਾ ਹਿਸਾਬ?
0: ਹਾਂਜੀ
1: ਓਹੋ, ਹਿਸਾਬ ਦਾ ਤਾਂ ਕਈਆਂ ਦੇ ਨਾਲ 36 ਦਾ ਅੰਕੜਾ ਹੁੰਦਾ,
0: ਹਾਂਜੀ
1: ਕਿੱਦਾਂ
0: ਹਾਂਜੀ।
1: ਸੋਚਿਆ ਇਸ ਔਖੇ ਜਿਹੇ ਵਿਸ਼ੇ ਨੂੰ?
0: ਇਹਦੇ ਵਿੱਚ ਇੱਦਾਂ ਜੀ ਮੇਰਾ ਨਾ ਮੈਥ ਦੇ ਵਿੱਚ ਬੜਾ ਪ੍ਰੇਮ ਪੈ ਗਿਆ, ਅਤੇ ਉਹ ਇੰਨਾ ਜਾਣੀ ਪੈ ਗਿਆ ਵੀ ਮੈਂ ਮੈਥ ਮੈਨੂੰ ਬਹੁਤ ਚੰਗਾ ਜਿਹਾ ਲੱਗਣ ਲੱਗ ਪਿਆ। ਮੈਂ ਕਿਹਾ ਵੀ ਜ਼ਿੰਦਗੀ ਇੱਕ ਮੈਥ ਹੀ ਆ, ਹੈ ਕਿ ਨਹੀਂ,
1: ਹਿਸਾਬ ਹੈ ਜੀ, ਬਿਲਕੁਲ ਹਿਸਾਬ
0: ਇਹ
1: ਤੇ
0: ਹਿਸਾਬ
1: ਕਿਤਾਬ
0: ਆ।
1: ਵੀ ਆ।
0: ਹਾਂਜੀ, ਉਹ ਮੇਰਾ ਇੰਨਾ ਐਕਸਪੀਰੀਅੰਸ ਹੋ ਗਿਆ ਸੀਗਾ ਨਾ ਘਰ ਰਹਿ ਕੇ ਵੀ, ਹੋਰ ਵੀ ਜਿੱਦਾਂ ਦੇਖ ਦੂ ਕੇ, ਅਤੇ ਉਹ ਫਿਰ ਮੇਰਾ ਵੈਸੇ ਪਹਿਲਾਂ ਮੈਥ ਵਿੱਚ ਮੇਰਾ ਇੰਟਰਸਟ ਨਹੀਂ ਹੁੰਦਾ,
1: ਬਾਅਦ ਚ ਹੋ ਗਿਆ।
0: ਮੇਰੀ ਤਾਂ ਕੰਪਾਰਟਮੈਂਟ ਸੀਗੀ
1: ਅੱਛਾ
0: ਮੈਟ੍ਰਿਕ ਦੇ ਵਿੱਚੋਂ,
1: ਅੱਛਾ,
0: ਉਹ ਮੈਂ ਮਸੀ ਤੋੜੀ ਸੀਗੀ।
1: ਓਹੋ ਹੋ,
0: ਹਾਂਜੀ,
1: ਤੇ ਬਾਅਦ ਵਿੱਚ ਇੰਟਰਸਟ ਬਣ
0: ਬਾਅਦ
1: ਗਿਆ।
0: ਦੇ ਵਿੱਚ ਉਹੀ ਇੱਦਾਂ ਹੀ ਮਤਲਬ ਆਲਾ ਦੁਆਲਾ ਦੇਖ ਕੇ ਜਾਣੀ ਵੀ ਉਹ ਜਦੋਂ ਮਾਹੌਲ ਮੈਂ ਦੇਖੇ, ਅਤੇ ਮੈਂ ਕਿਹਾ ਵੀ ਇਹ ਤਾਂ ਜ਼ਿੰਦਗੀ ਇੱਕ ਮੈਥ ਹੀ ਆ, ਵੀ ਜੇ ਕਿਉਂ ਨਾ ਆਪਾਂ ਮੈਥ ਨਾਲ ਪਿਆਰ ਪਾ ਲਈਏ
1: ਪੈ ਗਿਆ
0: ਤਾਂ ਉਹ ਜ਼ਿੰਦਗੀ ਆਪੇ ਸਫਲ ਹੋ ਜਾਣੀ ਆ।
1: ਜੀ, ਬਹੁਤ
0: ਹਾਂਜੀ
1: ਅੱਛੀ ਗੱਲ ਕਹੀ। ਅੱਛਾ,
0: ਹਾਂਜੀ

0: ਗੱਲਾਂ ਗੱਲਾਂ ਦੇ ਵਿੱਚ ਇਹ ਗੱਲ ਰਹਿ ਗਈ ਕਿ ਜਿਹੜੀ ਚਿੱਠੀ ਘੁੰਮਦੀ ਘੁਮਾਉਂਦੀ ਮਸਾਂ ਹੀ ਤੁਹਾਡੇ ਕੋਲ ਪਹੁੰਚੀ, ਤੇ
1: ਹਾਂਜੀ
0: ਜਦ ਪਹੁੰਚੀ ਪਹੁੰਚੀ ਤੇ ਰਿੱਟ ਹੋ ਗਈ, ਤੇ ਫਿਰ
1: ਹਾਂਜੀ
0: ਜਦੋਂ ਵਿਆਹ ਹੋ ਗਿਆ ਤੇ ਫਿਰ 2 ਦਿਨ ਬਾਅਦ ਹੀ ਤੁਸੀਂ ਜੁਆਇਨ ਕੀਤਾ, ਪਹਿਲੀ ਨੌਕਰੀ ਕਿੱਥੇ ਮਿਲੀ ਸੀ?
1: ਪਹਿਲੀ ਨੌਕਰੀ ਮੈਨੂੰ ਮੈਡਮ ਜੀ ਇੱਕ ਆਪਣੇ ਫਲੌਰ ਤਹਿਸੀਲ ਦੇ ਵਿੱਚ ਰਾਵਾਂ ਖੇਲਾ ਸਕੂਲ ਹੈ ਜੀ।
0: ਅੱਛਾ ਜੀ,
1: ਹਾਂਜੀ, ਉੱਥੇ ਮਿਲੀ ਸੀਗੀ ਵੀ ਉਹ ਮੇਰਾ ਖਿਆਲ 80-85 ਕਿਲੋਮੀਟਰ ਘਰ ਤੋਂ ਦੂਰ ਪੈਂਦਾ,
0: ਜੀ
1: ਅਤੇ ਮੈਂ 4 ਵਜੇ ਘਰੋਂ ਉੱਠਦਾ ਸੀ ਅਤੇ ਪਸ਼ੂ ਵੀ ਰੱਖੇ, 2 ਮੱਝਾਂ ਵੀ ਰੱਖੀਆਂ ਸੀਗੀਆਂ, ਅਤੇ ਮੈਂ ਪਹਿਲਾਂ ਤਾਂ ਸਵੇਰੇ ਉੱਠ ਕੇ 3:30 ਵਜੇ ਮੈਂ ਉੱਠਦਾ ਸੀ, ਪੱਠੇ ਕੁਤਰਨੇ, ਫਿਰ ਮੈਂ ਮੱਝ ਵੀ ਚੋਣੀ, ਅਤੇ
0: ਜੀ
1: ਫਿਰ ਮੈਂ ਸਾਰਾ ਕੁਝ ਆਪਣਾ ਕਰਕੇ ਤਾਂ ਮੈਂ ਸਾਈਕਲ 'ਤੇ ਫਿਰ ਇੱਥੋਂ ਰਾਮਾ ਮੰਡੀਓਂ ਫਿਰ ਅੰਬਾਲਾ ਪੈਸੰਜਰ ਗੱਡੀ ਜਾਂਦੀ ਆ ਉਹਦੇ ਵਿੱਚ ਜਾਣਾ, ਫਿਰ ਫਲੋਰ ਉਤਰਨਾ, ਫਲੋਰ ਤੋਂ ਫਿਰ ਸਟੇਸ਼ਨ ਤੋਂ ਉਤਰ ਕੇ 1 ਕਿਲੋਮੀਟਰ ਮੈਂ ਪੈਦਲ ਆਉਣਾ, ਉੱਥੋਂ ਫਿਰ ਇੱਕ ਮੈਟਾਡੋਰਾਂ ਚੱਲਦੀਆਂ ਹੁੰਦੀਆਂ ਸੀ, ਮੈਟਾਡੋਰ ਵਿੱਚ ਮੈਂ ਪ੍ਰਤਾਪਰੇ ਉਤਰਨਾ, ਉਹ ਪ੍ਰਤਾਪਰੇ ਤੋਂ ਫਿਰ 5 ਕਿਲੋਮੀਟਰ ਮੈਂ ਤੁਰ ਕੇ ਜਾਣਾ,
0: ਜੀ
1: ਅਤੇ ਉਹ ਦੇਖੋ ਇੰਨਾ ਮੇਰਾ ਸਫ਼ਰ ਹੁੰਦਾ ਸੀਗਾ, ਅਤੇ ਉਸ ਵੇਲੇ ਤਨਖਾਹ ਮੇਰਾ ਖਿਆਲ ਲੱਗੀ ਸੀਗੀ 3600 ਰੁਪਈਆ,
0: ਅੱਛਾ,
1: ਅਤੇ ਉਸ ਵੇਲੇ ਜੇ ਹੁਣ ਮੈਂ ਬੱਸ ਵਿੱਚ ਆਉਂਦਾ ਜਾਂਦਾ ਸੀ ਤਾਂ ਉਹ 12 ਰੁਪਈਏ ਰਾਮਾ ਮੰਡੀ ਤੋਂ ਜਾਣ ਅਤੇ 12 ਰੁਪਈਏ ਆਉਣ ਜਾਣੀ, ਮਤਲਬ 25 ਰੁਪਈਏ ਇਹ ਖਰਚਾ ਹੋ ਜਾਂਦਾ ਸੀ, ਜੇ ਹੁਣ ਮੈਂ ਪਾਸ ਬਣਾਇਆ ਸੀ ਇਸ ਕਰਕੇ, ਨਹੀਂ ਤਾਂ ਫਿਰ ਤਨਖਾਹ ਨਹੀਂ ਸੀ ਬਚਣੀ, ਉਹ ਇੱਦਾਂ ਮੈਨੂੰ ਕਾਫੀ ਚਿਰ, ਮੈਂ ਰਾਤ ਨੂੰ 9 ਵਜੇ ਘਰ ਪਹੁੰਚਦਾ ਹੁੰਦਾ ਸੀਗਾ,
0: ਜੀ
1: ਉਹ 2.5 ਸਾਲ ਮੈਂ ਇੱਦਾਂ ਕੱਟੇ।
0: ਕਿੰਨੀਆਂ ਕੁ ਟ੍ਰਾਂਸਫਰਾਂ ਦੇਖੀਆਂ ਤੁਸੀਂ?
1: ਟ੍ਰਾਂਸਫਰ ਦੇਖੋ ਜੀ, ਉੱਥੋਂ ਫਿਰ ਮੈਂ ਫਿਰ ਕੀ ਹੋਇਆ, ਮੈਂ ਮੱਝ ਵੇਚ ਦਿੱਤੀ, ਮੈਂ ਕਿਹਾ ਵੀ ਮੈਂ ਮਾਤਾ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਤੋਂ ਬਹੁਤ ਔਖਾ ਆ ਜਾਣਾ, ਅਤੇ ਉਹ ਮੱਝ ਵੇਚੀ ਜੀ, 5,000 ਦੀ ਮੱਝ ਵੇਚ ਦਿੱਤੀ,
0: ਜੀ
1: ਉਹ ਫਿਰ ਮੈਂ ਇੱਦਾਂ ਹੀ ਕੋਈ ਕਿਸੇ ਨੂੰ ਕਹਿ ਕੂ ਕੇ ਜਾਣੀ, ਫਿਰ ਮੈਂ ਆਪਣੀ ਜਿਹੜੀ ਟ੍ਰਾਂਸਫਰ ਆ ਨਾ 1,000 ਦੀ ਕਰਾ ਲਈ ਜੀ।
0: ਅੱਛਾ,
1: ਹਾਂਜੀ, ਫਿਰ ਮੈਂ 1,000 ਆ ਗਿਆ, ਉਹ ਜਦ 1,000 ਆਇਆ ਤਾਂ ਫਿਰ ਮੇਰੇ ਇੱਕ ਵੱਡੇ ਬੇਟੇ ਦਾ ਬਰਥ ਹੋਇਆ ਜੀ 1997 'ਤੇ, 1997 'ਚ ਮੈਂ 1,000 ਸੀਗਾ, ਤੋ ਜਦੋਂ ਬਰਥ ਹੋਇਆ ਤੇ 13 ਤਰੀਕ ਨੂੰ ਸਾਨੂੰ ਸਰਵਿਸ ਤੋਂ ਹੀ ਟਰਮੀਨੇਟ ਕਰ ਦਿੱਤਾ,
0: ਕਿਉਂ ਜੀ?
1: ਕਿਉਂਕਿ ਉਹ ਜਿਹੜੀ ਸੀਗੀ ਨਾ ਅਪੁਆਇੰਟਮੈਂਟ, ਉਹ ਸਾਨੂੰ ਵਾਧੂ ਸੀਗੀਆਂ ਨਾ ਜਿਹੜੀਆਂ ਪੋਸਟਾਂ, ਉਹਨੇ ਉਹ ਫਿਨਿਸ਼ ਕਰ ਦਿੱਤੀਆਂ ਸੀਗੀਆਂ, ਉਹ ਸਾਨੂੰ ਫਿਰ ਨਾ 89 ਡੇਜ਼ 'ਤੇ ਰੱਖ ਲਿਆ ਸੀਗਾ।
0: ਅੱਛਾ ਜੀ,
1: 89 ਡੇਜ਼ 'ਤੇ ਅਸੀਂ ਜਿੱਦਾਂ ਵੀ 89 ਡੇਜ਼ ਹੁੰਦੇ ਸਾਨੂੰ ਫਾਰ ਕਰ ਦਿੰਦੇ ਸੀ,
0: 90ਵਾਂ ਦਿਨ ਨਹੀਂ ਰੱਖਣਾ,
1: ਨਹੀਂ ਉਹ ਮੁੜ ਕੇ ਫਿਰ ਸਾਨੂੰ ਦੁਬਾਰਾ ਅਪੁਆਇੰਟਮੈਂਟ ਲੈਣੀ ਪੈਂਦੀ ਡੀਓਫਿਸ ਤੋਂ ਆਣ ਕੇ, ਫਿਰ ਜਾ ਕੇ ਜੁਆਇਨ ਕਰਨਾ 3 ਮਹੀਨਿਆਂ ਬਾਅਦ, ਫਿਰ ਉਹ ਇੱਦਾਂ ਚੱਲਦਾ ਸੀਗਾ, ਤਾਂ ਉਹ ਫਿਰ ਰੈਟ ਚੱਲਦੀ ਸੀਗੀ ਹਾਈ ਕੋਰਟ ਦੇ ਵਿੱਚ, ਪਤਾ ਨਹੀਂ ਕਿੱਦਾਂ ਮੈਂ ਆਪਣੀ ਲਾਈਫ ਨੂੰ ਬਤਾਇਆ, ਦਿਹਾੜੀਆਂ ਕੀਤੀਆਂ, ਜੋ ਵੀ ਅਸੀਂ ਲੱਕੜ ਦਾ ਕੰਮ ਕਰਦੇ ਹੁੰਦੇ ਸੀ, ਲੱਕੜ ਲੈ ਕੇ, ਤਾਂ ਫਿਰ ਉਹ ਮੈਂ 6 ਮਹੀਨੇ ਫਿਰ ਇੱਕ ਉੱਧਰ ਮੇਰੇ ਕਾਕੇ ਦਾ ਵਰਥ ਹੋਇਆ, ਅਤੇ ਉਹ ਦੇਖੋ ਬੜਾ ਮੇਰੇ ਲਈ ਜਾਣੀ ਉਸ ਵੇਲੇ ਦੁੱਖਦਾਈ ਜਿਹਾ ਕੰਮ ਹੋਇਆ,
0: ਸੀਨ ਬਣ ਗਿਆ ਜੀ।
1: ਹਾਂ, ਸੀਨ ਬਣ
0: ਉਸ ਤੋਂ ਬਾਅਦ
1: ਗਿਆ,
0: ਦੁਬਾਰਾ ਫਿਰ ਕਦੋਂ ਜੁਆਇਨ ਕੀਤਾ?
1: ਦੁਬਾਰਾ ਇੱਦਾਂ ਹੋਇਆ ਜੀ, ਫਿਰ ਮੇਰੀ ਨਾ ਇੱਕ ਅਪੁਆਇੰਟਮੈਂਟ ਮੈਥ ਦੀ ਹੋਈ ਸੀਗੀ, ਕਿਉਂਕਿ ਮੈਂ ਮੈਥ ਵੀ ਪੜ੍ਹਿਆ, ਅਤੇ ਉਹ ਮੈਥ ਦੀ ਅਪੁਆਇੰਟਮੈਂਟ ਮੇਰੇ ਕੋਲ ਪਈ ਸੀਗੀ ਘਰ,
0: ਅੱਛਾ,
1: ਫਿਰ ਮੈਂ ਉਹਦੇ 'ਤੇ ਜਾਣੀ ਫਿਰ ਜੁਆਇਨ ਕੀਤਾ, ਉਹ ਫਿਰ ਮੈਂ ਛੱਡ ਹੀ ਦਿੱਤੀ, ਮੈਂ ਕਿਹਾ ਛੱਡੋ ਇਹ ਜਾਣੀ, ਉਹ ਤਾਂ ਹੁਣ ਖਤਮ ਹੀ ਹੋ
0: ਜਿਹੜੀ
1: ਗਈ ਹੈ।
0: ਪਹਿਲੀ ਸੀਗੀ ਉਹ ਕਿਹੜੀ? ਉਹ
1: ਐਜ਼ 89 ਡੇਜ਼ ਦੀ
0: ਨਹੀਂ, ਉਹ ਐਜ਼ ਏ ਕੀ ਸੀਗਾ, ਤੁਸੀਂ ਕਿਸ ਚੀਜ਼ ਦੇ ਅਧਿਆਪਕ ਸੀ?
1: ਉਹ ਮੈਂ ਜੀ SST ਦੇ ਜੀ,
0: ਸੋਸ਼ਲ ਸਟੱਡੀਜ਼।
1: ਹਾਂ ਜੀ, ਉਸ ਸਟੱਡੀ ਦੇ।
0: ਦੁਬਾਰਾ ਫਿਰ ਤੁਸੀਂ ਮੈਥ ਟੀਚਰ?
1: ਹਾਂਜੀ, ਫਿਰ ਮੈਂ ਮੈਥ ਟੀਚਰ ਬਣ ਗਿਆ, ਫਿਰ ਮੈਂ ਟੀਚਰ ਬਣ ਕੇ, ਫਿਰ ਮੈਂ ਆਪਣੇ ਸਾਡੇ ਪਿੰਡ ਦੇ ਕੋਲ ਹੀ ਬਲੇਨਾ ਪਿੰਡ ਹੈਗਾ, ਬਲੇਨੇ ਸਕੂਲ ਦੇ ਵਿੱਚ ਇੱਥੇ ਸੀ ਮੈਂ, ਫਿਰ 18 ਸਾਲ ਸਰਵਿਸ ਕੀਤੀ ਮੈਥ ਦੀ। ਇਹ ਤੋਂ ਬਾਅਦ ਫਿਰ ਮੇਰੀ ਸਰਪਲਸ ਹੋ ਗਈ, ਸਰਪਲਸ ਹੋ ਕੇ ਮੈਂ ਡਰੂਲੀ ਕਲਾਂ ਚਲ ਗਿਆ।
0: ਅੱਛਾ,
1: 1 ਸਾਲ ਫਿਰ ਮੈਂ ਉੱਥੇ ਲਾਇਆ, ਅਤੇ ਉਹ ਵੀ ਚਲੋ ਵੀ ਹੁਣ ਪਿੰਡ ਦੇ ਵਿੱਚ ਬਣੀ ਸੀਗੀ, ਅਤੇ ਉਹ ਇੱਦਾਂ ਹੀ ਸਾਡੇ ਸਰਪੰਚ ਸਾਹਿਬ ਮਲੇਨੇ ਦੇ, ਉਹ ਜਦ ਉਹਨਾਂ ਨੂੰ ਪਤਾ ਲੱਗਾ ਵੀ ਉਹ ਸਾਡੇ ਤਾਂ ਵਧੀਆ ਟੀਚਰ ਜਿਹੜੇ ਹੈਗੇ ਉਹ ਚਲ ਗਏ, ਅਤੇ ਉਹ ਮੈਂ ਦੱਸਿਆ ਵੀ ਨਹੀਂ ਕਿਸੇ ਨੂੰ,
0: ਜੀ
1: ਉਹ ਫਿਰ ਜਦੋਂ ਪਤਾ ਲੱਗਾ ਕਹਿੰਦੇ ਮਾਸਟਰ ਜੀ ਵੀ ਤੁਸੀਂ ਦੱਸਿਆ ਕਿਉਂ ਨਹੀਂ, ਇਹ ਤਾਂ ਤੁਹਾਨੂੰ ਜਾਣਨਾ ਹੀ ਦੇਣਾ ਸਕੂਲੋਂ, ਅਤੇ ਉਹ ਪਿਆਰ ਬੜਾ ਸੀਗਾ ਨਾ, ਅਤੇ ਉਹ ਫਿਰ ਮੈਂ ਫਿਰ ਉਹਨੂੰ ਦੱਸਿਆ, ਮੈਂ ਕਿਹਾ ਵੀ ਇੱਦਾਂ ਚਲੋ, ਮੈਂ ਕਿਹਾ ਜਿੰਨਾ ਦਾਣਾ ਪਾਣੀ ਸੀਗਾ ਆਪਾਂ ਇੱਥੇ ਖਾ ਲਿਆ, ਮੈਂ ਕਿਹਾ ਹੈ ਨਾ, ਅਤੇ ਉਹ ਕਹਿੰਦੇ ਨਹੀਂ, ਉਹ ਕਹਿੰਦੇ ਸਾਨੂੰ ਦੱਸੋ ਤੁਸੀਂ ਲਾਗੇ ਕੋਈ ਸਕੂਲ ਦੱਸੋ, ਅਸੀਂ ਉੱਥੇ ਤੁਹਾਨੂੰ 1 ਦਿਨ ਦੇ ਵਿੱਚ ਲਿਆਵਾਂਗੇ, ਅਤੇ ਉਹ ਫਿਰ ਦੇਖੋ ਮੈਡਮ ਜੀ ਉਹ ਮੇਰੇ ਨਾਲ ਗਏ
0: ਲਾਗੇ, ਸਕੂਲ ਮਿਲ ਗਿਆ
1: ਅਤੇ ਲਾਗੇ ਤੱਲਣ, ਉਹ ਮੈਨੂੰ ਉਹਨੇ 5 ਘੰਟੇ 'ਚ ਹੀ ਮੇਰੀ ਟ੍ਰਾਂਸਫਰ ਕਰਾਤੀ
0: ਵਾਹ
1: ਉੱਥੋਂ
0: ਜੀ,
1: ਤੇ ਮੈਂ ਦੂਏ ਦਿਨ ਤੱਲਣ ਆ ਗਿਆ,
0: ਤੱਲਣ ਤੋਂ ਰਿਟਾਇਰ ਹੋਏ?
1: ਹਾਂਜੀ, ਫਿਰ ਮੈਂ ਤੱਲਣ ਤੋਂ ਰਿਟਾਇਰ ਹੋਇਆ ਜੀ।
0: ਮੈਡਮ ਵੀ ਸਰਵਿਸ ਕਰਦੇ ਨੇ?
1: ਨਹੀਂ ਜੀ ਮੈਡਮ ਜੀ, ਉਹ ਹਾਊਸ ਵਾਈਫ। ਹਾਂਜੀ, ਹਾਊਸ ਵਾਈਫ ਹੈ।
0: ਅੱਛਾ, ਰਸੋਈ 'ਚ ਜਾਣ ਦੇ ਕਿੰਨੇ ਕੁ ਸ਼ੌਕੀਨ ਹੋ ਤੁਸੀਂ?
1: ਮੈਡਮ ਮੇਰਾ ਤਕਰੀਬਨ ਜਿਹੜਾ ਜ਼ਿਆਦਾ ਜੀਵਨ ਆ ਉਹ ਰਸੋਈ ਦੇ ਵਿੱਚ ਹੀ ਲੰਘਿਆ।
0: ਅੱਛਾ,
1: ਹਾਂਜੀ,
0: ਸਾਰਾ ਕੁਝ ਖਾ ਬਣਾ ਲੈਂਦੇ ਹੋ?
1: ਬਿਲਕੁਲ ਮੈਡਮ ਜੀ, ਉਹ ਤਾਂ ਮੈਂ ਜਿਹੜੇ ਵੀ ਸਕੂਲ ਵਿੱਚ ਵੀ ਕੰਮ ਕੀਤਾ ਉਹ ਸਾਰੇ ਮੈਡਮਾਂ ਨੂੰ ਵੀ ਪਤਾ ਕਿ ਹਰਜਿੰਦਰਪਾਲ ਸਾਹਿਬ ਜੀ ਦੀ ਜਿਹੜੀ ਕੁਕਿੰਗ ਹੈਗੀ ਆ ਉਹ ਕਿੰਨੀ ਵਧੀਆ, ਕਈ ਵਾਰੀ ਉਹਨੇ ਸਕੂਲੇ ਜਿੱਦਾਂ ਉਹਨੇ ਕੋਲ ਬਣਾਉਣਾ ਤਾਂ ਮੈਨੂੰ ਕਹਿੰਦੇ ਸਰ ਜੀ ਆਇਓ ਮਾੜਾ ਜਿਹਾ ਕਿਚਨ ਦੇ ਵਿੱਚ ਮਾੜਾ ਜਿਹਾ ਕੜਛੀ ਨੂੰ ਹੱਥ ਲਾ ਦਿਓ।
0: ਵੈਸੇ ਕਹਿੰਦੇ ਨੇ ਕਿ ਜਿਹਨਾਂ ਦੇ ਪਤੀਆਂ ਨੂੰ ਖਾਣਾ ਬਣਾਉਣਾ ਹੁੰਦਾ ਨਾ, ਆਉਂਦਾ ਹੁੰਦਾ,
1: ਹਾਂਜੀ,
0: ਉਹ

0: ਦਾ ਪੇਕੇ ਜਾਣਾ ਬੇਸਵਾਦਾ ਹੋ ਜਾਂਦਾ ਹੈ, ਕਿਉਂਕਿ
1: ਬਿਲਕੁਲ ਜਾਂਦੇ
0: ਪੇਕੇ
1: ਨਹੀਂ,
0: ਜਾਂਦੇ ਹੈ।
1: ਬਿਲਕੁਲ ਨਹੀਂ ਜਾਂਦੇ
0: ਅੱਛਾ, ਪੇਕੇ ਇਸੇ ਗੱਲੋਂ ਨਹੀਂ ਜਾਂਦੇ ਹੋਣੇ
1: ਉਹ।
0: ਕਿ ਖਾਣਾ ਤਾਂ ਇਹਨਾਂ ਨੇ ਆਪ ਹੀ ਬਣਾ ਕੇ ਖਾ ਲੈਣਾ
1: ਮੈਡਮ ਜੀ,
0: ਵਿੱਚੋਂ।
1: ਜਦੋਂ ਮੇਰੀ ਸ਼ਾਦੀ ਹੋਈ ਹੈ ਨਾ, ਚਲੋ ਨਵਾਂ ਨਵਾਂ ਹੁੰਦਾ ਵੀ ਲੜਕੀਆਂ ਨੂੰ ਹੁੰਦਾ ਵੀ ਉਹਨਾਂ ਨੂੰ ਥੋੜ੍ਹਾ ਪਿਛਲਾ, ਕਿਉਂਕਿ ਨਵੇਂ ਘਰ ਦੇ ਵਿੱਚ ਆਏ ਹੁੰਦੇ ਆ, ਅਤੇ ਉੱਥੇ ਐਡਜਸਟਮੈਂਟ ਹੋਣੀ ਜਾਂ ਹੋਰ ਭਰਜਾਈਆਂ ਦੇ ਵਿੱਚ ਜਾਂ ਦਰਾਣੀਆਂ ਜਠਾਣੀਆਂ ਜਾਂ ਹੋਰ ਵੀ ਆ, ਉਹ ਬੜਾ ਔਖਾ ਜਿਹਾ ਹੁੰਦਾ ਆ। ਉਹ ਜਾਣੀ ਪਹਿਲਾਂ ਪਹਿਲਾਂ ਉਹ ਹੁੰਦਾ ਹੀ ਆ ਲੜਕੀ ਦਾ, ਪਰ ਉਹ ਜਦ ਹੌਲੀ ਹੌਲੀ ਦੇਖਿਆ ਵੀ ਮੇਰਾ ਹਸਬੈਂਡ ਤਾਂ ਕੁਕਿੰਗ ਬਹੁਤ ਸੋਹਣੀ ਕਰਦਾ ਹੈ,
0: ਇੱਥੇ ਰਹੋ, ਪੇਕੇ ਨਹੀਂ ਜਾਣਾ।
1: ਅਤੇ ਮੈਂ ਸਮਾਂ ਕਿ ਕਈ ਵਾਰ ਕਹਿ ਵੀ ਦਿੰਦਾ, ਹੁਣ ਵੀ ਮੈਂ ਕਹਿੰਦਾ ਹਾਂ, ਮੈਂ ਕਿਹਾ ਯਾਰ ਤੁਸੀਂ ਜਾਇਓ ਆਪਣੇ ਮਾਪੇ, ਉਹ ਵੀ ਮਾਤਾ ਹੀ ਆ,
0: ਜੀ
1: ਵੀ ਤੁਸੀਂ ਜਾਣਾ ਚਾਹੀਦਾ ਨਾ, ਮੈਂ ਉੱਥੇ ਕਹਿੰਦੇ ਕੀ ਕਰਨਾ,
0: ਜੀ
1: ਉਹ ਜਾਂਦੇ ਹੀ ਨਹੀਂ।
0: ਉਹ ਪੇਕੇ ਨਹੀਂ ਜਾਂਦੇ।
1: ਹਾਂਜੀ
0: ਚਲੋ ਜੀ, ਇਹ ਤਾਂ ਵਧੀਆ ਜੀ, ਵਧੀਆ ਵਧੀਆ ਸਵਾਦਲੇ ਖਾਣੇ ਉਹਨਾਂ ਨੂੰ ਵੀ ਮਿਲਦੇ ਆ।
1: ਹਾਂਜੀ,
0: ਵੈਸੇ ਤਾਂ ਕਹਿੰਦੇ ਨੇ ਕਿ ਗ੍ਰਹਿਸਥੀ ਜੀਵਨ ਆ, ਗੁੱਸਾ ਤੇ ਆ ਹੀ ਜਾਂਦਾ, ਦੋਨਾਂ ਤੋਂ ਜ਼ਿਆਦਾ ਗੁੱਸਾ ਕਿਹਨੂੰ ਆਉਂਦਾ?
1: ਗੁੱਸੇ ਵਾਲੀ ਜਿਹੜੀ ਗੱਲ ਹੈਗੀ ਆ ਨਾ, ਗੁੱਸਾ ਤਾਂ ਦੇਖੋ ਹਰ ਬੰਦੇ ਨੂੰ ਆਉਂਦਾ ਹੀ ਆ, ਇਹ ਤਾਂ ਕੋਈ ਕਹਿ ਨਹੀਂ ਸਕਦਾ,
0: ਜਾਂਦਾ ਕਿੱਦਾਂ?
1: ਉਹ ਜਾਂਦਾ। ਹੁਣ ਜਾਣ ਦੀ ਗੱਲ ਆ ਵੀ ਦੇਖੋ, ਬੰਦੇ ਦੇ ਵਿੱਚ ਜਿੰਨੇ ਹੁਨਰ ਜ਼ਿਆਦਾ ਹੋਣਗੇ ਨਾ, ਜਿੰਨੇ ਵੀ ਜ਼ਿਆਦਾ ਹੋਣਗੇ, ਉਹ ਗੁੱਸੇ ਤੋਂ ਫਿਰ ਨਿਰਲੇਪ ਰਹਿੰਦਾ। ਜਿੱਦਾਂ ਆਈ ਹੈਵ ਮੈਨੀ ਹੋਬੀਜ਼,
0: ਕਿਹੜੀਆਂ ਕਿਹੜੀਆਂ ਹੁਣ ਜਾਣਨੀਆਂ ਚਾਹਾਂਗੇ?
1: ਹਾਂ, ਕਿਉਂਕਿ ਮੈਂ ਮੇਰਾ ਇੱਕ ਮੈਡਮ ਜੀ ਏਮ ਹੀ ਮੈਂ ਕੇ ਰੱਖਿਆ ਕਿ ਉਹ ਮੈਂ ਇੱਕ ਗੱਲ ਪੜ੍ਹੀ ਸੀਗੀ ਗੁਰਬਾਣੀ ਦੇ ਵਿੱਚ ਕਿ ਕਬੀਰਾ ਜਬ ਹਮ ਪੈਦਾ ਹੋਏ ਜਗ ਹੱਸੇ
0: ਹਮ ਰੋਏ
1: ਹਮ ਰੋਏ, ਅਬ ਐਸੀ ਕਰਨੀ ਕਰ ਚੱਲੋ ਕਿ ਹਮ ਹੱਸੇ ਜਗ ਰੋਏ।
0: ਜਗ ਰੋਏ
1: ਉਹ ਹੁਣ ਮੈਂ ਉਹ ਛੋਟਾ ਹੁੰਦਾ, ਜਾਣੀ ਮੇਰੀ ਗੁਰਬਾਣੀ ਨਾਲ ਬੜੀ ਲਗਨ ਆ, ਕਿਉਂਕਿ ਮੈਂ ਸਵੇਰੇ ਤੜਕੇ 4 ਵਜੇ ਹੀ ਮੇਰੀ ਹੈਬਿਟ ਹੈਗੀ ਹੈ, ਪਹਿਲੀ ਤਾਂ ਹੋਬੀ ਇਹ ਹੈ ਕਿ ਮੈਂ ਉੱਠ ਕੇ ਸੈਰ 'ਤੇ ਚਲ ਜਾਣਾ, ਗਰਮ ਪਾਣੀ ਪੀਣਾ, ਫਿਰ ਮੈਂ ਸੈਰ 'ਤੇ ਨਿਕਲ ਜਾਣਾ, ਸੈਰ ਤੋਂ ਆ ਕੇ ਫਿਰ ਮੈਂ ਆਪਣੇ ਯੋਗਾ ਕਰਨਾ ਜੀ, ਜੋ ਕਰਨਾ ਐਕਸਰਸਾਈਜ਼ਾਂ ਕਰਨੀਆਂ, ਇਹ ਡੇਲੀ ਮੇਰੇ ਰੁਟੀਨ ਆ ਜਾਣੀ
0: ਜੀ ਜੀ ਜੀ
1: ਜਾਣੀ ਹੋਰ ਕੰਮ ਰਹਿ ਜੂਗਾ, ਪਰ ਇਹ ਨਹੀਂ ਰਹੂਗਾ।
0: ਪਰ ਸਾਨੂੰ ਤਾਂ ਪਤਾ ਲੱਗਿਆ ਮਾਸਟਰ ਜੀ ਦੀ ਜਿਹੜੀ ਘਰੇਲੂ ਬਗੀਚੀ ਆ, ਉਹ 'ਚ ਸਬਜ਼ੀਆਂ ਵੀ ਲੈ ਲਾਉਂਦੀਆਂ ਨੇ।
1: ਬਿਲਕੁਲ ਬਿਲਕੁਲ ਬਿਲਕੁਲ, ਅਤੇ ਫਿਰ ਦੇਖੋ ਜੀ, ਫਿਰ ਕੀਰਤਨ ਮੈਂ ਕਰਨਾ
0: ਅੱਛਾ
1: ਡੇਲੀ, ਬਿਨਾਂ ਨਾਗਾ ਜਾਣੀ ਮੇਰਾ ਜ਼ਿੰਦਗੀ ਦਾ ਚੱਲ ਰਿਹਾ, ਇਹ 'ਚ ਨਹੀਂ ਮੈਂ ਕਦੀ ਵੀ ਮੈਡਮ ਜੀ ਨਾਗਾ ਪਾਉਂਦਾ
0: ਜੀ। ਇਹਦਾ ਮਤਲਬ ਤੁਸੀਂ ਗਾਣ ਦੇ ਵੀ ਸ਼ੌਕੀਨ?
1: ਹਾਂ ਬਿਲਕੁਲ ਜੀ, ਮੈਂ ਧਾਰਮਿਕ ਵੀ, ਫਿਰ ਜਿੱਦਾਂ ਸ਼ਾਮ ਨੂੰ ਮੈਂ ਫੁੱਲੇ ਵਿਸਰੇ ਗੀਤ, ਜਿੱਦਾਂ ਕੋਈ ਦਰਦ
0: ਰੇਡੀਓ ਤੇ
1: ਭਰੇ,
0: ਚੱਲਦਾ,
1: ਹਾਂ ਉਹ ਵੀ ਚਲੋ ਵੀ ਉਹ ਚੱਲਦਾ, ਜਾਣੀ ਮੈਂ ਆਪਣੀ ਲਾਈਫ ਨੂੰ ਮੇਨਟੇਨ ਰੱਖਣ ਵਾਸਤੇ ਬਹੁਤ ਸਾਰੀਆਂ ਹੋਬੀ ਜਿਹੜੀਆਂ ਉਹ ਮੈਂ ਤਾਂ ਰੱਖੀਆਂ ਆ, ਕਿਉਂਕਿ ਫਿਰ ਜਿਹੜਾ ਮਨੋਕੇ ਨਾ ਗੁੱਸੇ ਤੋਂ ਭਰੇ
0: ਗੁੱਸੇ
1: ਰਹਿੰਦਾ,
0: ਦਾ ਸਮਾਂ ਕਿੱਥੇ ਬਚਦਾ ਜੀ
1: ਨਹੀਂ
0: ਬੰਦੇ ਕੋਲ?
1: ਬਚਦਾ ਹੀ ਨਹੀਂਗਾ, ਹਾਂ ਗੁੱਸੇ ਤਾਂ ਬੰਦਾ ਤਾਂ ਹੀ ਹੁੰਦਾ ਜਦੋਂ ਬੰਦਾ ਕਰੇ ਕੱਖ
0: ਵਿਹਲਾ
1: ਨਾ,
0: ਹੋਵੇਗਾ
1: ਵਿਹਲਾ ਹੋਵੇ।
0: ਲਓ ਜੀ, ਹੁਣ ਤੁਸੀਂ ਆਪ ਹੀ ਕਿਹਾ ਕਿ ਮੈਂ ਗਾਣ ਦਾ ਸ਼ੌਕੀਨ ਹਾਂ,
1: ਹਾਂਜੀ,
0: ਤੇ ਫਿਰ ਸਾਨੂੰ ਕਿਵੇਂ ਪਤਾ ਲੱਗੇਗਾ ਜੀ? ਸਾਨੂੰ ਤਾਂ ਹੀ ਪਤਾ ਲੱਗੇਗਾ ਨਾ ਜੀ, ਜੇ ਅਸੀਂ ਕੁਝ ਸੁਣਾਂਗੇ।
1: ਬਿਲਕੁਲ
0: ਜੀ ਜੀ ਜੀ, ਕੀ ਸੁਣਾਉਣਾ ਚਾਹੋਗੇ ਸਾਨੂੰ ਅੱਜ ਤੁਸੀਂ?
1: ਹਾਂ ਤੁਸੀਂ ਦੇਖ ਲਓ ਜੀ, ਮੈਂ ਗੀਤ ਸੁਣਾ ਦਵਾਂ?
0: ਬਿਲਕੁਲ ਜੀ, ਗੀਤ
1: ਗੀਤ
0: ਸੁਣਾ ਦਿਓ।
1: ਕਿਉਂਕਿ ਹੁਣ ਜਦੋਂ ਤੇਰੀ ਦੁਨੀਆ ਚੋਂ ਪਿਆਰ ਤੁਰ ਜਾਏਗਾ, ਦੱਸ ਫਿਰ ਦੁਨੀਆ ਤੇ ਕੀ ਰਹਿ ਜਾਏਗਾ।
0: ਜੀ ਯਾਦ ਆ ਗਏ ਤੁਹਾਡਾ ਗੀਤ ਸੁਣ ਕੇ?
1: ਬਿਲਕੁਲ ਬਿਲਕੁਲ।
0: ਔਰ ਤੁਸੀਂ ਕਿਹਾ ਕਿ ਤੁਸੀਂ ਰੋਜ਼ਾਨਾ ਗਾਉਂਦੇ ਹੋ, ਕੀਰਤਨ ਵੀ ਕਰਦੇ ਹੋ,
1: ਬਿਲਕੁਲ ਜੀ,
0: ਤੇ ਫਿਰ ਜਦੋਂ ਮੈਡਮ ਰੁੱਸ ਵੀ ਜਾਣ ਜੇ ਕਦੇ, ਤੇ ਗੀਤ ਉਹਨਾਂ ਨੂੰ ਸੁਣਾ ਕੇ ਮਨਾ ਵੀ ਲੈਂਦੇ ਹੋਵੋਗੇ?
1: ਉਹ ਜੀ ਇੱਦਾਂ ਫਿਰ
0: ਸੁਣਦੇ ਨੇ ਗਾਣੇ ਤੁਹਾਡੇ ਉਦਾਂ? ਵੈਸੇ
1: ਵੈਸੇ ਉਹਨਾਂ ਦਾ ਸੰਗੀਤ ਦੇ ਵਿੱਚ ਘੱਟ ਸ਼ੌਕ ਆ,
0: ਅੱਛਾ,
1: ਫਿਰ ਵੀ ਇੱਕ ਦਿਨ ਕਿਤੇ ਰੁੱਸ ਗਏ ਉਹ,
0: ਫਿਰ ਕਿੱਦਾਂ ਮਨਾਇਆ ਰੁੱਸਿਆਂ ਨੂੰ?
1: ਉਹ ਮੈਂ ਮਨਾਇਆ, ਫਿਰ ਮੈਂ ਕਿਹਾ ਮੈਂ ਕਿੱਦਾਂ ਮਨਾਵਾਂ
0: ਜੀ,
1: ਉਹ ਫਿਰ ਮੈਂ ਕਿਹਾ ਚਲੋ ਮੈਂ ਕਿਹਾ ਭੂਲਾ ਬਿਸਰਾ ਜਿਹਾ ਗੀਤ ਸੁਣਾਉਂਦਾ ਆ, ਜੀ ਮੈਂ ਗਾਇਆ ਮੈਡਮ, ਮੈਂ ਪਤਾ ਗਾਇਆ ਗਾਇਆ ਗੀਤ।

0: ਮਿਲਦੇ ਹੈ
1: ਵਾਹ,
0: ਗੁਲੀਆਂ।
1: ਫੁਲਵਾੜੀ 'ਚ ਫੁੱਲ ਕਿੰਨੇ ਨੇ ਜੀ,
0: ਹਾਂਜੀ,
1: ਕਿੰਨੇ ਬੱਚੇ ਨੇ ਤੁਹਾਡੇ?
0: ਆਪਣੇ ਜੀ 2 ਬੇਟੇ ਹੈ ਜੀ।
1: ਅੱਛਾ ਜੀ, ਕੀ
0: ਹਾਂਜੀ,
1: ਕਰਦੇ ਨੇ ਦੋਨੋਂ?
0: 2 ਬੇਟੇ ਜੀ। ਮੈਂ ਬੜਾ ਹੈਰਾਨ ਆ ਜੀ, ਮੈਂ ਬੜਾ ਜਾਣੀ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ ਟੀਚਰ ਸਮਝਦਾ, ਕਿਉਂਕਿ ਮੈਂ ਤੱਕ ਮੈਡਮ ਜੀ ਇਹੋ ਜਿਹਾ ਵਿਸ਼ਾ ਆ ਕਿ ਬੱਚੇ ਮੈਥ ਤੋਂ ਡਰਦੇ ਬੜੇ ਆ,
1: ਬਿਲਕੁਲ ਡਰਦੇ ਆ,
0: ਬਹੁਤ ਡਰਦੇ।
1: ਬਹੁਤ ਜ਼ਿਆਦਾ।
0: ਪਰ ਜਿੰਨਾ ਮੇਕ

0: ਕਿਸੇ ਵੀ ਸਕੂਲ ਦੇ ਵਿੱਚ ਪੜ੍ਹਾਇਆ ਨਾ, ਮੈਂ ਇਹੀ ਬੱਚਿਆਂ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਔਰ ਬੱਚਿਆਂ ਨੇ ਮੇਰੇ ਨਾਲ ਇੰਨਾ ਪਿਆਰ ਕੀਤਾ ਕਿ ਜਿੱਥੇ ਨਾ ਬੱਚੇ ਬੋਰਿੰਗ ਹੁੰਦੇ ਸੀ, ਕਿਉਂ ਮੈਨੂੰ ਹਾਰਮੋਨੀਅਮ ਵੀ ਆਉਂਦਾ ਹੈਗਾ, ਅਤੇ ਉਹ ਜਿੱਦਾਂ ਹੁਣ ਮਨੂ ਸਾਹਿਬ ਜੀ, ਅਸੀਂ ਇਕੱਠੇ ਜਾਣੀ ਕਲਾਸ ਫੈਲੋ ਸੀਗੇ ਆਪਣੇ ਦੋਬਾ ਕਾਲਜ ਦੇ ਵਿੱਚ,
1: ਜੀ
0: ਮੇਰੇ ਕੋਲ ਵੀ ਸਤਾਰ ਹੁੰਦੀ ਸੀਗੀ, ਇਹਨਾਂ ਕੋਲ ਵੀ ਸਤਾਰ ਹੁੰਦੀ ਸੀਗੀ, ਅਤੇ ਉਹ ਮੈਂ ਜਾਣੀ ਬਾਈ ਸੰਗੀਤ ਜਾਣੀ ਨਿਆਣਿਆਂ ਨੂੰ ਮੈਥ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ। ਅਤੇ ਉਹ ਮੇਰੇ ਬੱਚੇ ਵੀ ਹੁਣ ਦੇਖੋ, ਆਮ ਕਰਕੇ ਮੈਂ ਦੇਖਿਆ ਕਿ ਜਿਹੜੇ ਟੀਚਰ ਲੋਕ ਹੈਗੇ ਆ ਨਾ ਸਾਡੇ ਭਾਈ, ਉਹਨਾਂ ਦੇ ਆਪਣੇ ਬੱਚੇ ਹੋਰ ਸਕੂਲਾਂ 'ਚ ਪੜ੍ਹਦੇ ਆ,
1: ਤੁਸੀਂ ਸਰਕਾਰੀ 'ਚ ਹੀ ਪੜ੍ਹਾਏ?
0: ਬਿਲਕੁਲ ਆਪਣੇ ਕੋਲ। ਔਰ ਮੈਂ ਕਲਾਸ ਟੀਚਰ ਰਿਹਾ ਉਹਨਾਂ ਦਾ, ਸਿਕਸ ਤੋਂ ਲੈ ਕੇ 10th ਤੱਕ।
1: ਅੱਛਾ ਜੀ।
0: ਹਾਂਜੀ। ਔਰ ਇੱਕ ਵਾਰੀ ਕਿ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੇਰਾ ਵੱਡਾ ਬੇਟਾ ਜਿਹੜਾ ਆ, ਉਹ 10ਵੀਂ 'ਚ ਪੜ੍ਹਦਾ ਹੈ, ਕਿ 10ਵੀਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਣ ਕਰਕੇ ਉਹਦੇ 2 ਸੈਕਸ਼ਨ ਹੋ ਗਏ। ਉਹ 2 ਸੈਕਸ਼ਨ ਹੋਣ ਕਰਕੇ ਅਤੇ ਉਹ ਮੇਰਾ ਬੱਚਾ ਜਿਹੜਾ ਆ ਉਹ ਦੂਸਰੇ ਸੈਕਸ਼ਨ ਵਿੱਚ ਜਾਂਦਾ ਪਿਆ ਸੀ, ਅਤੇ ਮੁੰਡਾ ਰੋਣ ਲੱਗ ਪਿਆ।

0: ਕਹਿੰਦੇ ਹੁੰਦੇ ਇੱਕ ਵਧੀਆ ਟੀਚਰ ਉਹ ਟੀਚਰ ਹੁੰਦਾ, ਹੁਣ ਬਾਕੀ ਗੱਲਾਂ ਤਾਂ ਬਹੁਤ ਟੀਚਰ ਕਰ ਜਾਂਦੇ ਆ,
1: ਜੀ
0: ਪਰ ਜਿਹੜੀ ਐਕਚੁਅਲਿਟੀ ਹੈਗੀ ਆ ਨਾ ਉਹਦੇ ਬਾਰੇ ਵਿੱਚ ਕੋਈ ਟੀਚਰ ਨਹੀਂ ਗੱਲ ਕਰੂਗਾ। ਪਹਿਲਾਂ ਤਾਂ ਸਵਾਲ ਉਹ ਹੀ ਪੁੱਛਿਆ ਜਾਵੇ ਕਿ ਤੁਹਾਡੇ ਬੱਚੇ ਪੜ੍ਹੇ ਕਿਹੜੇ ਸਕੂਲੇ ਆ,
1: ਜੀ
0: ਹੈ ਕਿ ਨਹੀਂ, ਉੱਥੇ ਉਹਨਾਂ ਨੂੰ ਫਿਰ ਕੋਈ ਜਵਾਬ ਨਹੀਂ ਰਹਿ ਜਾਂਦਾ। ਦੇਖੋ ਜੇ ਟੀਚਰ ਹੋ ਕੇ ਉਹ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਰਿਹਾ ਪੜ੍ਹਾ ਰਿਹਾ, ਇਹਦਾ ਮਤਲਬ ਉਹਨੂੰ ਆਪਣੇ ਆਪ 'ਤੇ ਪੜ੍ਹਾਉਣ 'ਤੇ ਯਕੀਨ ਹੈ ਨਹੀਂ ਗਾ। ਇਸ ਕਰਕੇ ਮੈਂ ਜਾਣੀ ਆਪਣੇ ਬੱਚੇ, ਮੈਂ ਕਿਹਾ ਮੇਰੇ ਵੱਲ ਕੋਈ, ਮੈਨੂੰ ਕੋਈ ਉਂਗਲੀ ਨਾ ਕਰੇ ਕੋਈ। ਦੇਖੋ ਸਮਾਜ ਆ, ਸਮਾਜ ਬਹੁਤ ਵੱਡਾ ਹੈ, ਅਸੀਂ ਲੋਕਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਅਸੀਂ ਉੱਥੋਂ ਰੋਜ਼ੀ ਰੋਟੀ ਖਾਂਦੇ, ਅਸੀਂ ਵਧੀਆ ਪੜ੍ਹਾਉਣਾ। ਇਸ ਕਰਕੇ ਮੈਂ ਕਿਹਾ ਜੇ ਮੇਰੇ ਬੱਚੇ ਖੁਦ ਇੱਥੇ ਪੜ੍ਹਨਗੇ ਤਾਂ ਇਹਨਾਂ ਵੱਲ ਦੇ ਕੇ ਹੋਰ ਵੀ ਬੱਚੇ ਵਧੀਆ ਪੜ੍ਹਨਗੇ।
1: ਜੀ
0: ਅਤੇ ਇਸ ਕਰਕੇ ਉਹ ਦੇਖੋ ਹੁਣ ਮੇਰੇ ਦੋਨੇ ਬੱਚੇ ਜੀ ਉਹ ਟੋਪਰ ਰਹੇ ਆ ਮੈਥ ਦੇ ਵਿੱਚ।
1: ਵਾਹ।
0: ਹਾਂ, ਉਹ ਉਹਦੇ ਫਿਰ 100% ਨੰਬਰ ਆਏ ਸੀਗੇ
1: ਬਹੁਤ ਅੱਛੇ,
0: ਮੈਥ ਦੇ ਵਿੱਚੋਂ।
1: ਬਹੁਤ ਅੱਛੇ।
0: ਹਾਂਜੀ, ਤਾਂ ਜਿਹੜਾ ਛੋਟਾ ਹੈਗਾ ਉਹਦੇ 98% ਆਏ ਸੀਗੇ ਮੈਥ ਦੇ ਵਿੱਚੋਂ, ਔਰ ਵੱਡੇ ਨੂੰ ਤਾਂ ਫਿਰ ਖਾਲਸਾ ਕਾਲਜ ਦੇ ਵਿੱਚੋਂ ਸਪੈਸ਼ਲ ਸਕੋਲਰਸ਼ਿਪ ਮਿਲੀ ਸੀਗੀ ਮੈਥ ਦੇ ਵਿੱਚੋਂ
1: ਜੀ।
0: ਅਤੇ ਹੁਣ ਉਹ ਦੋਨੇ ਮੇਰੇ ਬੱਚੇ ਜਿਹੜੇ ਹੈਗੇ ਆ ਜੀ ਉਹ ਕਨੇਡਾ ਆ ਚਲ ਗਏ ਆ। ਹਾਂਜੀ,
1: ਦੋਨੋਂ ਕੈਨੇਡਾ ਚਲੇ
0: ਹਾਂ।
1: ਗਏ।
0: ਅਤੇ ਜਿਹੜਾ ਛੋਟਾ ਬੱਚਾ ਆ ਅਤੇ ਉਹਨੂੰ ਉਹ ਜਦੀ ਹੁਣ ਦੇਖੋ ਟੀਚਰ ਇੱਕ ਮਾਡਲ ਹੁੰਦਾ, ਟੀਚਰ ਇੱਕ ਮਾਡਲ ਹੁੰਦਾ ਇੱਕ। ਮੈਂ ਤਾਂ ਇਹ ਕਹਿੰਦਾ ਹੁੰਦਾ ਬੱਚਿਆਂ ਨੂੰ, ਮੈਂ ਕਿਹਾ ਦੇਖੋ ਇੱਕ ਮਾਪਿਆਂ ਦੀ ਕਦਰ ਕਰੋ ਅਤੇ ਦੂਸਰੀ ਆਪਣੇ
1: ਅਧਿਆਪਕਾਂ ਦੀ
0: ਅਧਿਆਪਕ
1: ਕਦਰ ਕਰੋ।
0: ਮੈਂ ਕਿਹਾ ਤੀਸਰਾ ਤਾਂ
1: ਬੱਚੇ ਦੀ ਪਹਿਲੀ ਗੁਰੂ ਮਾਂ,
0: ਪਹਿਲਾਂ ਇਹ
1: ਮਾਂ ਬਾਪ ਹੁੰਦੇ ਤੇ ਫਿਰ
0: ਪਹਿਲਾਂ
1: ਅਧਿਆਪਕ ਹੁੰਦੇ
0: ਪਹਿਲਾਂ।
1: ਜਿਹਨੇ ਜ਼ਿੰਦਗੀ ਨੂੰ ਸਵਾਰਤੇ ਨੇ।
0: ਹਾਂਜੀ ਹਾਂਜੀ, ਉਹ ਮੈਂ ਇਹੀ ਕਹਿੰਦਾ ਹੁੰਦਾ। ਇਸ ਕਰਕੇ ਉਹ ਬੱਚੇ ਜਿਹੜੇ ਆ ਉਹ ਮੇਰੇ ਨਾਲ ਇੰਨਾ ਜਾਣੀ ਪਿਆਰ, ਜੇ ਮੈਂ ਕੁੱਟ ਵੀ ਦਿੰਦਾ ਸੀ ਨਾ ਤੂੰ ਸਮਕ, ਮੈਨੂੰ ਉਹਨਾਂ ਦੇ ਪੇਰੈਂਟਸ ਜਿਹੜੇ ਖੁਦ ਮੈਨੂੰ ਆ ਕਹਿੰਦੇ ਹੁੰਦੇ ਸਰ ਜੀ ਤੁਸੀਂ ਇਹਨਾਂ ਨੂੰ ਕੁੱਟੋ, ਸਾਡੇ ਸਾਹਮਣੇ ਕੁੱਟੋ, ਵੀ ਅਸੀਂ ਨਹੀਂ ਰੋਕਦੇ। ਅਤੇ ਉਹ ਮੈਂ ਕਿਹਾ ਨਹੀਂ ਕੁੱਟਣ ਦੀ ਲੋੜ ਹੀ ਨਹੀਂ, ਮੈਂ ਕਿਹਾ ਅਸੀਂ ਇਹਨਾਂ ਨੂੰ ਉੱਦਾਂ ਹੀ, ਮੈਂ ਕਿਹਾ ਗੱਲੀ ਬਾਤੀ ਇਹਨਾਂ ਨੂੰ ਇੱਦਾਂ ਮਤਲਬ ਸੈੱਟ ਕਰ ਦੇਣਾ
1: ਜੀ
0: ਵੀ ਕੋਈ ਪ੍ਰੋਬਲਮ ਨਹੀਂ ਹੋਊਗੀ।
1: ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਦੇਖੋ ਜੀ, ਮੈਂ ਤਾਂ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਜਨਮ ਆ ਵਾਰ ਵਾਰ ਨਹੀਂ ਮਿਲਦਾ ਜਨਮ ਜਿਹੜਾ ਆ, ਹੈ ਨਾ, ਵੀ ਜੇ ਆਪਾਂ ਜ਼ਿੰਦਗੀ ਦੇ ਵਿੱਚ ਸਾਨੂੰ ਇੰਨੀ ਬੜਬੱਲੀ ਜਨਮ ਦੀ ਦਾਤ ਮਿਲੀ ਆ ਕਿ ਇਹ ਜਿਹੜਾ ਸਾਡਾ ਪਲ ਪਲ ਹੈਗਾ ਆਪਾਂ ਇਹਨੂੰ ਵਿਅਰਥ ਨਹੀਂ ਗਾਉਣਾ ਚਾਹੀਦਾ।
1: ਜੀ
0: ਇਹ ਕਹਿੰਦੇ ਵੀ ਮਤਲਬ ਦੂਸਰਿਆਂ ਦੇ ਲੇਖੇ ਲੱਗ ਜਾਵੇ, ਜਦੋਂ ਦੇਖੋ ਤੁਸੀਂ ਦੂਸਰਿਆਂ ਦੇ ਲਈ ਕੁਛ ਕਰੋਗੇ ਤਾਂ ਤੁਹਾਡਾ ਆਪਣੇ ਆਪ ਹੀ ਹੋਈ ਜਾਣਾ ਹੈ।
1: ਜੀ
0: ਹੈ ਕਿ ਨਹੀਂ, ਮੈਂ ਜਾਣੀ ਇਹ ਕਹਿੰਦਾ ਹੁੰਦਾ ਵੀ ਆਪਣਾ ਜੀਵਨ ਜਿਹੜਾ ਹੈਗਾ ਉਹਨੂੰ ਪਲ ਪਲ ਦੇ ਵਿੱਚ ਉਹਨੂੰ ਵਿਅਰਥ ਨਾ ਜਾਇਆ ਜਾਵੇ, ਕਿਉਂਕਿ ਜਦੋਂ ਦੇਖੋ ਇੱਕ ਪਲ ਵਿਅਰਥ ਚਲੇ ਗਿਆ ਤਾਂ ਉਹਦਾ ਕੋਈ ਫਾਇਦਾ ਹੈ ਨਹੀਂ ਗਾ। ਇਸ ਕਰਕੇ ਮੈਂ, ਤੁਸੀਂ ਮੈਨੂੰ ਕਦੇ ਵੀ ਚਲੋ ਦੇਖ ਲਿਓ ਕਿਤੇ ਵੀ ਆ ਕੇ ਸਾਡੇ ਘਰ ਦੇਖ ਲਿਓ, ਮੈਂ ਬਹੁਤ ਘੱਟ ਵਿਹਲਾ ਰਹਿੰਦਾ ਹਾਂ
1: ਜੀ,
0: ਕਿ ਮੈਂ ਜਾਣੀ ਆਪਣੇ ਆਪ ਨੂੰ ਵਿਹਲਾ ਰੱਖਦਾ ਹੀ ਨਹੀਂ।
1: ਕਿਆ ਬਾਤ ਹੈ, ਯਾਨੀ ਕਿ ਜ਼ਿੰਦਗੀ ਦਾ ਗੁਰਮੰਤਰ ਇਹ ਹੋ ਗਿਆ ਕਿ ਆਪਣੇ ਆਪ ਨੂੰ ਕਦੇ ਵੀ ਖਾਲੀ ਨਾ ਰੱਖੋ,
0: ਬਿਲਕੁਲ
1: ਆਪਣੇ ਆਪ ਨੂੰ ਕਦੇ ਵੀ ਵਿਹਲਾ ਨਾ ਰੱਖੋ, ਤੁਸੀਂ ਸਿਹਤਮੰਦ ਰਹੋਗੇ, ਤੁਸੀਂ ਤੰਦਰੁਸਤ ਰਹੋਗੇ,
0: ਬਿਲਕੁਲ ਬਿਲਕੁਲ,
1: ਗਿਲੇ ਸ਼ਿਕਵਿਆਂ ਤੋਂ ਦੂਰ ਰਹੋਗੇ,
0: ਉਹ ਸਭ ਸਾਰੀਆਂ ਗੱਲਾਂ ਜੀ। ਹਾਂ ਬਿਲਕੁਲ
1: ਜੀ,
0: ਹਾਂਜੀ ਹਾਂਜੀ।
1: ਸੋ ਹਰਜਿੰਦਰਪਾਲ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ, ਜੀ ਕਰਦਾ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇ, ਅਸੀਂ ਗੱਲਾਂ ਕਰੀ ਜਾਈਏ, ਫਿਰ ਕਿਸੇ ਵੇਲੇ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਅੱਜ ਦੇ ਉਮਰਾਂ ਦੇ ਪੈਂਡੇ ਪ੍ਰੋਗਰਾਮ ਸਾਡੇ ਮਹਿਮਾਨ ਬਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਮੈਡਮ ਜੀ।
2: ਜੀ, ਉਮਰਾਂ ਦੇ ਪੈਂਡੇ ਦੇ ਅਨੁਮਾਨ ਤਹਿਤ ਹਰਜਿੰਦਰਪਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਜਿਹੜੇ ਨੇ ਸਾਡੇ ਸਰੋਤਿਆਂ ਨਾਲ ਸਾਂਝੇ ਕੀਤੇ
3: ਜੀ। ਔਰ ਕੋਮਲ ਜੀ, ਮੁਲਾਕਾਤਾਂ ਵੀ ਹੋ ਗਈਆਂ, ਜਾਣਕਾਰੀਆਂ ਵੀ ਹੋ ਗਈਆਂ, ਅਤੇ ਹੁਣ ਆਪਣੀਆਂ ਭੈਣਾਂ ਨੂੰ ਆਪਣੇ ਸਰੋਤਿਆਂ ਨੂੰ ਲੈ ਕੇ ਚੱਲਦੇ ਹਾਂ ਰਸੋਈ ਘਰ ਦੇ ਵਿੱਚ, ਯਾਨੀ ਕਿ ਸਾਡਾ ਸਿਲਸਿਲਾ ਹੁੰਦਾ ਹੈ ਗੁਣਕਾਰੀ ਰਸੋਈ। ਔਰ ਗੁਣਕਾਰੀ ਰਸੋਈ ਦੇ ਵਿੱਚ ਅੱਜ ਕਿਸ ਜਾਦੂਈ ਆਹਾਰ ਦੀ ਅਸੀਂ ਗੱਲ ਕਰਨੀ ਹੈ ਜੀ?
2: ਜੀ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੱਤੂ ਦੀ, ਅਤੇ ਸਾਡੀਆਂ ਭੈਣਾਂ ਦੇ ਕਾਗਜ਼ ਪੈੱਨ ਤਿਆਰ ਨੇ ਅਤੇ ਉਹ ਬਿਲਕੁਲ ਤਿਆਰ ਬੈਠੀਆਂ ਨੇ ਕਿ ਇਹਨਾਂ ਦੇ ਗੁਣ ਜਿਹੜੇ ਨੇ ਉਹ ਲਿਖ ਸਕਣ। ਅਤੇ ਸੱਤੂ ਜਿਹੜਾ ਹੈ ਨਾ ਉਹ ਭੁੰਨੇ ਹੋਏ ਛੋਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੀਸ ਕੇ ਤਿਆਰ ਕੀਤਾ ਜਾਂਦਾ ਹੈ, ਅਤੇ ਇਹਦੇ 'ਚ ਬਹੁਤ ਸਾਰੇ ਗੁਣ ਹੁੰਦੇ ਨੇ। ਇਹਦੇ 'ਚ ਪ੍ਰੋਟੀਨ ਹੁੰਦਾ ਹੈ, ਫਾਈਬਰ ਹੁੰਦਾ ਹੈ, ਆਇਰਨ ਹੁੰਦਾ ਹੈ, ਮੈਗਨੀਸ਼ੀਅਮ ਹੁੰਦਾ ਹੈ, ਅਤੇ ਇਹ ਐਨਰਜੀ ਦਾ ਭਰਪੂਰ ਸੋਤ ਵੀ ਹੁੰਦਾ ਹੈ।
3: ਬਿਲਕੁਲ ਜੀ, ਤੁਰੰਤ ਐਨਰਜੀ ਜਿਹੜੀ ਹੈ ਸੱਤੂ ਦਿੰਦਾ ਹੈ। ਔਰ ਕੋਮਲ ਜੀ, ਕਹਿੰਦੇ ਕਿ ਜਿਹੜੇ ਲੋਕ ਲੰਬੀਆਂ ਯਾਤਰਾਵਾਂ ਕਰਦੇ ਹੁੰਦੇ ਸਨ ਨਾ ਉਹ ਸੱਤੂ ਦਾ ਸੇਵਨ ਜ਼ਰੂਰ ਕਰਦੇ ਸਨ। ਔਰ ਗੁਣ ਤੁਸੀਂ ਇਸ 'ਤੇ ਦੱਸ ਦਿੱਤੇ ਹੈ, ਔਰ ਗਰਮੀ ਤੋਂ ਇਹ ਬਚਾਉਂਦਾ ਹੈ ਔਰ ਸਰੀਰ ਨੂੰ ਠੰਡਕ ਜਿਹੜੀ ਹੈ ਉਹ ਪ੍ਰਦਾਨ ਕਰਦਾ ਹੈ।
2: ਬਿਲਕੁਲ, ਅਤੇ ਇਹਦੇ 'ਚ ਜਿਵੇਂ ਫਾਈਬਰ ਹੁੰਦਾ ਨਾ ਅਤੇ ਇਹ ਪਾਚਨ ਨੂੰ ਸੁਧਾਰਦਾ ਹੈ ਅਤੇ ਨਾਲ ਕਬਜ਼ ਤੋਂ ਮੁਕਤੀ ਦਿੰਦਾ। ਜਿਵੇਂ ਅਸੀਂ ਫਾਈਬਰ ਦਾ ਸੇਵਨ ਕਰੀਏ ਅਤੇ ਅੰਦਰ ਜਿਹੜੀ ਹੈ ਉਹ ਸਫਾਈ ਹੋ ਜਾਂਦੀ ਹੈ, ਸਮਝ ਲਓ ਉਹੀ ਕੰਮ ਜਿਹੜਾ ਹੈ ਉਹ ਸੱਤੂ ਕਰਕੇ ਦਿੰਦਾ।
3: ਬਿਲਕੁਲ, ਔਰ ਸੱਤੂ ਦੇ ਸੇਵਨ ਦੇ ਨਾਲ ਭੁੱਖ ਜਿਹੜੀ ਹੈ ਉਹ ਵੀ ਸ਼ਾਂਤ ਹੋ ਜਾਂਦੀ ਹੈ ਔਰ ਵਜ਼ਨ ਘਟਾਉਣ ਦੇ ਵਿੱਚ ਇਹ ਮਦਦਗਾਰ ਸਾਬਿਤ ਹੁੰਦਾ ਹੈ,
2: ਕਿਉਂਕਿ ਜਦੋਂ ਅਸੀਂ ਸੱਤੂ ਲੈਂਦੇ ਹਾਂ ਨਾ ਤੇ ਸਾਨੂੰ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਤੇ ਓਵਰ ਈਟਿੰਗ ਸਾਡੀ ਨਹੀਂ ਹੁੰਦੀ, ਜਿਹਦੇ ਕਰਕੇ ਸਾਡਾ ਪੇਟ ਜਿਹੜਾ ਹੈ ਬਿਲਕੁਲ ਸਹੀ ਰਹਿੰਦਾ ਤੇ ਨਾਲ ਨਾਲ ਸਾਫ਼ ਵੀ ਹੁੰਦਾ ਰਹਿੰਦਾ
3: ਜੀ। ਔਰ ਖਾਸ ਤੌਰ 'ਤੇ ਗਰਮੀ

0: ਵਿੱਚ ਲੂ ਲੱਗਣ ਤੋਂ ਸੱਤੂ ਜਿਹੜਾ ਹੈ ਉਹ ਬਚਾਉਂਦਾ ਹੈ, ਔਰ ਇਸ ਦੇ ਵਿੱਚ ਐਂਟੀ ਆਕਸੀਡੈਂਟਸ ਜਿਹੜੇ ਮੌਜੂਦ ਹੁੰਦੇ ਨੇ ਜਿਹੜੇ ਕਿ ਸਾਡੇ ਦਿਲ ਦੀ ਸਿਹਤ ਨੂੰ ਬਹੁਤ ਹੀ ਦਰੁਸਤ ਰੱਖਦੇ ਨੇ।
1: ਬਿਲਕੁਲ, ਇਹਨੂੰ ਨੈਚੁਰਲ ਐਨਰਜੀ ਡਰਿੰਕ ਵੀ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਕਿ ਇਹ ਐਨਰਜੀ ਦਾ ਪਾਵਰ ਹਾਊਸ ਹੈ। ਜਦੋਂ ਅਸੀਂ ਇਹਨੂੰ ਲਗਾਤਾਰ ਸੇਵਨ ਕਰਦੇ ਹਾਂ ਨਾ, ਸਾਡੇ ਸਰੀਰ ਵਿੱਚ ਅਲੱਗ ਤਰ੍ਹਾਂ ਦੀ ਐਨਰਜੀ ਤਾਕਤ ਜਿਹੜੀ ਆ ਉਹ ਮਹਿਸੂਸ ਹੁੰਦੀ।
0: ਔਰ ਮਧੂਮੇਹ ਦੇ ਰੋਗੀ ਜਿਹੜੇ ਨੇ ਉਹਨਾਂ ਲਈ ਵੀ ਬਹੁਤ ਹੀ ਲਾਹੇਵੰਦ ਹੈ। ਸਾਡੇ ਖੂਨ ਦੇ ਦੌਰੇ ਨੂੰ ਬਿਹਤਰ ਕਰਦਾ ਹੈ ਸੱਤੂ, ਔਰ ਗਰਮੀਆਂ ਦੇ ਵਿੱਚ ਸਰੀਰ ਨੂੰ ਜਿਸ ਤਰ੍ਹਾਂ ਅਸੀਂ ਕਿਹਾ ਕਿ ਹਾਈਡਰੇਟ ਵੀ ਰੱਖਦਾ ਹੈ, ਸਰੀਰ ਨੂੰ ਡੀਟੋਕਸ ਕਰਨ 'ਚ ਮਦਦ ਕਰਦਾ ਹੈ, ਯਾਨੀ ਕਿ ਸਰੀਰ ਦੇ ਵਿੱਚੋਂ ਜ਼ਹਿਰੀਲੇ ਜਿਹੜੇ ਤੱਤ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ, ਔਰ ਸੱਤੂ ਪੀਣ ਦੇ ਨਾਲ ਸਾਡਾ ਲੀਵਰ ਸਾਫ਼ ਹੁੰਦਾ ਹੈ, ਪਹਿਲਾਂ ਵੀ ਅਸੀਂ ਦੱਸਿਆ ਹੈ।
1: ਬਿਲਕੁਲ, ਅਤੇ ਜੋਤੀ ਜਿਵੇਂ ਤੁਸੀਂ ਦੱਸਿਆ ਨਾ, ਲੀਵਰ ਸਾਫ਼ ਹੁੰਦਾ ਹੈ, ਅਤੇ ਜਦੋਂ ਲੀਵਰ ਸਾਫ਼ ਹੋਏਗਾ ਅਤੇ ਨਾਲ ਨਾਲ ਪੇਟ ਸਾਫ਼ ਹੋਏਗਾ ਅਤੇ ਸਾਡੀ ਸਕਿਨ ਵੀ ਬਹੁਤ ਵਧੀਆ ਰਹਿੰਦੀ ਹੈ। ਅਤੇ ਸੱਤੂ ਅਗਰ ਖਾਲੀ ਪੇਟ ਰੋਜ਼ ਸੇਵਨ ਕੀਤਾ ਜਾਏ ਨਾ, ਤਾਂ ਇਹਦੇ ਨਾਲ ਪੇਟ ਸਾਫ਼ ਤਾਂ ਹੁੰਦਾ ਹੀ ਹੁੰਦਾ, ਨਾਲ ਸਾਡੀ ਸਕਿਨ ਜਿਹੜੀ ਹੈ ਉਹਦੇ 'ਚ ਅਲੱਗ ਤਰ੍ਹਾਂ ਦਾ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ।
0: ਔਰ ਸਾਵਧਾਨੀ ਅਸੀਂ ਇਹ ਰੱਖਣੀ ਹੈ ਇਸ ਦੇ ਸੇਵਨ ਦੇ ਵਿੱਚ ਕਿ ਬਹੁਤ ਜ਼ਿਆਦਾ, ਯਾਨੀ ਲੋੜ ਤੋਂ ਵੱਧ ਅਸੀਂ ਇਸ ਦਾ ਸੇਵਨ ਨਹੀਂ ਕਰਨਾ, ਕਿਉਂਕਿ ਜ਼ਿਆਦਾ ਸੇਵਨ ਦੇ ਨਾਲ ਪੇਟ ਗੈਸ, ਅਪਚ ਜਾਂ ਦਸਤ ਵਰਗੀਆਂ ਸਮੱਸਿਆ ਜਿਹੜੀਆਂ ਉਹ ਵੀ ਹੋ ਸਕਦੀਆਂ ਨੇ। ਔਰ ਕੁਝ ਲੋਕ ਕਹਿੰਦੇ ਕਿ ਚਨੇ ਦੇ ਸੱਤੂ ਦੇ ਨਾਲ ਉਹਨਾਂ ਨੂੰ ਐਲਰਜੀ ਹੋ ਜਾਂਦੀ ਹੈ, ਉਹ ਵੀ ਇਸ ਦਾ ਸੀਮਿਤ ਮਾਤਰਾ ਦੇ ਵਿੱਚ ਹੀ ਇਸਤੇਮਾਲ ਕਰਨ।
1: ਬਿਲਕੁਲ ਸਹੀ ਗੱਲ ਹੈ, ਕਿਉਂਕਿ ਕੋਈ ਵੀ ਚੀਜ਼ ਜਦੋਂ ਅਸੀਂ ਲੈਂਦੇ ਹਾਂ ਨਾ, ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਅਤੇ ਉਹਦਾ ਅਲੱਗ ਤਰ੍ਹਾਂ ਦਾ ਅਸਰ ਜ਼ਰੂਰ ਹੁੰਦਾ, ਅਤੇ ਉਹਨੂੰ ਇੱਕ ਲਿਮਿਟ 'ਚ ਲਿੱਤਾ ਜਾਏ ਹਰ ਚੀਜ਼ ਨੂੰ, ਅਤੇ ਉਹ ਸਹੀ ਰਹਿੰਦਾ।
0: ਬਿਲਕੁਲ ਜੀ, ਅਸੀਂ ਵੀ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਇਜਾਜ਼ਤ ਲੈਣ ਦਾ ਸਮਾਂ ਸਾਡਾ ਵੀ ਆ ਗਿਆ ਹੈ। ਸੋ ਜੀ, ਮੈਨੂੰ ਜੋਤੀ ਨੂੰ
1: ਅਤੇ ਮੈਨੂੰ ਕੋਮਲ ਨੂੰ ਦਿਓ ਇਜਾਜ਼ਤ।
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਰਫੀਕ ਖਾਨ ਦੀ ਆਵਾਜ਼ ਵਿੱਚ ਗੀਤ ਸੁਣੋਗੇ। ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਸੁਣੋਗੇ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਸਤੀਸ਼ ਚੰਦਰ ਜੀ ਨੂੰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਜਗਦੀਸ਼ ਅਰੋੜਾ ਤੋਂ ਨਰਮੇ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਲਵੋਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਸੰਬੰਧੀ ਧੋਖਾਧੜੀ ਉੱਤੇ ਨਿਯੰਤਰਣ ਅਤੇ ਕਾਨੂੰਨੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮਾਨਵ ਤਸਕਰੀ ਰੋਕਥਾਮ ਐਕਟ 212 ਅਤੇ ਸੋਧ ਐਕਟ 2014 ਦਾ ਵਿਸਤਾਰ ਕੀਤਾ ਗਿਆ ਹੈ। ਇਸ ਐਕਟ ਦਾ ਵਿਸਤਾਰ ਟਰੈਵਲ ਏਜੰਟਾਂ ਦੇ ਨਿਯਮਨ ਹਿੱਤ ਇੱਕ ਮਜ਼ਬੂਤ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ। ਮਨੁੱਖੀ ਤਸਕਰੀ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ 'ਤੇ ਪ੍ਰਭਾਵੀ ਨਿਵਾਰਕ ਦੇ ਰੂਪ ਵਿੱਚ ਕਾਰਜ ਕਰੇਗਾ। ਗੁਆਂਢੀ ਰਾਜ ਪੰਜਾਬ ਨਾਲ ਰੈਗੂਲੇਟਰੀ ਇੱਕ ਰੂਪਤਾ ਯਕੀਨੀ ਬਣਾਏਗਾ ਅਤੇ ਨਾਗਰਿਕਾਂ ਨੂੰ ਸ਼ੋਸ਼ਣ ਅਤੇ ਧੋਖਾਧੜੀ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਇਸ ਐਕਟ ਦੀਆਂ ਪ੍ਰਮੁੱਖ ਵਿਵਸਥਾਵਾਂ ਅਤੇ ਉਹਨਾਂ ਨਾਲ ਨਾਗਰਿਕਾਂ ਨੂੰ ਹੋਣ ਵਾਲੇ ਹੋਰ ਫਾਇਦਿਆਂ ਸਮੇਤ ਇਸ ਐਕਟ ਨਾਲ ਕੋਈ ਵੀ ਵਿਅਕਤੀ ਸਮਰੱਥ ਅਥਾਰਟੀ ਤੋਂ ਲਾਇਸੈਂਸ ਪ੍ਰਾਪਤ ਕੀਤੇ ਬਿਨਾਂ ਟਰੈਵਲ ਏਜੰਟ ਦੇ ਰੂਪ ਵਿੱਚ ਕਾਰਜ ਨਹੀਂ ਕਰ ਸਕੇਗਾ ਅਤੇ ਲਾਇਸੈਂਸ ਦੇਣ ਤੋਂ ਪਹਿਲਾਂ ਉਸ ਏਜੰਟ ਦੀ ਪੁਲਿਸ ਤਸਦੀਕ ਜ਼ਰੂਰੀ ਹੋਵੇਗੀ, ਜਿਸ ਨਾਲ ਅਵੈਧ ਅਤੇ ਬੇਈਮਾਨ ਏਜੰਟਾਂ 'ਤੇ ਰੋਕ ਲੱਗੇਗੀ ਅਤੇ ਜਨ ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਾਸ਼ੀਆਗ੍ਰਸਤ ਅਤੇ ਲੋੜਵੰਦ ਵਰਗਾਂ ਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਤਾਂ ਜੋ ਕੋਈ ਵੀ ਬੱਚਾ ਸਿਰਫ ਆਰਥਿਕ ਤੰਗੀ ਕਾਰਨ ਆਪਣੇ ਸੁਪਨਿਆਂ ਤੋਂ ਵਾਂਝਾ ਨਾ ਰਹੇ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪਹਿਲੀ ਤੋਂ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਸਕੀਮ ਅਧੀਨ 204.69 ਕਰੋੜ ਰੁਪਏ ਦੀ ਅਦਾਇਗੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕੀਤੀ ਹੈ। ਉਹਨਾਂ ਕਿਹਾ ਕਿ ਇਹ ਰਕਮ ਹਜ਼ਾਰਾਂ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਨ ਵਿੱਚ ਸਹਾਇਕ ਸਾਬਤ ਹੋ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿੱਖਿਆ ਹੀ ਉਹ ਸਭ ਤੋਂ ਵੱਡੀ ਤਾਕਤ ਹੈ ਜੋ ਕਿਸੇ ਵੀ ਬੱਚੇ ਦੀ ਕਿਸਮਤ ਬਦਲ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੀਜੇ ਦਿਨ ਸ਼ੁਕਰਾਨਾ ਯਾਤਰਾ ਨੂੰ ਬਠਿੰਡਾ ਤੋਂ ਸ਼ੁਰੂ ਕੀਤਾ। ਇਸ ਯਾਤਰਾ ਦੀ ਸ਼ੁਰੂਆਤ ਸਮੇਂ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਣਵਾਉਂਦਿਆਂ ਆਖਿਆ ਕਿ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਜੋ ਨਵਾਂ ਕਾਨੂੰਨ ਬਣਾਇਆ ਗਿਆ ਉਸ ਕੰਮ ਵਿੱਚ ਸੰਗਤ ਦੀਆਂ ਅਰਦਾਸਾਂ ਸ਼ਾਮਿਲ ਨੇ। ਉਹਨਾਂ ਕਿਹਾ ਕਿ ਹੁਣ ਕੋਈ ਵੀ ਬੇਅਦਬੀ ਕਰਨ ਬਾਰੇ ਸੋਚੇਗਾ ਵੀ ਨਹੀਂ, ਜੇ ਕੋਈ ਕਰੇਗਾ ਤਾਂ ਉਸਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇਗਾ। ਇਹ ਯਾਤਰਾ ਅੱਗੇ ਤਲਵੰਡੀ ਸਾਬੋ ਹੁੰਦੀ ਹੋਈ ਮਾਨਸਾ ਦੇ ਪਿੰਡ ਬੈਣੀਵਾਲ ਅਤੇ ਉਸ ਤੋਂ ਬਾਅਦ ਮਾਨਸਾ ਸ਼ਹਿਰ ਵਿਖੇ ਰੁਕੇਗੀ। ਉਸ ਤੋਂ ਬਾਅਦ ਮੁੱਖ ਮੰਤਰੀ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਇਸ 4 ਦਿਨਾਂ ਸ਼ੁਕਰਾਨਾ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਵੱਲੋਂ ਦੇਸ਼ ਭਰ ਸਮੇਤ

0: ਪੰਜਾਬ ਵਿੱਚ ਵੀ ਆਪਣੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਦੇ ਭਲਕੇ 9 ਮਈ ਨੂੰ ਇੱਕ ਵਿਸ਼ੇਸ਼ ਵਾਕਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਨਾ ਨੇ ਦੱਸਿਆ ਕਿ ਇਸ ਵਾਕਾਥਨ ਵਿੱਚ ਆਕਾਸ਼ਵਾਣੀ ਦੇ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਅਨਾਊਂਸਰ, ਕਲਾਕਾਰ ਅਤੇ ਸਰੋਤੇ ਵੀ ਆਕਾਸ਼ਵਾਣੀ ਦੇ ਸ਼ਾਨਦਾਰ 90 ਸਾਲਾਂ ਦੇ ਇਸ ਸਫ਼ਰ ਨੂੰ ਯਕੀਨੀ ਬਣਾਉਣ ਲਈ ਇਸ ਵਿੱਚ ਸ਼ਿਰਕਤ ਕਰ ਰਹੇ ਨੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ
1: ਮੈਂ ਹਾਂ ਤੁਹਾਡਾ ਗੁਰਮੀਤ ਖਾਨਪੁਰੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿੱਚ ਰਹਿੰਦਾ ਹੈ ਅਤੇ ਰੇਡੀਓ ਦਾ ਦੀਵਾਨਾ ਹੈ। ਮੈਂ ਆਕਾਸ਼ਵਾਣੀ ਦੇ 90 ਸਾਲ ਦੇ ਸਫ਼ਰ ਦੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਵੀ ਇੱਕ ਐਸਾ ਯਾਤਰੀ ਹਾਂ ਜਿਹੜਾ ਕਿ 60-65 ਸਾਲ ਤੋਂ ਇਸ ਨਾਲ ਜੁੜਿਆ ਹਾਂ, ਯਾਨੀ ਕਿ 1959 ਤੋਂ ਮੈਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਰਵਿਘਨ ਸੁਣਦਾ ਆ ਰਿਹਾ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਰੇਡੀਓ ਨੇ ਮੈਨੂੰ ਇੰਨਾ ਕੁਛ ਸਿਖਾਇਆ ਔਰ ਇਸਨੇ ਦੇਸ਼ ਦੀ ਤਰੱਕੀ ਵਿੱਚ, ਪੰਜਾਬ ਦੀ ਤਰੱਕੀ ਵਿੱਚ ਬਹੁਤ ਹੀ ਵਡਮੁੱਲਾ ਹਿੱਸਾ ਪਾਇਆ ਹੈ। ਬਹੁਤ ਬਹੁਤ ਵਧਾਈਆਂ ਇਸ 90 ਸਾਲ ਦਾ ਸਫ਼ਰ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਸਮੇਤ ਪੰਜਾਬ ਭਰ ਵਿੱਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਇਸ ਦੀ ਭੂਮਿਕਾ ਕਾਬਿਲੇ ਤਾਰੀਫ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਅਤੇ ਹੋਰ ਸੰਕਟਕਾਲੀਨ ਹਾਲਾਤ ਵਿੱਚ ਆਕਾਸ਼ਵਾਣੀ ਪਟਿਆਲਾ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ।

0: ਫੌਜੀ ਵੀਰੋ ਪ੍ਰੋਗਰਾਮ ਹਜੇ ਜਾਰੀ ਹੈ 1:40 ਹੋ ਰਹੇ ਨੇ ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ
1: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਪੱਛਮੀ ਬੰਗਾਲ 'ਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ 'ਚ ਮੀਟਿੰਗ ਹੋਏਗੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਹਵਾਈ ਫੌਜ ਨੇ ਉੜੀਸਾ ਦੇ ਤੱਟ ਤੋਂ ਟੈਕਟੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ ਤਾਰਾ ਰੱਖਿਆ ਪ੍ਰਣਾਲੀ ਦੀ ਸਫਲ ਪਰਖ ਕੀਤੀ ਹੈ ਰੇਲਵੇ ਨੇ ਰੇਲ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ 'ਤੇ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪੱਛਮੀ ਬੰਗਾਲ 'ਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ 'ਚ ਮੀਟਿੰਗ ਹੋਏਗੀ ਕੇਂਦਰੀ ਨਿਗਰਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੀਟਿੰਗ ਵਿੱਚ ਮੌਜੂਦ ਰਹਿਣਗੇ ਉਹ ਕੋਲਕਾਤਾ ਪਹੁੰਚ ਗਏ ਨੇ ਭਾਜਪਾ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਜਿਸ ਨਾਲ ਸੂਬੇ ਵਿੱਚ TMC ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਹੋ ਗਿਆ ਪੱਛਮੀ ਬੰਗਾਲ ਦੀ ਪਹਿਲੀ BJP ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਏਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ BJP ਪ੍ਰਧਾਨ ਨਿਤਿਨ ਨਵੀਨ ਅਤੇ ਸਾਰੇ NDA ਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਹਵਾਈ ਫੌਜ ਨੇ ਕੱਲ੍ਹ ਉੜੀਸਾ ਦੇ ਤੱਟ ਤੋਂ ਟੈਕਟੀਕਲ ਐਡਵਾਂਸਡ ਰੇਂਜ ਔਗਮੈਂਟੇਸ਼ਨ ਤਾਰਾ ਹਥਿਆਰ ਪ੍ਰਣਾਲੀ ਦੀ ਪਹਿਲੀ ਪਰਖ ਉਡਾਨ ਸਫਲਤਾਪੂਰਵਕ ਕੀਤੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਤਾਰਾ ਦੇਸ਼ ਦੀ ਪਹਿਲੀ ਸਵਦੇਸ਼ੀ ਗਲਾਈਡ ਹਥਿਆਰ ਪ੍ਰਣਾਲੀ ਹੈ ਜੋ ਅਨਿਰਦੇਸ਼ਿਤ ਹਥਿਆਰ ਨੂੰ ਸਟੀਕ ਨਿਰਦੇਸ਼ਿਤ ਹਥਿਆਰ ਵਿੱਚ ਬਦਲਦੀ ਹੈ ਮੰਤਰਾਲੇ ਨੇ ਦੱਸਿਆ ਕਿ ਤਾਰਾ ਨੂੰ DRDO ਦੀਆਂ ਹੋਰ ਪ੍ਰਯੋਗਸ਼ਾਲਾਵਾਂ ਨਾਲ ਹੈਦਰਾਬਾਦ ਦੇ ਰਿਸਰਚ ਸੈਂਟਰ ਇਮਾਰਤ ਪਲੱਸ ਵੱਲੋਂ ਵਿਕਸਿਤ ਅਤੇ ਡਿਜ਼ਾਈਨ ਕੀਤਾ ਗਿਆ ਹੈ ਇਸ ਦਾ ਉਦੇਸ਼ ਜ਼ਮੀਨ ਆਧਾਰਿਤ ਟੀਚੇ ਨੂੰ ਨਸ਼ਟ ਕਰਨ ਲਈ ਘੱਟ ਕੀਮਤ ਵਾਲੇ ਹਥਿਆਰ ਦੀ ਮਾਰੂ ਸਮਰੱਥਾ ਅਤੇ ਸ਼ੁੱਧਤਾ ਨੂੰ ਵਧਾਉਣਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਰਾ ਹਥਿਆਰ ਦੀ ਪਹਿਲੀ ਟੈਸਟ ਉਡਾਣ ਲਈ DRDO ਹਵਾਈ ਫੌਜ DCPP ਅਤੇ ਉਦਯੋਗ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਇਸ ਨੂੰ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਘਟਨਾ ਦੱਸਿਆ ਹੈ ਰੇਲਵੇ ਨੇ ਰੇਲ ਸੁਰੱਖਿਆ ਅਤੇ ਆਧੁਨਿਕੀਕਰਨ

0: ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ ਤੇ ਸਵਦੇਸ਼ੀ ਤੌਰ ਤੇ ਵਿਕਸਿਤ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਤੇ ਲਗਭਗ 362 ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਤਹਿਤ ਫਿਰੋਜ਼ਪੁਰ ਅਤੇ ਜੰਮੂ ਡਿਵੀਜ਼ਨਾਂ ਦੇ ਅਹਿਮ ਹਿੱਸਿਆਂ ਵਿੱਚ ਲਗਭਗ 1478 ਕਿਲੋਮੀਟਰ ਲੰਮੇ ਰੇਲ ਮਾਰਗਾਂ 'ਤੇ ਕਵਚ ਸਿਸਟਮ ਸਥਾਪਿਤ ਕੀਤਾ ਜਾਏਗਾ। ਰੇਲ ਮੰਤਰਾਲੇ ਨੇ ਕਿਹਾ ਕਿ ਪ੍ਰੋਜੈਕਟ ਤਹਿਤ ਫਿਰੋਜ਼ਪੁਰ ਡਿਵੀਜ਼ਨ ਵਿੱਚ ਲਗਭਗ 241 ਕਰੋੜ ਰੁਪਏ ਦੀ ਲਾਗਤ ਨਾਲ 1000 ਕਿਲੋਮੀਟਰ ਤੋਂ ਵੱਧ ਪੱਟੀ 'ਤੇ ਕਵਚ ਸਥਾਪਿਤ ਕੀਤਾ ਜਾਏਗਾ। ਜੰਮੂ ਡਿਵੀਜ਼ਨ ਵਿੱਚ ਜਲੰਧਰ ਸਿਟੀ ਜੰਕਸ਼ਨ, ਜੰਮੂ ਤਵੀ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਬਟਾਲਾ ਪਠਾਨਕੋਟ ਜੰਕਸ਼ਨ ਅਤੇ ਬਨਿਹਾਲ ਬਾਰਾਮੂਲਾ ਸੈਕਸ਼ਨਾਂ 'ਤੇ ਲਗਭਗ 121 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 446 ਕਿਲੋਮੀਟਰ ਪੱਟੜੀ 'ਤੇ ਕਵਚ ਸਿਸਟਮ ਲਾਇਆ ਜਾਏਗਾ। ਕਵਚ ਸਿਸਟਮ ਦੇਸ਼ ਦੀ ਸਵਦੇਸ਼ੀ ਤੌਰ 'ਤੇ ਵਿਕਸਿਤ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਹੈ। ਇਸ ਵਿੱਚ ਰੇਲ ਹਾਦਸਿਆਂ ਨੂੰ ਰੋਕਣ ਲਈ ਆਟੋਮੈਟਿਕ ਐਮਰਜੈਂਸੀ ਬ੍ਰੇਕ ਦੀ ਵਿਵਸਥਾ ਹੈ। ਇਸ ਸਾਲ ਮਾਰਚ ਵਿੱਚ ਰਾਸ਼ਟਰੀ ਪੈਨਸ਼ਨ ਯੋਜਨਾ NPS ਵਿੱਚ ਸ਼ਾਮਲ ਹੋਣ ਵਾਲੇ ਕੁੱਲ ਉਪਭੋਗਤਾਵਾਂ ਦੀ ਗਿਣਤੀ 2,17,00,000 ਤੱਕ ਪਹੁੰਚ ਗਈ ਹੈ। ਇਹ ਪੈਨਸ਼ਨ ਬੁਢਾਪੇ ਦੌਰਾਨ ਲੋਕਾਂ ਨੂੰ ਨਿਰਵਿਘਨ ਮਾਸਿਕ ਆਮਦਨ ਪ੍ਰਦਾਨ ਕਰਦੀ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਵੱਲੋਂ ਨੇਮਬੱਧ ਇਹ ਯੋਜਨਾ ਸੇਵਾ ਮੁਕਤੀ ਤੋਂ ਬਾਅਦ ਨਾਗਰਿਕਾਂ ਨੂੰ ਲੰਮੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ। NPS ਅਧੀਨ ਪ੍ਰਬੰਧਨ ਅਧੀਨ ਸੰਪਤੀਆਂ ਲਗਭਗ 16,00,000 ਕਰੋੜ ਰੁਪਏ ਤੱਕ ਪਹੁੰਚ ਗਈਆਂ ਨੇ। ਇਸ ਦੌਰਾਨ ਅਟਲ ਪੈਨਸ਼ਨ ਯੋਜਨਾ APY ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵੀ 8,96,00,000 ਤੋਂ ਵੱਧ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਉਹਨਾਂ ਇਹ ਗੱਲ ਸੂਰੀਨਾਮ ਵਿੱਚ ਸੂਰੀਨਾਮੀ ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੀ। ਹਾਲੀਆ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਸ ਸਾਲ ਵਿਸ਼ਵ ਵਿਕਾਸ ਲਈ ਅੰਤਰਰਾਸ਼ਟਰੀ ਮੁਦਰਾ ਫੰਡ IMF ਦੇ ਅਨੁਮਾਨ ਦਰਸਾਉਂਦੇ ਨੇ ਕਿ ਭਾਰਤ ਕੁੱਲ ਵਿਸ਼ਵ ਵਿਕਾਸ ਵਿੱਚ 17% ਯੋਗਦਾਨ ਪਾਉਂਦਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਅਰਥ ਵਿਵਸਥਾ ਵਜੋਂ ਆਪਣੀ ਸਥਿਤੀ ਨੂੰ ਕਾਇਮ ਰੱਖਿਆ ਹੈ। ਸ਼੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅਰਥ ਵਿਵਸਥਾ ਵਿੱਚ ਜੋਖਮਾਂ ਨੂੰ ਘਟਾਉਣ ਵਿੱਚ ਮਦਦ ਕਰ ਰਿਹਾ ਅਤੇ ਆਪਣੇ ਵਿਸ਼ਵ ਭਾਈਵਾਲਾਂ ਲਈ ਵਧੇਰੇ ਵਿਕਲਪ ਪੈਦਾ ਕਰ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਬੂਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ UAE ਦੇ ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਅਤੇ ਭਾਰਤ ਲਈ ਵਿਸ਼ੇਸ਼ ਦੂਤ ਰੀਮ ਅਲ ਹਾਸ਼ਮੀ ਨਾਲ ਮੁਲਾਕਾਤ ਕੀਤੀ ਹੈ। ਦੋਹਾਂ ਆਗੂਆਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਅਤੇ ਆਪਸੀ ਹਿੱਤ ਦੇ ਅੰਤਰਰਾਸ਼ਟਰੀ ਮੁੱਦਿਆਂ ਦੀ ਸਮੀਖਿਆ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਵਪਾਰ, ਨਿਵੇਸ਼, ਊਰਜਾ, ਰੱਖਿਆ, ਵਿੱਤ, ਤਕਨਾਲੋਜੀ, ਸਿਹਤ, ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸੰਬੰਧੀ ਪ੍ਰਗਤੀ ਦੀ ਚਰਚਾ ਕੀਤੀ। ਇਸ ਸਾਲ ਜਨਵਰੀ ਵਿੱਚ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਅਤੇ ਫਰਵਰੀ ਵਿੱਚ ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨੇ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਮੈਰਾਥਨ ਦਾ ਆਯੋਜਨ ਕੀਤਾ। ਲਗਭਗ 3.5 ਕਿਲੋਮੀਟਰ ਦੀ ਦੌੜ ਆਕਾਸ਼ਵਾਣੀ ਭਵਨ ਤੋਂ ਸ਼ੁਰੂ ਹੋਈ ਅਤੇ ਕ੍ਰਿਸ਼ੀ ਭਵਨ, ਰੇਲ ਭਵਨ ਅਤੇ ਰਿਜ਼ਰਵ ਬੈਂਕ ਭਵਨ ਰਾਹੀਂ ਲੰਘਦੀ ਹੋਈ ਆਕਾਸ਼ਵਾਣੀ ਭਵਨ 'ਚ ਖਤਮ ਹੋਈ। ਆਕਾਸ਼ਵਾਣੀ ਅਤੇ ਦੂਰਦਰਸ਼ਨ ਸਮੇਤ ਪ੍ਰਸਾਰ ਭਾਰਤੀ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਰਾਥਨ ਵਿੱਚ ਹਿੱਸਾ ਲਿਆ। ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਅਤੇ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਮੈਰਾਥਨ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਪ੍ਰਸਾਰ ਭਾਰਤੀ ਦੇ CEO ਗੌਰਵ ਦਵੇਦੀ ਨੇ ਕਿਹਾ ਕਿ ਮੈਰਾਥਨ ਲੋਕਾਂ ਤੱਕ ਤੰਦਰੁਸਤੀ ਲਹਿਰ ਦਾ ਸੁਨੇਹਾ ਲੈ ਕੇ ਜਾਏਗੀ।
1: ਇਸ ਸਾਲ 90 ਵਰਸ਼ ਪੂਰੇ ਕਰਨੇ ਕੇ ਉਪਲਕਸ਼ ਮੇਂ ਵਿਭਿੰਨ ਕਾਰਜਕ੍ਰਮ ਆਕਾਸ਼ਵਾਣੀ ਮੇਂ ਆਯੋਜਿਤ ਕੀਏ ਜਾ ਰਹੇ ਹੈ। ਹਮਾਰੇ ਪੂਰੇ ਦੇਸ਼ ਮੇਂ ਜਿਤਨੇ ਵੀ ਸਟੇਸ਼ਨਸ ਹੈ, ਜੋ ਦੇਸ਼ ਮੇਂ ਫਿਟਨੈਸ ਕੀ ਏਕ ਮੂਵਮੈਂਟ ਮਾਨਯ ਪ੍ਰਧਾਨ ਮੰਤਰੀ ਜੀ ਕੇ ਆਹਵਾਨ ਪਰ ਆਰੰਭ ਹੋਈ, ਉਸਕਾ ਸੰਦੇਸ਼ ਵੀ ਲੋਗੋ ਤੱਕ ਲੈ ਜਾਣੇ ਕੇ ਲੀਏ ਯੇ ਉਸ ਕੜੀ ਮੇਂ ਏਕ ਕਦਮ ਥਾ ਕਿ ਆਕਾਸ਼ਵਾਣੀ ਸੇ ਜੈਸੇ ਆਪਕਾ ਲਗਾਵ ਪਿਛਲੇ 9 ਦਸ਼ਕੋਂ ਸੇ ਬਨਾ ਹੁਆ ਹੈ, ਆਨੇ ਵਾਲੇ ਸਮੇਂ ਮੇਂ ਵੀ ਵੈਸੇ ਹੀ ਬਨਾ ਰਹੇ।
0: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੇਸ਼ ਭਰ ਦੇ 232 ਆਕਾਸ਼ਵਾਣੀ ਕੇਂਦਰਾਂ 'ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜਸ਼ਨ ਦੇਸ਼ ਦੀ ਸੇਵਾ ਵਿੱਚ ਆਕਾਸ਼ਵਾਣੀ ਦੇ ਜਨਤਕ ਪ੍ਰਸਾਰਕ ਵਜੋਂ ਯੋਗਦਾਨ ਨੂੰ ਦਰਸਾਉਂਦੇ ਨੇ। ਇਸ ਪ੍ਰੋਗਰਾਮ ਦਾ ਉਦੇਸ਼ ਤੰਦਰੁਸਤੀ, ਜਨਤਕ ਭਾਗੀਦਾਰੀ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨਾ ਹੈ।
2: ਬ੍ਰੋਡਕਾਸਟਰ ਹੋਣੇ ਕੇ ਨਾਤੇ ਜੋ ਇਸ ਤਰ੍ਹਾਂ ਕਾ ਕਾਰਜਕ੍ਰਮ ਹਮ ਕਰਤੇ ਹੈ, ਤੇ ਇਸਕਾ ਸੰਦੇਸ਼ ਦੂਰ ਦੂਰ ਤੱਕ, ਸੁਦੂਰ ਪ੍ਰਦੇਸ਼ ਤੱਕ ਇਸ ਪਹੁੰਚਤਾ ਹੈ ਔਰ ਯੇ ਬਹੁਤ ਬੜਾ ਉਦਾਹਰਣ ਹੋਗਾ।
1: ਦੇਸ਼ ਭਰ ਮੇਂ ਜੋ ਹਮਾਰੇ 232 ਮੁੱਖ ਕੇਂਦਰ ਹੈ, ਉਨ ਪਰ ਯੇ ਆਯੋਜਨ ਇਸ ਮਹੀਨੇ ਆਯੋਜਿਤ ਹੋਗਾ ਔਰ ਯੇ ਉਤਸਵ ਹੈ ਹਮ ਦੇਸ਼ ਕੀ ਸੇਵਾ ਮੇਂ ਜੋ ਆਕਾਸ਼ਵਾਣੀ

ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਰਫੀਕ ਖਾਨ ਦੀ ਆਵਾਜ਼ ਵਿੱਚ ਗੀਤ। ਹੁਣ ਸੁਣਦੇ ਹਾਂ ਕਾਫੀ ਗੁਲਾਮ ਫਰੀਦ, ਮੰਦੀ ਹਾਂ ਜਾਂ ਚੰਗੀ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਰਫੀਕ ਖਾਨ ਜੀ ਨੂੰ। ਸੁਣਦੇ ਹਾਂ ਅਗਲੀ ਕਾਫੀ, ਆਵੋ ਨੀ ਸਹੀਓ ਰਲ ਦਿਓ ਨੀ ਵਧਾਈ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਰਫੀਕ ਖਾਨ ਦੀ ਆਵਾਜ਼ ਵਿੱਚ ਗੀਤ। ਹੁਣ ਸੁਣਦੇ ਹਾਂ ਅਗਲੀ ਕਾਫੀ, ਰੱਬਾ ਮੇਰੇ ਅਵਗੁਣ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਰਫੀਕ ਖਾਨ ਦੀ ਆਵਾਜ਼ ਵਿੱਚ ਰੱਬਾ ਮੇਰੇ ਅਵਗੁਣ ਚਿਤਨਾ ਧਰੀ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਪੱਛਮੀ ਬੰਗਾਲ 'ਚ BJP ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ ਵਿੱਚ ਮੀਟਿੰਗ ਹੋਏਗੀ। ਤਮਿਲਨਾਡੂ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅੜਿੱਕਾ ਜਾਰੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਅਤੇ ਭਾਰਤੀ ਹਵਾਈ ਫੌਜ ਨੇ ਉੜੀਸਾ ਦੇ ਤੱਟ ਤੋਂ ਟੈਕਨੀਕਲ ਐਡਵਾਂਸਡ ਰੇਂਜ ਆਗੂਮੈਂਟੇਸ਼ਨ TARA ਰੱਖਿਆ ਪ੍ਰਣਾਲੀ ਦੀ ਸਫਲ ਪਰਖ ਕੀਤੀ ਹੈ। ਰੇਲਵੇ ਨੇ ਰੇਲ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ 'ਤੇ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਦੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਆਕਾਸ਼ਵਾਣੀ ਨੇ ਆਪਣੀ ਸਥਾਪਨਾ ਦੀ 9ਵੀਂ ਵਰੇਕੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਮੈਰਾਥੋਨ ਦਾ ਆਯੋਜਨ ਕੀਤਾ। ਪੰਜਾਬ ਵਿੱਚ ਵੀ ਭਲਕੇ 9 ਮਈ ਨੂੰ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ 'ਤੇ ਇੱਕ ਵਿਸ਼ੇਸ਼ ਵਾਕਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਸੰਬੰਧੀ ਧੋਖਾਧੜੀ 'ਤੇ ਕਾਬੂ ਪਾਉਣ ਅਤੇ ਕਾਨੂੰਨੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮਾਨਵ ਤਸਕਰੀ ਰੋਕਥਾਮ ਐਕਟ 2012 ਅਤੇ ਸੋਧ ਐਕਟ 2014 ਦਾ ਵਿਸਥਾਰ ਕੀਤਾ ਗਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਾਸ਼ਿਆਗਤ ਅਤੇ ਲੋੜਵੰਦ ਵਰਗਾਂ ਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 3ਜੇ ਦਿਨ ਸ਼ੁਕਰਾਨਾ ਯਾਤਰਾ ਨੂੰ ਬਠਿੰਡਾ ਤੋਂ ਸ਼ੁਰੂ ਕੀਤਾ ਅਤੇ IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੀ ਇੱਕ ਪਿਆਰੀ ਜਿਹੀ ਨਿਸ਼ਾਨੀ ਦੇ ਨਾਲ, ਅਤੇ ਨਿਸ਼ਾਨੀ ਇਹੀ

ਜੀ ਤੁਹਾਡੀ ਭੇਜੀਆਂ ਹੋਈਆਂ ਚਿੱਠੀਆਂ ਜੋ ਕਿ ਸਾਡੇ ਦਿਲਾਂ ਨੂੰ ਛੂਹ ਜਾਂਦੀਆਂ ਨੇ, ਤੁਹਾਡੇ ਲਿਖੇ ਹੋਏ ਮੈਸੇਜ, ਤੁਹਾਡੇ ਲਿਖੇ ਹੋਏ ਨਾਂ ਅਤੇ ਜਗ੍ਹਾ ਦਾ ਨਾਂ ਵੀ ਜੋ ਹੈ ਪੜ੍ਹ ਕੇ ਆਪਾਂ ਬਹੁਤ ਜ਼ਿਆਦਾ ਖੁਸ਼ ਹੁੰਦੇ, ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਜਗ੍ਹਾ 'ਤੇ ਨਾਂ ਹੁੰਦੇ ਨੇ ਜਾਂ ਤੁਹਾਡੇ ਨਾਂ ਹੁੰਦੇ ਨੇ ਪਿਆਰੇ ਪਿਆਰੇ, ਅਤੇ ਦਿਲ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਕਿ ਹਾਂ ਇਹ ਵੀ ਥਾਂ ਹੁੰਦੀ ਹੈ। ਜੀ ਬਿਲਕੁਲ, ਥਾਂ 'ਤੇ ਰਹਿ ਕੇ ਤੁਸੀਂ ਆਪਣੇ ਇਸ ਪ੍ਰੋਗਰਾਮ ਨੂੰ ਇੰਨਕ ਜ਼ਿਆਦਾ ਪਿਆਰ ਕਰਦੇ ਹੋ ਅਤੇ ਬਸ ਦਿਲ ਬਹੁਤ ਜ਼ਿਆਦਾ ਖੁਸ਼ਗਵਾਰ ਹੋ ਜਾਂਦਾ, ਦਿਲ ਖੁਸ਼ ਹੋ ਜਾਂਦਾ ਅਤੇ ਬਸ ਜੀ ਕਰਦਾ ਹੈ ਕਿ ਤੁਹਾਡੇ ਜੋ ਭੇਜੇ ਹੋਏ ਖਤ ਨੇ ਨਾ ਸਾਰੇ ਦੇ ਸਾਰੇ ਪੜ੍ਹ ਦਿੱਤੇ ਜਾਣ। ਅਤੇ ਲਓ ਜੀ ਪੜ੍ਹਾਂਗੇ ਜ਼ਰੂਰ, ਫਿਲਹਾਲ ਇਸ ਗੀਤ ਨੂੰ ਜੋ ਹੈ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਅਦਾ, ਸਤਿ ਸ਼੍ਰੀ ਅਕਾਲ ਅਤੇ ਕੀ ਹਾਲ ਚਾਲ, ਅਤੇ ਰੱਬ ਕੋਲੋਂ ਅਰਦਾਸ ਕਰਦੀ ਹਾਂ ਕਿ ਅੱਜ ਦਾ ਦਿਨ ਬਹੁਤ ਹੀ ਪਿਆਰਾ ਜਿਹਾ ਹੋਵੇ ਤੁਹਾਡਾ। ਅਤੇ ਇਸ ਪ੍ਰੋਗਰਾਮ ਵਿੱਚ ਆਗਾਜ਼ ਕਰਦੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਲਓ ਜੀ, ਤੁਹਾਡੀ ਨਿਸ਼ਾਨੀਆਂ ਜੋ ਹੈ ਚਿੱਠੀਆਂ ਰਾਹੀਂ ਪਹੁੰਚ ਚੁੱਕੀਆਂ ਨੇ ਅਤੇ ਬਹੁਤ ਜ਼ਿਆਦਾ ਕੀਮਤੀ ਨੇ ਸਾਡੇ ਲਈ। ਲਿਖ ਰਹੇ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਕ ਅਤੇ ਮੀਕਾ ਬਿਰਕ, ਚੁਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ। ਅਤੇ ਸਾਰਿਆਂ ਤੋਂ ਨਾ ਇੱਕ ਗੁਜ਼ਾਰਿਸ਼ ਹੈ, ਜਿੰਨੇ ਵੀ ਦੋਸਤ ਸਾਡੇ ਰੋਜ਼ ਦੇ ਰੋਜ਼ ਚਿੱਠੀਆਂ ਭੇਜਦੇ ਨੇ ਨਾ, ਅਤੇ ਇੱਕ ਕੰਮ ਜ਼ਰੂਰ ਕਰਿਆ ਕਰੋ, ਆਪਣੇ ਆਂਢ ਗੁਆਂਢ 'ਚ ਨਾ ਇਹ ਦੱਸਿਆ ਕਰੋ ਕਿ DTS ਦੀ ਪੰਜਾਬੀ ਪ੍ਰਸਾਰਣ 'ਤੇ ਨਾ, ਜਾਂ ਫਿਰ ਨਿਊਜ਼ ਔਨ ਏਅਰ ਐਪ ਦੇ ਚੈਨਲ ਪੰਜਾਬੀ ਵਿੱਚ ਨਾ ਇਹ ਪ੍ਰੋਗਰਾਮ ਚੱਲਦਾ ਜੀ ਚਿੱਠੀਆਂ ਮਿੱਠੀਆਂ, ਅਤੇ ਇਸ ਵਿੱਚ ਤੁਸੀਂ ਚਿੱਠੀਆਂ ਪਾਉਣੀਆਂ ਨੇ, ਅਤੇ ਐਡਰੈਸ ਵੀ ਜ਼ਰੂਰ ਦੱਸਾਂਗੀ। ਫਿਲਹਾਲ ਤੁਸੀਂ ਤਾਂ ਦੱਸ ਹੀ ਦਿਓਗੇ, ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਵੀ ਚਿੱਠੀ ਪਾਉਣੀ ਹੈ ਅਤੇ ਆਪਣੀ ਪਸੰਦ ਦਾ ਗੀਤ ਚਲਾਉਣਾ। ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੇ ਲਈ ਐਡਰੈਸ ਜ਼ਰੂਰ ਦੱਸਾਂਗੀ, ਫਿਲਹਾਲ ਚਿੱਠੀਆਂ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਜ਼ਿਲ੍ਹਾ ਸੰਗਰੂਰ ਤੋਂ, ਪਿੰਡ ਹੈ ਜੀ ਇਹਨਾਂ ਦਾ ਬਾਲਤ ਖੁਰਦ। ਲਿਖ ਰਹੇ ਨੇ ਅਸ਼ਵਨੀ ਗਰਗ, ਵਿਨੋਦ, ਪੂਜਾ ਅਤੇ ਪ੍ਰਿੰਕਾ ਗਰਗ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਨਾਲ ਇਹਨਾਂ ਦੇ ਮਨਵਿੰਦਰ ਸਿੰਘ ਪਾਂਧਾ, ਅਤੇ ਕੋਈ ਵੀ ਗੀਤ ਦੀ ਡਿਮਾਂਡ ਕੀਤੀ ਹੈ। ਲਿਖ ਰਹੇ ਨੇ ਜ਼ਿਲ੍ਹਾ ਫਜ਼ਿਲਕਾ, ਪਿੰਡ ਮੁੱਲਿਆਂ ਵਾਲੀ ਤੋਂ ਵਿਨੋਦ ਕਾਟਪਾਲ, ਪਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਗੁਰਲੀਨ। ਪਿੰਡ ਕੁੜਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਪੋਤਾ ਗੁਰ ਸ਼ਬਦ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਸਾਰਾ ਪਰਿਵਾਰ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ ਆਪਾਂ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਮਿੱਕੀ ਨਰੂਲਾ ਦੀ ਆਵਾਜ਼ ਵਿੱਚ। ਪਿਆਰ ਤਾਂ ਹਰ ਕੋਈ ਕਰਦਾ, ਅਤੇ ਇਸ ਤਰ੍ਹਾਂ ਦਾ ਪਿਆਰ ਮਿਲੇ ਨਾ ਅਤੇ ਹੋਰ ਵੀ ਜੋ ਹੈ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੁਣਦੇ ਹਾਂ ਇਸ ਪਿਆਰੇ ਜਿਹੇ ਗੀਤ ਨੂੰ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

0: सुपने विच मैनू माही मिलिया ते मैं गल पा लिया बावा डरदी मारी अख ना खोला किते फेर विछड़ ना जावा किते फेर विछड़ ना जावा।
1: जी बिल्कुल, कई बार प्यार विच विछड़ना ही पैंदा। जी बिल्कुल, जिदा चार वजदे आ ते आपां जो दोस्त जो ने ਉਹ ਵਿਛੜੇ ਜਾਂਦੇ ਨੇ, ਪਰ ਅਗਲਾ ਦਿਨ ਜਦ ਆਉਂਦਾ ਹੈ ਅਤੇ ਨਵੀਂ ਸ਼ੁਰੂਆਤ ਹੁੰਦੀ ਹੈ, ਨਵੇਂ ਦਿਨ ਦੀ ਸ਼ੁਰੂਆਤ ਕਰ ਰਹੇ ਹੁੰਦੇ ਹੋ, ਤੁਸੀਂ ਇੱਕ ਮਨ ਵਿੱਚ ਉਮੰਗ ਲੈ ਕੇ ਬੈਠੇ ਹੁੰਦੇ ਕਿ ਅੱਜ ਕਿਹੜੇ ਕਿਹੜੇ ਪ੍ਰੋਗਰਾਮ ਆਉਣਗੇ ਅਤੇ ਕਿਹੜੇ ਕਿਹੜੇ ਗੀਤ ਵਜਾਏ ਜਾਣਗੇ, ਹੈ ਨਾ। ਕਈ ਵਾਰ ਤਾਂ ਤੁਹਾਡੀ ਫਰਮਾਇਸ਼ੀ ਗੀਤਾਂ ਨੂੰ ਵੀ ਜੋ ਹੈ ਚਲਾਇਆ ਜਾਂਦਾ ਹੈ, ਜਿਵੇਂ ਕਿ ਹੁਣ ਤੁਹਾਡੀ ਭੇਜੀਆਂ ਹੋਈਆਂ ਚਿੱਠੀਆਂ ਪੜ੍ਹ ਰਹੇ ਹਾਂ। ਬਹੁਤ ਹੀ ਪਿਆਰ ਦੇ ਨਾਲ ਤੁਸੀਂ ਲਿਖਦੇ ਹੋ ਅਤੇ ਲਓ ਜੀ, ਮੈਂ ਕਿਹਾ ਸੀ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਕਿਸ ਤਰ੍ਹਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ ਕਹਿ ਸਕਦੇ ਹੋ ਕਿ ਆ ਸਕਦੇ ਹੋ। ਪੋਸਟਕਾਰਡ ਦੇ ਐਡਰੈਸ ਵਾਲੇ ਪਾਸੇ ਤੁਸੀਂ ਲਿਖਣਾ ਹੈ ਜੀ ਇਸ ਪ੍ਰੋਗਰਾਮ ਦਾ ਨਾਂ। ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਅਤੇ ਦੂਜੇ ਪਾਸੇ ਤੁਸੀਂ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ। ਇਹ ਛੋਟਾ ਜਿਹਾ ਕੰਮ ਹੈ, ਇਹ ਛੋਟਾ ਜਿਹਾ ਕੰਮ ਕਰਕੇ ਪਹੁੰਚ ਚੁੱਕੇ ਨੇ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ, ਬੁੱਕ ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਅਤੇ ਸਾਰਾ ਪਰਿਵਾਰ। ਹਾਜੀਪੁਰ ਤੋਂ ਲਿਖ ਰਹੇ ਨੇ ਸਾਨੂੰ ਰਜਨੀਸ਼ ਕੌਂਡਲ ਅਤੇ ਕੇਕੀ ਕੌਂਡਲ ਅਤੇ ਸਾਰਾ ਪਰਿਵਾਰ। ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਹੀ ਲਿਖ ਰਹੇ ਨੇ ਜਗਤਾਰ ਗਿੱਲ, ਗੁਰਮੀਤ, ਨਾਜ਼ਮ, ਸੁਖਮਨ, ਕਮਲਦੀਪ, ਐਸ ਕੇ ਸ਼ਰਮਾ ਅਤੇ ਨਾਲ ਇਹਨਾਂ ਦੇ ਜਗਤਾਰ ਟੇਲਰ। ਜਮਸ਼ੇਦਪੁਰ ਤੋਂ ਲਿਖ ਰਹੇ ਨੇ ਹਰਜਿੰਦਰ ਸਿੰਘ ਪਾਟੀਆ, ਇੰਜਲ ਪਾਟੀਆ, ਨਵਨੀਤ ਅਤੇ ਪੱਪੀ ਪਾਟੀਆ, ਅਤੇ ਇਹ ਅਤੇ ਉਹ ਦੋਸਤ ਨੇ ਜਿਨ੍ਹਾਂ ਨੇ ਲਖਵਿੰਦਰ ਵਡਾਲੀ ਦੇ ਗੀਤ ਦੀ ਜੋ ਹੈ ਫਰਮਾਇਸ਼ ਭੇਜੀ ਸੀ। ਅਤੇ ਹੁਣ ਅਗਲੀ ਫਰਮਾਇਸ਼ ਦੇ ਲਈ ਸਾਡੇ ਕੋਲ ਖਤ ਪਹੁੰਚ ਚੁੱਕੇ ਨੇ। ਲਿਖ ਰਹੇ ਨੇ ਕਨੇਰਾ ਮੌਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਹਨੁਮਾਨਗੜ੍ਹ ਜੰਕਸ਼ਨ ਤੋਂ ਲਿਖ ਰਹੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਪਰਿਵਾਰ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਗੁਰੂ ਗੋਬਿੰਦ ਸਿੰਘ ਨਗਰ ਪੂਜੋ ਕੈਂਚੀਆਂ ਤੋਂ ਲਿਖ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਨਾਲ ਇਹਨਾਂ ਦੇ ਸਿਮਰਨ, ਏਕਮ, ਦਮਨ ਅਤੇ ਅਭਿਜੋਤ। ਵਰਲਟਨ ਕਰਨਾਲ ਤੋਂ ਲਿਖ ਰਹੇ ਨੇ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਨਰਿੰਦਰ ਤਨੀਜਾ, ਸੁਨੀਤਾ ਜੈਨ, ਕਿਰਨ ਠਾਕੁਰ ਅਤੇ ਪ੍ਰਤਿਭਾ ਸ਼ਰਮਾ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਜੀ ਰੋਸ਼ਨ ਪ੍ਰਿੰਸ ਅਤੇ ਪੈਨੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

TTS ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਲਓ ਜੀ ਲਿਖ ਰਹੇ ਨੇ ਪੰਚਕੂਲਾ ਸੈਕਟਰ 9 ਤੋਂ ਆਸ਼ਾ ਚੌਕ ਅਸ਼ਵਨੀ ਗੋਵਿੰਦ ਟੋਨੀ ਲਵ ਰਾਧੇ ਭਾਵਿਕ ਅਤੇ ਸਾਰਾ ਪਰਿਵਾਰ। ਆਦਰਸ਼ ਨਗਰ ਮਲੋਟ ਤੋਂ ਲਿਖ ਰਹੇ ਨੇ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਮੈਂਡੀ ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ। ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਅਨਿਲ ਸ਼ਰਮਾ। ਕਾਲਕਾ ਤੋਂ ਲਿਖ ਰਹੇ ਨੇ ਸ਼ੁਭ ਚੰਦਰ ਬਜਾਜ ਬਿੱਟਾ ਬਜਾਜ ਅਤੇ ਸਾਹਿਲ ਬਜਾਜ। ਪਿੰਡ ਕੁੜਿਆਣਾ ਤੋਂ ਪੋਲਾ ਸਵਾਗ ਡਾਕਟਰ ਅਮਨਜੀਤ ਸੁਖਮੰਦਰ ਕੌਰ ਅੰਮ੍ਰਿਤਪਾਲ ਕੌਰ ਰਿਤਮਨਜੋਤ ਅਤੇ ਗੁਰ ਅਤੇ ਸਵਰਨ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਤ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਐਮੀ ਵਿਰਕ ਦੀ ਆਵਾਜ਼ ਵਿੱਚ ਇੱਕ।

ਅਤੇ ਲਓ ਜੀ ਹੌਲੀ ਹੌਲੀ ਜੋ ਹੈ ਟਾਈਮ ਵੀ ਵੱਧ ਰਿਹਾ ਹੈ, 3:30 ਅਤੇ 45 ਸੈਕਿੰਡ ਹੋ ਚੁੱਕੇ ਨੇ। ਚੱਲ ਰਿਹਾ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ। ਲਿਖ ਰਹੇ ਨੇ ਮੌਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ, ਲਾਲਸਾ, ਰਮਾ, ਕੁਨਾਲ ਨਿਧੀ, ਹਰੀਸ਼, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀਸੀ ਪੁਰੀ, ਅਰੁਣ, ਨੇਹਾ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀਕੇ ਪੁਰੀ, ਆਰ ਐੱਸ ਪੁਰੀ ਅਤੇ ਸਾਰਾ ਪਰਿਵਾਰ। ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ? ਪਿੰਡ ਨੁਕੇਰੀਆ ਤੋਂ ਲਿਖ ਰਹੇ ਨੇ ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸਹਿਜਪ੍ਰੀਤ, ਪੋਤਰੀ ਅਨਮੋਲ, ਰਹਿਮਤ, ਗੁਰਦਰਸ਼ਨ ਅਤੇ ਸਾਰਾ ਪਰਿਵਾਰ। ਪਿੰਡ ਰਾਜਪੁਰਾ ਤੋਂ ਲਿਖ ਰਹੇ ਨੇ ਹਰਦੀਪ ਸਿੰਘ, ਜਗਵੀਰ ਜਵਾਲਾ, ਡਾਕਟਰ ਧਰਮਵੀਰ, ਗੁਰਸਾਹਿਬ ਸਿੰਘ ਅਤੇ ਜਗਸੀਰ ਸਿੰਘ। ਸ਼੍ਰੀਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਸ਼ਰਮਾ। ਪਿੰਡ ਅਮੀਰ ਸ਼ਾਹ ਵਾਲਾ ਤੋਂ ਯਾਨੀ ਕਿ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਮੁਖਤਿਆਰ ਸਿੰਘ ਅਤੇ ਸਾਰੇ ਦੋਸਤ ਅਤੇ ਦੋਸਤਾਂ ਦੇ ਨਾਂ ਲਿਖੇ ਨੇ ਸਰਦਾਰ ਸੁਰਵਿੰਦਰ ਸਿੰਘ ਸੰਧੂ, ਸਰਬਜੀਤ ਰਿਸ਼ੀ, ਕਨੇਸ਼ ਅਤੇ ਸਾਰਾ ਪਰਿਵਾਰ। ਮੁਹੰਮਦਪੁਰ ਸੋਤਰ ਠਾਣੀ ਰਤੀਆ ਤੋਂ ਲਿਖ ਰਹੇ ਨੇ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ, ਕੌਸ਼ਲਿਆ ਰਾਣੀ, ਗੁਰਛਿੰਦਰ ਬੂਕ, ਬੱਬੂ, ਕੁਲਦੀਪ ਅਤੇ ਨਾਲ ਇਹਨਾਂ ਦੇ ਕੀਰਤ, ਜਸ਼ਨ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਿਹਾ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਸੁਣਦੇ ਹਾਂ ਜੀ ਇਸ ਗੀਤ ਨੂੰ।

ਅਤੇ ਦੂਜੇ ਦਿਨ ਜੋ ਨਵੀਂ ਚਿੱਠੀਆਂ ਆਉਂਦੀਆਂ ਨੇ ਨਾ ਉਹੀ ਪੜ੍ਹੀਆਂ ਜਾਂਦੀਆਂ ਨੇ ਅਤੇ ਇੱਕੋ ਹੀ ਚਿੱਠੀ ਪਾਓਗੇ ਨਾ ਤਾਂ ਵਧੀਆ ਰਹੇਗਾ, ਹੈ ਨਾ। ਮਲੋਟ ਕੈਂਪ ਤੋਂ ਲਿਖ ਰਹੇ ਨੇ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ। ਬੱਸ ਅੱਡਾ ਹਾਜੀਪੁਰ ਤੋਂ ਲਿਖ ਰਹੇ ਨੇ ਇੰਦਰਪਾਲ, ਹਲਵਾਈ, ਮੇਸੀ, ਬਿੱਟੂ, ਬਾਲੀ, ਤਰਲੋਕ ਸਿੰਘ ਅਤੇ ਪਿਆਰੇ ਲਾਲ। ਛੱਤੀਸਗੜ੍ਹ ਬਾਟਾਪਾਰਾ ਦਤਰੰਗੀ ਤੋਂ ਲਿਖ ਰਹੇ ਨੇ ਦੁਆਰਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਅਤੇ ਜਵਿੰਦਰ ਕੁਮਾਰ। ਮੁਕਤਸਰ ਤੋਂ ਲਿਖ ਰਹੇ ਨੇ ਬਾਬੂ ਸਿੰਘ ਦੀਮਾਨ, ਬਲਜਿੰਦਰ ਕੌਰ, ਰਮਨੀਤ, ਨਿਸ਼ੂ ਅਤੇ ਭੁਪਿੰਦਰ। ਪੁਰਾਣੀ ਤਹਿਸੀਲ ਚੌਂਕ ਫਤਿਹਾਬਾਦ ਹਰਿਆਣਾ ਤੋਂ ਲਿਖ ਰਹੇ ਨੇ ਬਿੱਟੂ ਮੋਹਰਵਾਲਾ, ਗਗਨ ਅਮਰਪੁਰੀ, ਯੁਵਰਾਜ ਭੋਵਿਕ ਅਤੇ ਜੀਵਨ ਸਿੰਘ ਬੂਕ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਜੋਤੀ ਤੰਗਰੀ ਅਤੇ ਸੁਸ਼ਾਂਤ ਸ਼ਰਮਾ ਦੀ ਆਵਾਜ਼ ਵਿੱਚ ਪਿਆਰਾ ਜਗੀਰ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੇ ਲਓ ਜੀ ਗੀਤ ਜੋ ਹੈ ਕਦ ਮੁੱਕ ਗਿਆ ਪਤਾ ਹੀ ਨਹੀਂ ਚੱਲਿਆ ਤੇ ਲਓ ਜੀ ਚਿੱਠੀਆਂ ਤੁਹਾਡੀ ਲਿਖੀਆਂ ਨੇ ਪਿੰਡ ਹਰੀਪੁਰਾ ਤੋਂ ਲਿਖ ਰਹੇ ਨੇ ਯਾਨੀ ਕਿ ਅਬੋਹਰ ਤੋਂ ਮਹਿੰਦਰ ਬਿਸ਼ਨੋਈ ਵੇਦ ਪ੍ਰਕਾਸ਼ ਅਮਿਤਾ ਅਜੇ ਤੇ ਗਿਆਨ ਬਿਸ਼ਨੋਈ ਲੁਧਿਆਣਾ ਤੋਂ ਲਿਖ ਰਹੇ ਨੇ ਗੁਲਦੀਪ ਜਗਵੀਰ ਜਵਾਲਾ ਤੇ ਸਾਰਾ ਪਰਿਵਾਰ ਪਿੰਡ ਲੋਹਗੜ ਠਾਕਰਾਂਵਾਲਾ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਸਵਰਨ ਸਿੰਘ ਗਿੱਲ ਦਲਜੀਤ ਰਾਜਦੀਪ ਗੁਰਲਾਲ ਅਵਿਰਾਜ ਗੁਰਮਾਨ ਪੋਤਰਾ ਗੁਰਨੂਰ ਸਿੰਘ ਅਗਲਾ ਖਤ ਲਿਖ ਰਹੇ ਨੇ ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਬਿੱਟੂ ਟੀਟੂ ਅਤੇ ਜੇ ਬੀ ਰਾਓ ਅਤੇ ਸਾਰਾ ਪਰਿਵਾਰ ਫਿਲੌਰ ਤੋਂ ਲਿਖ ਰਹੇ ਨੇ ਰਾਜੂ ਅਨੀਤਾ ਅਤੇ ਅਭਿਸ਼ੇਕ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਆਪਾਂ ਸੁਣਾ ਰਹੇ ਹਾਂ ਜੀ ਬਹੁਤ ਹੀ ਪਿਆਰਾ ਜੀ ਗੀਤ ਕੁਲਵਿੰਦਰ ਬਿੱਲਾ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਤੇ ਲਓ ਜੀ, ਜੇ ਕੋਈ ਗੱਲ ਸੰਗਦੇ ਸੰਗਦੇ ਕਹੋਗੇ ਨਾ ਤੇ ਉਹ ਗੱਲ ਕਦੇ ਕਹੀ ਨਹੀਂ ਜਾਂਦੀ। ਜਿਗਰਾ ਰੱਖਣਾ ਪੈਂਦਾ ਜਿਗਰਾ ਕਹਿਣ ਦੇ ਲਈ। ਤੇ ਲਓ ਜੀ, ਜਿਗਰਾ ਰੱਖ ਕੇ ਪਹੁੰਚ ਚੁੱਕੇ ਨੇ ਸਾਡੇ ਦੋਸਤ ਇਸ ਪ੍ਰੋਗਰਾਮ ਵਿੱਚ, ਜਿਸ ਦਾ ਨਾਂ ਹੈ ਚਿੱਠੀਆਂ ਮਿੱਠੀਆਂ। ਲਿਖ ਰਹੇ ਨੇ ਗਿੱਦੜਬਾਹ ਤੋਂ ਮਨਜੀਤ ਤਨੇਜਾ, ਪਰਵੀਨ ਪਾਇਲ, ਬੇਬੀ ਨਾਸ਼ਾ ਤੇ ਬੇਬੀ ਕੈਰਵੀ। ਮਲੋਟ ਤੋਂ ਲਿਖ ਰਹੇ ਨੇ ਜਗਤਾਰ ਗਿੱਲ, ਪਰਮਜੀਤ ਕੌਰ, ਗੈਵੀ ਗਿੱਲ ਤੇ ਅਮਨਦੀਪ ਗਿੱਲ। ਫਾਜ਼ਿਲਕਾ ਤੋਂ ਲਿਖ ਰਹੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਤੇ ਸਾਰਾ ਵਰਮਾ ਪਰਿਵਾਰ। ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ ਲਿਖ ਰਹੇ ਨੇ ਬਲਵੰਤ ਕੁਮਾਰ ਵਰਮਾ, ਰਾਜੂ ਬਾਈ, ਮਾਇਆ ਵਰਮਾ, ਸ਼ੋਭਾ, ਰਾਹੁਲ, ਜੋਤੀ, ਅਤੁਲ, ਪਾਇਲ, ਪ੍ਰਿਆਂਸ਼ ਤੇ ਰਿਸ਼ੀ ਵਰਮਾ। ਡੱਬਵਾਲੀ ਤੋਂ ਲਿਖ ਰਹੇ ਨੇ ਰਜਿੰਦਰ ਨਰੰਗ, ਅੰਜੂ ਨਰੰਗ ਤੇ ਮੋਹਿਤ ਨਰੰਗ। ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਤੇ ਕਿਸੇ ਦੋਸਤ ਨੇ ਕਿਹਾ ਸੀ ਕਿ ਸੈਡ ਸੌਂਗ ਸੁਣਨਾ, ਤੇ ਲਓ ਜੀ, ਸੈਡ ਸੌਂਗ ਤੇ ਬਹੁਤ ਸਾਰੇ ਨੇ ਤੇ ਉਹਨਾਂ ਵਿੱਚੋਂ ਇਹ ਚੁਣ ਕੇ ਲੈ ਕੇ ਆਈ ਹਾਂ। ਤੇ ਕਈ ਵਾਰ ਜੋ ਕੋਈ ਪਿਆਰ ਕਰਦਾ ਨਾ, ਕਿਸੇ ਨੂੰ ਇਜ਼ਹਾਰ ਨਹੀਂ ਕਰ ਪਾਉਂਦਾ, ਤੇ ਕਹਿੰਦੇ ਨੇ ਕਿ ਛੇਤੀ ਤੋਂ ਛੇਤੀ ਨਾਲ ਇਜ਼ਹਾਰ ਕਰ ਦੇਣਾ ਚਾਹੀਦਾ ਪਿਆਰ ਦਾ, ਜਿੱਦਾਂ ਤੁਸੀਂ ਕਰਦੇ ਹੋ ਇਸ ਪ੍ਰੋਗਰਾਮ ਵਿੱਚ ਆ ਕੇ। ਤੇ ਲਓ ਜੀ, ਆ ਰਿਹਾ ਪ੍ਰਭ ਗਿੱਲ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ।

ਦੈਟ ਸੌਂਗ ਜੋ ਆਪਣੇ ਜਜ਼ਬਾਤ ਨੂੰ ਛੁਪਾ ਕੇ ਰੱਖਿਆ ਹੋਇਆ ਸੀ ਉਹ ਕਹਿ ਨਹੀਂ ਸਕਿਆ। ਚਲੋ ਖੈਰ ਕੋਈ ਗੱਲ ਨਹੀਂ, ਤੁਸੀਂ ਕਹਿ ਦੇਣਾ ਫਟਾਫਟ, ਅਤੇ ਸਮਾਂ ਵੀ ਜੋ ਹੈ 4 ਮਿੰਟ ਰਹਿ ਗਏ ਨੇ। ਲਿਖ ਰਹੇ ਨੇ ਸਾਨੂੰ ਗੋਬਿੰਦਗੜ੍ਹ ਮਾਝੀਵਾਲਾ ਤੋਂ ਰਾਜੂ ਉਰਮਿਲਾ ਗੁੱਡੂ ਜੀ ਨੂੰ, ਮਨੂ ਅਦਿੱਤੇ ਭੂਮੀ ਰਾਖੀ ਅੰਮ੍ਰਿਤ ਸ਼ਿਵ ਸੇਠੀ ਕਰਨਪੁਰੀ ਸਮਾਇਲ ਅਤੇ ਨਾਲ ਇਹਨਾਂ ਦੇ ਸਾਰਾ ਪਰਿਵਾਰ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਪੋਤਰਾ ਗੁਰਸ਼ਬਨ ਪਟੇਲ ਨਗਰ ਮਲਾਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਗਗਨਦੀਪ ਬੇਬੀ ਆਰਜ਼ੂ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਸਾਨੂੰ ਖਤ, ਇਹਨਾਂ ਨੇ ਲਿਖਿਆ ਹੈ ਜੀ ਡਾਕਟਰ ਮਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਜੈਪਾਲ ਮੋਕਸ਼ ਦੀਕਸ਼ਾ ਸੁਸ਼ਾਂਤ ਵਿਕਰਮ ਅਤੇ ਸਾਰਾ ਪਰਿਵਾਰ। ਅਤੇ ਆਪਣਾ ਨਾ ਇਹ ਸ਼ਹਿਰ ਦਾ ਨਾਂ ਲਿਖਣਾ ਭੁੱਲ ਗਏ ਨੇ, ਅਗਲੀ ਵਾਰ ਜਦ ਵੀ ਤੁਸੀਂ ਲਿਖੋਗੇ ਨਾ ਅਤੇ ਆਪਣੀ ਜਗ੍ਹਾ ਦਾ ਨਾਂ ਜ਼ਰੂਰ ਲਿਖਿਓ। ਡੱਬਵਾਲੀ ਤੋਂ ਰੂਪ ਸਿੰਘ ਕਮਰ ਕਰਮਜੀਤ ਸਰਬਜੀਤ ਅਤੇ ਸਾਰਾ ਪਰਿਵਾਰ। ਕੋਟਲੀ ਕਲਾਂ ਪੰਜਾਬ ਤੋਂ ਜਦਵਿੰਦਰ ਸੁਖਵਿੰਦਰ ਰਵਿੰਦਰ ਮਨਜੀਤ ਅਤੇ ਗੁਰਜੋਤ। ਧਰਮਸ਼ਾਲਾ ਤੋਂ ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਅਤੇ ਸਾਰਾ ਪਰਿਵਾਰ। ਅਤੇ ਲਓ ਜੀ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਸ਼ਹਿਰੀਮਾਨ ਦੀ ਆਵਾਜ਼ ਵਿੱਚ। ਇਹ ਆਖਰੀ ਗੀਤ ਹੈ ਅਤੇ 2 ਮਿੰਟ ਰਹਿ ਗਏ ਨੇ, ਇਸ ਤੋਂ ਬਾਅਦ ਯਾਨੀ ਕਿ ਠੀਕ 4 ਵਜੇ ਤੁਸੀਂ ਸੁਣੋਗੇ ਪ੍ਰਾਇਮਰੀ ਚੈਨਲ ਤੋਂ ਪ੍ਰੋਗਰਾਮ ਭੁੱਲ ਨਾ ਜਾਏ।

ਪੱਛਮੀ ਬੰਗਾਲ 'ਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਅੱਜ ਦੁਪਹਿਰ ਬਾਅਦ ਕੋਲਕਾਤਾ ਵਿੱਚ ਮੀਟਿੰਗ ਹੋ ਰਹੀ ਹੈ। ਤਾਮਿਲਨਾਡੂ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅੜਿੱਕਾ ਜਾਰੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਭਾਰਤੀ ਹਵਾਈ ਫੌਜ ਨੇ ਓਡੀਸ਼ਾ ਦੇ ਤੱਟ ਤੋਂ ਟੈਕਟੀਕਲ ਐਡਵਾਂਸ ਰੇਂਜ ਆਗਮੈਂਟੇਸ਼ਨ ਤਾਰਾ ਰੱਖਿਆ ਪ੍ਰਣਾਲੀ ਦਾ ਸਫਲ ਪਰਖ ਕੀਤਾ ਏ। ਰੇਲਵੇ ਨੇ ਰੇਲ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਰੂਟਾਂ 'ਤੇ ਕਵਚ ਆਟੋਮੈਟਿਕ ਟ੍ਰੇਨ ਸੁਰੱਖਿਆ ਪ੍ਰਣਾਲੀ ਦੇ ਵਿਸਥਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਵਿਸ਼ਵ ਆਰਥਿਕ ਸਥਿਰਤਾ ਅਤੇ ਥੰਮ ਵਜੋਂ ਭਾਰਤ ਦੀ ਵੱਧ ਰਹੀ ਭੂਮਿਕਾ ਅਤੇ ਅੰਤਰਰਾਸ਼ਟਰੀ ਖੁਸ਼ਹਾਲੀ ਵਿੱਚ ਦੇਸ਼ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ ਹੈ। ਆਕਾਸ਼ਵਾਣੀ ਨੇ ਆਪਣੇ ਸਥਾਪਨਾ ਦੀ 90ਵੀਂ ਵਰੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਮੈਰਾਥੋਨ ਦਾ ਆਯੋਜਨ ਕੀਤਾ। ਪੰਜਾਬ ਵਿੱਚ ਵੀ ਭਲਕੇ 9 ਮਈ ਨੂੰ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ 'ਤੇ ਇੱਕ ਵਿਸ਼ੇਸ਼ ਵਾਕਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਇਮੀਗ੍ਰੇਸ਼ਨ ਸੰਬੰਧੀ ਧੋਖਾਧੜੀ 'ਤੇ ਕਾਬੂ ਪਾਉਣ ਅਤੇ ਕਾਨੂੰਨੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮਾਨਵ ਤਸਕਰੀ ਰੋਕਥਾਮ ਐਕਟ 2012 ਅਤੇ ਸੋਧ ਐਕਟ 2014 ਦਾ ਵਿਸਥਾਰ ਕੀਤਾ ਗਿਆ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਾਸ਼ੀਆਗਤ ਅਤੇ ਲੋੜਵੰਦ ਵਰਗਾਂ ਦੇ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੀਜੇ ਦਿਨ ਸ਼ੁਕਰਾਨਾ ਯਾਤਰਾ ਨੂੰ ਬਠਿੰਡਾ ਤੋਂ ਸ਼ੁਰੂ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਦਿੱਲੀ ਅਤੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵੇਗਾ। ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਫੀਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਸਤੀਸ਼ ਚੰਦਰ ਜੀ ਨੂੰ

ਤੁਸੀਂ ਸੁਣ ਰਹੇ ਹੋ ਸਤੀਸ਼ ਚੰਦਰ ਦੀ ਆਵਾਜ਼ ਵਿੱਚ ਸੂਫੀਆਨਾ ਕਲਾਮ। ਹੁਣ ਸੁਣਦੇ ਹਾਂ ਲੋਕ ਗੀਤ ਕਿਹੜੇ ਲੈ ਗਏ ਹੀਰ ਵਿਆਹ ਕੇ।

ਪ੍ਰੋਗਰਾਮ ਸੁਫੀਆਨਾ ਕਲਾਮ ਵਿੱਚ ਆਓ ਸੁਣਦੇ ਹਾਂ ਸਤੀਸ਼ ਚੰਦਰ ਦੀ ਆਵਾਜ਼ ਵਿੱਚ ਇੱਕ ਤਖ਼ਤ ਹਜ਼ਾਰੇ ਦੀ ਗੱਲ ਕੀਜੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਫੀਆਨਾ ਕਲਾਮ। ਸੁਣਦੇ ਹਾਂ ਸਤੀਸ਼ ਚੰਦਰ ਦੀ ਆਵਾਜ਼ ਵਿੱਚ, ਪੈ ਗਈਆਂ ਸ਼ਾਮਾਂ ਉਡੀਕਾਂ ਮੈਨੂੰ ਤੇਰੀਆਂ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਆਰੰਭਤਾ ਵਿੱਚ ਸੰਖੇਪ ਰੂਪ ਵਿੱਚ ਮੂਲ ਮੰਤਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਜ ਹੈ, ਜਿਸ ਦਾ ਭਾਵ ਹੈ ਉਹ ਅਕਾਲ ਪੁਰਖ ਇੱਕ ਹੈ, ਅਦੁੱਤੀ ਹੈ, ਸਰਵ ਵਿਆਪਕ ਹੈ ਅਤੇ ਉਸ ਦਾ ਮਿਲਾਪ ਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ। ਆਰੰਭਕ ਪੰਕਤੀਆਂ ਨੇ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਗੁਰਬਾਣੀ ਵਿੱਚ ਪਰਮਾਤਮਾ ਨਾਲ ਜੀਵ ਦਾ ਸੰਬੰਧ ਦਰਸਾਉਣ ਲਈ ਉਹਨਾਂ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਜੋ ਬਹੁਤ ਮੋਹ ਮੁਹੱਬਤ ਅਤੇ ਅਪਣੱਤ ਭਰੇ ਹਨ। ਮਾਂ ਬਾਪ ਅਤੇ ਪੁੱਤਰ ਦਾ ਰਿਸ਼ਤਾ ਬਹੁਤ ਅਪਣੱਤ ਭਰਿਆ ਹੈ, ਇਸ ਲਈ ਪਰਮਾਤਮਾ ਨੂੰ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਕਹਿ ਦਿੱਤਾ। ਪਤੀ ਪਤਨੀ ਦਾ ਰਿਸ਼ਤਾ ਬਹੁਤ ਪਿਆਰਾ ਹੈ, ਗੁਰਬਾਣੀ ਵਿੱਚ ਰੱਬ ਜੀ ਨੂੰ ਕਹਿ ਦਿੱਤਾ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਹੈ ਸੋ ਕੰਤ ਨਾਰ ਹਮ ਸੋਈ। ਮਿੱਤਰਤਾ ਸੱਜਣਤਾਈ ਵਾਲਾ ਰਿਸ਼ਤਾ ਵੀ ਬਹੁਤ ਪਾਕ ਰਿਸ਼ਤਾ ਹੈ। ਅੱਜ ਵਿਚਾਰੇ ਜਾ ਰਹੇ ਸ਼ਬਦ ਵਿੱਚ ਰੱਬ ਜੀ ਨੂੰ ਮਿੱਤਰ ਆਖ ਕੇ ਸੱਜਣ ਆਖ ਕੇ ਸਾਂਝ ਪਾਈ ਗਈ ਹੈ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਭਾਵ ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ। ਉਹ ਮੇਰਾ ਪਿਆਰਾ ਸੱਜਣ ਹਰ ਵੇਲੇ ਮੇਰੇ ਨਾਲ ਖੜਾ ਹੈ, ਨਾਲ ਖੜੇ ਹੋਣ ਤੋਂ ਭਾਵ ਉਹ ਮੇਰੀ ਹਰ ਵੇਲੇ ਮਦਦ ਕਰਦਾ ਹੈ। ਸੋਰਠ ਰਾਗ ਵਿੱਚ ਫੁਰਮਾਨ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਜੀਵਨ ਵਿੱਚ ਵਿਚਰਦਿਆਂ ਮਨੁੱਖ ਬਹੁਤ ਸਾਰੇ ਮਿੱਤਰ ਬਣਾਉਂਦਾ ਹੈ ਅਤੇ ਆਸ ਕਰਦਾ ਹੈ ਕਿ ਮੇਰੇ ਮਿੱਤਰ ਮੈਨੂੰ ਸੁੱਖ ਦੇਣਗੇ, ਪਰ ਅਸਲ ਵਿੱਚ ਸਭ ਤੋਂ ਸੱਚਾ ਮਿੱਤਰ ਤਾਂ ਕੇਵਲ ਪਰਮਾਤਮਾ ਹੀ ਹੈ। ਭਗਤ ਕਬੀਰ ਜੀ 21ਵੇਂ ਸਲੋਕ ਵਿੱਚ ਫਰਮਾਉਂਦੇ ਨੇ, ਕਬੀਰ ਸੂਖ ਨ ਇਹ ਯੁੱਗ ਕਰ ਹੈ ਜੋ ਬਹੁਤੈ ਮੀਤ, ਜੋ ਚਿੱਤ ਰੱਖ ਹੈ ਏਕ ਸਿਉਂ ਅਤੇ ਸੁੱਖ ਪਾਵੇ ਨੀਤ। ਸੰਸਾਰ ਤਾਂ ਸਵਾਰਥ ਨੂੰ ਮੁੱਖ ਰੱਖ ਕੇ ਸਾਂਝਾਂ ਬਣਾ ਰਿਹਾ ਅਤੇ ਸਾਂਝਾਂ ਟੁੱਟ ਵੀ ਸਵਾਰਥ ਕਰਕੇ ਹੀ ਰਹੀਆਂ ਨੇ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ, ਜਿੱਚਰ ਪਹਿਨਣ ਖਾਵਨੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛ ਨਾ ਹੋਵਈ ਤਿੱਤ ਦਿਨ ਬੋਲਣ ਗੰਧ। ਸਹੀ ਜੀਵਨ ਰਾਹ ਤੋਂ ਭਟਕੀ ਹੋਈ ਦੁਨੀਆ ਦਾ ਹਾਲ ਬਿਆਨ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੀ ਮਿੱਤਰਤਾ ਤਾਂ ਆਮ ਤੌਰ 'ਤੇ ਕੇਵਲ ਵਿਖਾਵਾ ਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇਵ ਗੰਧਾਰੀ ਰਾਗ ਵਿੱਚ ਫੁਰਮਾਨ ਕਰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸਹੀ ਵਿਚਾਰ ਇਹੀ ਹੈ ਕਿ ਉਸ ਪਰਮਾਤਮਾ ਨੂੰ ਹੀ ਸੱਜਣ ਬਣਾਇਆ ਜਾਵੇ ਜੋ ਸਦਾ ਸਾਡਾ ਮਦਦਗਾਰ ਹੈ। ਗੁਰਬਾਣੀ ਵਿੱਚ ਫੁਰਮਾਨ ਹੈ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੀਤ। ਵਿਚਾਰੇ ਜਾ ਰਹੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਨੇ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ। ਪਰਮਾਤਮਾ ਤਾਂ ਮੈਨੂੰ ਜਿੰਦ ਤੋਂ ਵੀ ਪਿਆਰਾ ਹੈ, ਉਸ ਜਾਨ ਤੋਂ ਪਿਆਰੇ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ। ਇਸ ਪੰਕਤੀ ਵਿੱਚ ਅਲੋਇੜਾ ਦਾ ਅਰਥ ਹੈ ਵੇਖਣਾ, ਨੈਣ ਅਲੋਇਆ ਘੱਟ ਘੱਟ ਸੋਇਆ, ਅਤ ਅੰਮ੍ਰਿਤ ਪ੍ਰੇ ਗੂੜਾ, ਭਾਵ ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਦਾ ਮਿੱਠਾ ਅਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿੱਚ ਵੱਸ ਰਿਹਾ ਹੈ। ਗੁਰੂ ਜੀ ਨੇ ਪ੍ਰਭੂ ਮਿੱਤਰ ਲਈ ਸ਼ਬਦ ਵਰਤਿਆ ਹੈ ਪ੍ਰੇ ਗੂੜਾ, ਭਾਵ ਉਹ ਪਰਮਾਤਮਾ ਤਾਂ ਮੇਰਾ ਗੂੜਾ ਮਿੱਤਰ ਹੈ। ਐਸੇ ਮਿੱਤਰ ਪ੍ਰਭੂ 'ਤੇ ਸਾਨੂੰ ਬਹੁਤ ਮਾਣ ਹੈ, ਮੈਂ ਕਦੇ ਵੀ ਸੋਹਣੇ ਪ੍ਰਭੂ ਦਾ ਆਸਰਾ ਨਹੀਂ ਛੱਡਣਾ। ਫੁਰਮਾਨ ਹੈ ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ ਰਹਾਉ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁ ਮਾਣੀਆਂ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਫੁਰਮਾਨ ਹੈ ਨਾਲ ਹੋਵੰਦਾ ਲਹਿ ਨਾ ਸਕੰਦਾ।

0: ਸੁਆਉ ਨਾ ਜਾਣੈ ਮੂੜਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾਲ ਵਸਦੇ ਸੱਜਣ ਪ੍ਰਭੂ ਦੇ ਮਿਲਾਪ ਵਾਲੇ ਆਨੰਦ ਤੋਂ ਇਹ ਮੂਰਖ ਜੀਵ ਸੱਖਣਾ ਹੀ ਰਹਿੰਦਾ ਹੈ। ਭਗਤ ਰਵਿਦਾਸ ਜੀ ਨੇ ਸੋਰਠ ਰਾਗ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਇੱਕ ਰਾਜੇ ਨੂੰ ਤਖ਼ਤ 'ਤੇ ਬੈਠਿਆਂ ਨੀਂਦ ਆ ਗਈ, ਸੁਪਨੇ ਵਿੱਚ ਮੰਗਤਾ ਬਣ ਕੇ ਦੁਖੀ ਹੋ ਕੇ ਰੋਂਦਾ ਫਿਰਦਾ ਹੈ। ਰਾਜ ਭਾਗ ਕੋਲ ਹੈ ਪਰ ਨੀਂਦ ਨੇ ਭੁਲਾ ਦਿੱਤਾ। ਬਿਲਕੁਲ ਐਸੀ ਹੀ ਹਾਲਤ ਇਸ ਮਨੁੱਖ ਦੀ ਹੈ। ਫੁਰਮਾਨ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਅਗਲੀਆਂ ਪੰਕਤੀਆਂ ਹਨ, ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ। ਭਾਵ ਮੂਰਖ ਜੀਵ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਹੋਛੀਆਂ ਅਤੇ ਵਿਅਰਥ ਗੱਲਾਂ ਹੀ ਕਰਦਾ ਰਹਿੰਦਾ। ਮਨ ਵਿੱਚ ਟਿਕੇ ਭਰਮ ਕਰਕੇ ਪ੍ਰਭੂ ਮਿਲਾਪ ਨਹੀਂ ਹੋ ਸਕਦਾ। ਵਿਚਾਰੇ ਜਾ ਰਹੇ ਪਦੇ ਦੀਆਂ ਆਖਰੀ ਪੰਕਤੀਆਂ ਨੇ, ਕਹੋ ਨਾਨਕ ਗੁਰ ਬਿਨ ਨਾਹੀ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ। ਗੁਰੂ ਜੀ ਸਮਝਾ ਰਹੇ ਨੇ ਕਿ ਉਹ ਸੱਜਣ ਪ੍ਰਭੂ ਸਭ ਜੀਵਾਂ ਦੇ ਨੇੜੇ ਹੀ ਵੱਸਦਾ ਹੈ, ਪਰ ਗੁਰੂ ਦੇ ਗਿਆਨ ਤੋਂ ਬਿਨਾਂ ਉਹ ਦਿਸਦਾ ਨਹੀਂ। ਗੁਰੂ ਤੋਂ ਬਿਨਾਂ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ।
1: ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਇਸ ਰਚਨਾ ਦੀ ਵਿਆਖਿਆ ਕੀਤੀ ਸੀ ਗਿਆਨੀ ਜਗਸੀਰ ਸਿੰਘ ਹੋਰਾਂ। ਆਵੋ ਸੱਜਣਾ, ਹਉ ਦੇਖਾ ਦਰਸਨ ਤੇਰਾ ਰਾਮ, ਕਰ ਆਪਣੜੇ ਖੜੀ ਤੱਕਾ, ਮੈਂ ਮਨ ਚਾਉ ਕਨੇਰਾ ਰਾਮ। ਆਪਣੇ ਮਨ ਹੀ ਅੰਤਰ ਪ੍ਰਭੂ ਦੇ ਵਾਸੇ ਦੀ ਲੋਚਾ ਗੁਰਮੁਖ ਜਨਾਂ ਨੂੰ ਹੁੰਦੀ ਹੈ। ਰਾਗ ਸੂਹੀ ਛੰਤ ਮਹਿਲਾ ਤੀਜਾ ਕਰ ਦੂਜਾ ਸਿਰਲੇਖ ਅਧੀਨ ਉਚਾਰੀ ਬਾਣੀ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਆਪਣੇ ਮਨ ਦੀ ਆਨੰਦ ਦੀ ਅਵਸਥਾ ਨੂੰ ਇੰਜ ਬਿਆਨ ਕਰਦੇ ਹਨ। ਸਾਜਨ ਆਏ ਵੁੱਠੇ ਕਰ ਮਾਹੀ, ਹਰ ਗੁਣ ਗਾਵੈ ਤ੍ਰਿਪਤ ਅਘਾਹੀ। ਸੁਣਦੇ ਹਾਂ ਗੁਰਸ਼ਰਨ ਕੌਰ ਵਾਸੂ ਹੋਰਾਂ ਪਾਸੋਂ ਇਹ ਵਾਰਤਾ।
2: ਗੁਰਬਾਣੀ ਦਾ ਇਹ ਫੁਰਮਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 768 'ਤੇ ਸੂਹੀ ਰਾਗ ਵਿੱਚ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਮੇਰੇ ਸੱਜਣ ਪ੍ਰਭੂ ਜੀ ਮੇਰੇ ਹਿਰਦੇ ਵਿੱਚ ਆ ਕੇ ਵੱਸ ਗਏ ਹਨ, ਉਹਨਾਂ ਦੇ ਗੁਣ ਗਾਉਣ ਦਾ ਅਵਸਰ ਬਣ ਗਿਆ ਹੈ ਅਤੇ ਪੂਰਨ ਸੰਤੁਸ਼ਟੀ ਅਥਵਾ ਸੰਪੂਰਨਤਾ ਦਾ ਅਹਿਸਾਸ ਛਾ ਗਿਆ ਹੈ। ਸਾਜਨ ਆਏ ਬੁੱਠੇ ਕਰ ਮਾਹੀ, ਹਰ ਗੁਣ ਗਾਵਹਿ ਤ੍ਰਿਪਤ ਅਗਾਹੀ। ਪਰ ਸੰਪੂਰਨਤਾ ਦਾ ਇਹ ਅਹਿਸਾਸ ਸਦਾ ਲਈ ਨਹੀਂ ਬਣਿਆ ਰਹਿੰਦਾ। ਜਦ ਤੱਕ ਮਨੁੱਖ ਆਪਣੀ ਜੋਤ ਸਰੂਪੀ ਹੋਂਦ ਨਾਲ ਜੁੜਿਆ ਰਹਿੰਦਾ ਹੈ, ਉਹ ਸੰਪੂਰਨਤਾ ਨੂੰ ਮਾਣਦਾ ਹੈ, ਅਤੇ ਜਦੋਂ ਹੀ ਇਹ ਆਪਣੀ ਆਤਮਕ ਹੋਂਦ ਨੂੰ ਭੁੱਲਦਾ ਹੈ, ਉਹ ਦੁੱਖਾਂ ਅਤੇ ਸੰਕਟਾਂ ਵਿੱਚ ਫਸ ਜਾਂਦਾ ਹੈ। ਮਨੁੱਖ ਆਪਣੀ ਮੂਲ ਪ੍ਰਕਿਰਤੀ ਅਨੁਸਾਰ ਮਾਦੇ ਅਤੇ ਆਤਮਾ ਦਾ ਸੰਗਮ ਹੈ। ਗੁਰੂ ਅਮਰਦਾਸ ਜੀ ਅਨੁਸਾਰ ਜਨਮ ਤੋਂ ਪਹਿਲਾਂ ਹੀ ਰੱਬ ਸਰੀਰ ਵਿੱਚ ਆਪਣੀ ਜੋਤ ਰੱਖਦਾ ਹੈ। ਜਿਵੇਂ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜੱਗ ਮੈਂ ਆਇਆ। ਜਦੋਂ ਇਹ ਦੁਨੀਆਂ ਵਿੱਚ ਜਨਮ ਲੈ ਲੈਂਦਾ ਹੈ, ਇਸ ਦੀ ਲਿਵ ਅਕਾਲ ਪੁਰਖ ਨਾਲੋਂ ਟੁੱਟ ਜਾਂਦੀ ਹੈ ਅਤੇ ਮਨੁੱਖ ਮਾਇਆ ਦੇ ਰਾਜ ਅਧੀਨ ਹੋ ਜਾਂਦਾ ਹੈ। ਨਾਸ਼ਵਾਨ ਪਦਾਰਥਾਂ ਨਾਲ ਉਸਦਾ ਮੋਹ ਪੈ ਜਾਂਦਾ ਹੈ ਅਤੇ ਉਹ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਨੁੱਖ ਨੂੰ ਕੁਦਰਤ ਵੱਲੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੰਜ ਵਾਸ਼ਨਾਵਾਂ ਮਿਲਦੀਆਂ ਹਨ। ਰੱਬ ਭੁੱਲਣ ਨਾਲ ਇਨਸਾਨ ਇਹਨਾਂ ਵਾਸ਼ਨਾਵਾਂ ਪ੍ਰਤੀ ਉਲਾਰਮਈ ਦ੍ਰਿਸ਼ਟੀ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਵਾਸ਼ਨਾਵਾਂ ਦੇ ਕਾਬੂ ਆ ਜਾਂਦਾ ਹੈ। ਜਦੋਂ ਪ੍ਰਭੂ ਮਨ ਵਿੱਚੋਂ ਬਾਹਰ ਨਿਕਲ ਗਿਆ ਤਾਂ ਉਸ ਦੀ ਹਾਲਤ ਉਸ ਇਸਤਰੀ ਵਰਗੀ ਹੋ ਜਾਂਦੀ ਹੈ ਜਿਸ ਦਾ ਪਤੀ ਪਰਦੇਸ ਚਲਾ ਗਿਆ ਹੋਵੇ। ਤਦ ਉਸ ਦੇ ਮਨ ਦਾ ਸੁੱਖ ਚੈਨ ਖਤਮ ਹੋ ਜਾਂਦਾ ਹੈ, ਮਾਨੋ ਉਸ ਲਈ ਬਹਾਰ ਚਲੀ ਗਈ ਹੋਵੇ। ਪਤੀ ਦੇ ਵਿਛੋੜੇ ਦੀ ਖਿੱਚਾ ਖਿੱਚੀ ਉਸ ਦੇ ਤਨ ਮਨ ਨੂੰ ਜਲਾਉਂਦੀ ਰਹਿੰਦੀ ਹੈ। ਜਿਵੇਂ ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰੈ ਜਲੰਤ। ਮਨੁੱਖੀ ਆਤਮਾ ਪ੍ਰਭੂ ਤੋਂ ਬਿਨਾਂ ਸੰਸਾਰ ਦੇ ਜੰਗਲ ਵਿੱਚ

0: ਕੱਲੀ ਰਹਿ ਜਾਂਦੀ ਹੈ। ਉਸ ਦਾ ਮਨ ਧੀਰਜ ਨਹੀਂ ਫੜਦਾ। ਮੋਹਨੀ ਮਾਇਆ ਉਸ ਨੂੰ ਪਤੀ ਦੇ ਸੁਖਦਾਈ ਮਹਿਲ ਨਿੱਜ ਘਰ ਵਿੱਚੋਂ ਕੱਢ ਦਿੰਦੀ ਹੈ ਅਤੇ ਮਨੁੱਖ ਸਹੀ ਦ੍ਰਿਸ਼ਟੀ ਤੋਂ ਵਾਂਝਾ ਹੋ ਕੇ ਮਾਇਕ ਜੰਜ਼ੀਰਾਂ ਦੇ ਜਾਲ ਵਿੱਚ ਫਸ ਜਾਂਦਾ ਹੈ। ਜਿਵੇਂ ਸੁਨ ਨਾਹ ਪ੍ਰਭੂ ਜੀਓ ਏਕ ਲੜੀ ਬਨ ਮਾਏ ਕਿਉਂ ਧੀ ਰਹਿ ਗਈ ਨਾਹ ਬਿਨਾਂ ਪ੍ਰਭ ਵੇ ਪਰਵਾਹੇ। ਪ੍ਰਭੂ ਤੋਂ ਵਿਛੜੀ ਜ਼ਿੰਦਗੀ ਦੈਵੀ ਕੀਮਤਾਂ ਤੋਂ ਸੱਖਣੀ ਹੋ ਜਾਂਦੀ ਹੈ। ਦਇਆ ਸਬਰ ਅਤੇ ਸ਼ੁਕਰ ਗੁਆ ਕੇ ਖੁਦਗਰਜ਼ੀ ਆਪੋ ਧਾਪੀ ਅਤੇ ਵੈਰ ਵਿਰੋਧ ਦਾ ਸ਼ਿਕਾਰ ਹੋ ਜਾਂਦੀ ਹੈ। ਮਨ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। ਸੰਸਾਰ ਉਸ ਲਈ ਡਰਾਉਣਾ ਰੂਪ ਧਾਰ ਲੈਂਦਾ ਹੈ ਅਤੇ ਮੌਤ ਵਰਗੀ ਸਥਿਤੀ ਉਤਪੰਨ ਹੋ ਜਾਂਦੀ ਹੈ। ਫਿਰ ਘਰ ਨਹੀਂ ਆਵੈ ਮਰੀਏ ਹਾਵੈ ਦਾਮਨ ਚਮਕ ਡਰਾਏ ਸੇਜ ਇਕੇਲੀ ਖਰੀ ਦੁਹੇਲੀ ਮਰਨ ਭਇਆ ਦੁੱਖ ਮਾਏ। ਬਾਬਾ ਫਰੀਦ ਜੀ ਦੇ ਸ਼ਬਦਾਂ ਵਿੱਚ ਮਨੁੱਖੀ ਜਿੰਦ ਤਪਦੀ ਖਿਜਦੀ ਅਤੇ ਪਛਤਾਉਂਦੀ ਹੋਈ ਸੁੱਖਾਂ ਦੇ ਸਾਗਰ ਪ੍ਰਭੂ ਨੂੰ ਲੱਭਦੀ ਫਿਰਦੀ ਹੈ। ਪਤੀ ਦੇ ਵਿਛੋੜੇ ਨੇ ਉਸ ਨੂੰ ਜਲਾ ਕੇ ਕੋਲੇ ਦੀ ਤਰ੍ਹਾਂ ਰਾਖ ਕਰ ਦਿੱਤਾ ਹੈ। ਆਪ ਫੁਰਮਾਉਂਦੇ ਹਨ, ਤਪ ਤਪ ਲੂਹ ਲੋਹ ਹਾਥ ਮਰੋ ਰਹੋ ਬਾਵਲ ਹੋਈ ਸੋ ਸੋਹ ਲੋ ਰਹੋ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ ਜੋਬਨ ਖੋਏ ਪਾਛੈ ਪਛਤਾਨੀ ਰਹੋ ਕਾਲੀ ਕੋਇਲ ਤੂੰ ਕਿਤਗੁਣ ਕਾਲੀ ਆਪਣੇ ਪ੍ਰੀਤਮ ਕੇ ਹੋਂ ਬਿਰ ਹੈ ਜਾਲੀ। ਹੁਣ ਮਨੁੱਖੀ ਆਤਮਾ ਪਰਮਾਤਮਾ ਨੂੰ ਹਿਰਦੇ ਵਿੱਚ ਆਉਣ ਲਈ ਬੇਨਤੀ ਕਰਦੀ ਹੈ। ਮਨਮੋਹਨ ਪ੍ਰਭੂ ਜੀ, ਹੁਣ ਮੇਰੀ ਹਾਲਤ ਇਹ ਹੈ ਕਿ ਆਪ ਤੋਂ ਪਲ ਛਿਣ ਦਾ ਵਿਛੋੜਾ ਵੀ ਕਰੋੜਾਂ ਦਿਨਾਂ ਅਤੇ ਲੱਖਾਂ ਸਾਲਾਂ ਦੇ ਬਰਾਬਰ ਹੈ। ਮੇਰੀ ਭੁੱਲ ਚੁੱਕ ਤੂੰ ਹੀ ਬਖਸ਼ਣਹਾਰ ਹੈ। ਮੋਹਨ ਘਰ ਆਵੋ ਕਰੋ ਜੋ ਦਰੀਆ ਮਾਨ ਕਰੋ ਅਭਿਮਾਨੈ ਬੋਲੋ ਭੂਲ ਚੂਕ ਤੇਰੀ ਪ੍ਰਿਯ ਚਿਰਿਆ ਰਹੋ। ਅਤੇ ਅੱਗੇ ਏਕ ਨਿਮਕ ਜੇ ਬਿਸਰੈ ਸੁਆਮੀ ਜਾਨੋ ਕੋਟ ਦਿਨਸ ਲੱਖ ਬਰੀਆ। ਤੁਸੀਂ ਮੇਰੇ ਹਿਰਦੇ ਘਰ ਅੰਦਰ ਆਓ ਕਿਉਂਕਿ ਤੁਹਾਡੇ ਦੂਰ ਹੋ ਜਾਣ 'ਤੇ ਮੇਰਾ ਮੁੱਲ ਅੱਧੀ ਕੌਡੀ ਵੀ ਨਹੀਂ। ਤੇਰੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਕੇ ਮੈਂ ਅਨਮੁੱਲੀ ਹੋ ਜਾਵਾਂਗੀ ਅਤੇ ਔਖੇ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਹੋ ਜਾਵਾਂਗੀ। ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਦ ਭਾਵਾ ਦੇਖ ਦਿਖਾਵੈ ਢੋਲੋ। ਉਸ ਦੀ ਬੇਨਤੀ 'ਤੇ ਤਰੁੱਠ ਕੇ ਪ੍ਰੀਤਮ ਉਸ ਨੂੰ ਮਿਲਾਪ ਬਖਸ਼ਦਾ ਹੈ। ਉਸ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜੇ ਪੱਸਰਦੇ ਹਨ। ਇਹ ਭਾਗਾਂ ਵਾਲੀ ਵਸਲ ਦੀ ਘੜੀ ਹੁੰਦੀ ਹੈ ਜਿਸ ਦੇ ਫਲਸਰੂਪ ਉਸ ਦੇ ਮਨ ਅੰਦਰ ਹਰਿਆਲੀ ਪਰਤ ਆਉਂਦੀ ਹੈ ਅਤੇ ਉਸ ਦੇ ਮਨ ਦੀ ਦਸ਼ਾ ਆਨੰਦਮਈ ਬਣ ਜਾਂਦੀ ਹੈ। ਉਸ ਨੂੰ ਆਪਣੇ ਅੰਦਰ ਮੰਗਲ ਗਾਨ ਗੂੰਜਦੇ ਪ੍ਰਤੀਤ ਹੁੰਦੇ ਹਨ ਅਤੇ ਉਹ ਮਹਿਸੂਸ ਕਰਦੀ ਹੈ, ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸੋ ਨਾਮ ਸਿਮਰਨ ਕਰਨ ਵਾਲੇ ਮਨੁੱਖ ਦੀ ਸ਼ਖਸੀਅਤ ਹਰ ਕਿਸੇ ਦੀ ਸ਼ਰਧਾ ਅਤੇ ਪੂਜਾ ਦੀ ਅਧਿਕਾਰੀ ਬਣ ਜਾਂਦੀ ਹੈ ਅਤੇ ਉਹ ਜੀਵਨ ਦੇ ਸੰਜੋਗ ਵਿਜੋਗ ਨੂੰ ਪ੍ਰਭੂ ਦੀ ਲੀਲਾ ਮੰਨਣ ਲੱਗ ਜਾਂਦਾ ਹੈ। ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਸ ਦੇ ਸਾਜਨ ਉੱਠ ਕੇ ਉਸ ਦੇ ਮਨ ਵਿੱਚ ਆ ਵਸਦੇ ਹਨ।
1: ਸਾਜਨ ਆਏ ਉੱਠੇ ਕਰਮਾਹੀ ਹਰ ਗੁਣ ਗਾਵੈ ਤ੍ਰਿਪਤ ਅਘਾਹੀ। ਇਹ ਵਾਰਤਾ ਸੁਣਾ ਰਹੇ ਸਨ ਗੁਰਸ਼ਰਨ ਕੌਰ ਵਾਸੂ। ਪ੍ਰਭੂ ਦੇ ਦੀਦਾਰ ਕਰਕੇ ਜੀਵ ਰੂਪੀ ਇਸਤਰੀਆਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੀਆਂ ਹਨ। ਉਹਨਾਂ ਦੇ ਨੈਣਾਂ ਦੇ ਦੁਆਰ ਸ਼ੋਭਨੀਕ ਹੋ ਜਾਂਦੇ ਨੇ। ਉਹਨਾਂ ਦਾ ਹਿਰਦੇ ਰੂਪੀ ਬਾਗ ਖਿੜ ਉੱਠਦਾ ਹੈ। ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਅਤੇ ਉਹਨਾਂ ਦੇ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6:30 'ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ, ਜਿਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਨਰਮੇ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਸੁਣੋਗੇ ਡਾਕਟਰ ਜਗਦੀਸ਼ ਅਰੋੜਾ ਹੋਣਾ ਕੋਲੋਂ। ਸੱਤ 40 'ਤੇ ਉਰਦੂ ਤਕਰੀਰ ਸਬਰੰਗ ਮਾਂਟੋਕਾ ਅਦਬੀ ਮਕਾਮ ਫਨ ਫਿਰ ਔਰ ਫਸਾਨਾ ਖਾਤਿਬਾ ਸੁਣੋਗੇ ਡਾਕਟਰ ਰਬੀਨਾ ਸ਼ਬਨਮ ਹੁਣਾਂ ਕੋਲੋਂ। ਰਾਤ 8 ਸਮਾਂ ਰਹੇਗਾ ਜ਼ਿੰਦਗੀ ਹਸੀਨ ਹੈ ਦਾ। ਰਾਤ 9:30 'ਤੇ ਸੁਣੋਗੇ ਸ਼ਬਦ ਗਾਇਨ। ਰਾਤ 10 ਸਮਾਂ ਰਹੇਗਾ ਮੁੱਖ ਖਬਰਾਂ ਦਾ ਅਤੇ 10:02 'ਤੇ ਪੇਸ਼ ਕਰਾਂਗੇ ਸੁਰ ਸ਼ਨਕਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਪੰਜਾਬ ਕਰ ਵਿਭਾਗ ਨੇ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ। ਅਤੇ ਭਾਰਤ ਦੀ ਸਿਮਰਨਜੀਤ ਕੌਰ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਔਰਤਾਂ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇੱਕ ਬਿਆਨ ਵਿੱਚ ਕਮਿਸ਼ਨ ਨੇ ਔਰਤਾਂ ਦੇ ਬੱਚਿਆਂ ਵਿਰੁੱਧ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਕੰਟਰੋਲ ਕਰਨ ਵਾਲੇ ਮੌਜੂਦਾ ਪੈਰੋਲ ਢਾਂਚੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। NCW ਚੇਅਰਪਰਸਨ ਵਿਜਿਆ ਰੈਤਕਰ ਨੇ ਕਿਹਾ ਹੈ ਕਿ ਕਮਿਸ਼ਨ ਜਲਦ ਹੀ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੇਗਾ, ਜਿਸ ਵਿੱਚ ਬਲਾਤਕਾਰ, ਵਧੇ ਹੋਏ ਜਿਨਸੀ ਹਮਲੇ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਹੋਰ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਦੋਸ਼ੀ ਵਿਅਕਤੀਆਂ ਲਈ ਪੈਰੋਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਜਾਏਗੀ। ਚੇਅਰਪਰਸਨ ਨੇ ਕਿਹਾ ਕਿ ਹਾਲ ਹੀ ਵਿੱਚ ਨਸਰਾਪੁਰ ਜਿਨਸੀ ਹਮਲੇ ਦੇ ਮਾਮਲੇ ਨੇ ਜਨਤਕ ਸੁਰੱਖਿਆ ਅਤੇ ਸਮਾਜ ਵਿੱਚ ਔਰਤਾਂ ਦੇ ਵਿਸ਼ਵਾਸ ਬਾਰੇ ਗੰਭੀਰ ਚਿੰਤਾ ਪੈਦਾ ਕੀਤੀਆਂ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਮਾਣ ਨੂੰ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ। ਕਮਿਸ਼ਨ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ ਵਿੱਚ ਨਿਆਂ ਪ੍ਰਦਾਨ ਕਰਨ ਦੇ ਢੰਗ ਨੂੰ ਮਜ਼ਬੂਤ ਕਰਨ ਲਈ ਵਿਆਪਕ ਪ੍ਰਣਾਲੀਗਤ ਸੁਧਾਰਾਂ ਦੀ ਵੀ ਸਿਫਾਰਿਸ਼ ਕਰੇਗਾ। ਪੰਜਾਬ ਕਰ ਵਿਭਾਗ ਦੀ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਸਿਪੂ ਨੇ ਇੱਕ ਬਹੁਤ ਹੀ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਅਤੇ ਅਧਿਕਾਰਤ ਦਸਤਖਤਕਰਤਾਵਾਂ ਨੂੰ 85.4 ਕਰੋੜ ਰੁਪਏ ਦੇ ਜਾਅਲੀ ਲੈਣ ਦੇਣ ਦੇ ਗਲਤ ਤਰੀਕੇ ਨਾਲ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਅਤੇ 15.56 ਕਰੋੜ ਰੁਪਏ ਦਾ ਵੱਡਾ GST ਘੋਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਲਜ਼ਮ ਫਰਮ ਯੋਜਨਾਬੱਧ ਅਤੇ ਸੰਗਠਿਤ ਟੈਕਸ ਚੋਰੀ ਵਿੱਚ ਸ਼ਾਮਿਲ ਸੀ। ਉਹਨਾਂ ਨੇ ਬਿਨਾਂ ਅਸਲ ਵਿੱਚ ਮਾਲ ਪ੍ਰਾਪਤ ਕੀਤੇ ਕਈ ਰਾਜਾਂ ਵਿੱਚ ਗੈਰ ਮੌਜੂਦ ਅਤੇ ਧੋਖਾਧੜੀ ਵਾਲੀਆਂ ਫਰਮਾਂ ਵੱਲੋਂ ਜਾਰੀ ਕੀਤੇ ਗਏ ਜਾਅਲੀ ਚਲਾਨਾਂ ਬਿੱਲਾਂ ਦੇ ਆਧਾਰ 'ਤੇ ਫਰਜ਼ੀ ਇਨਪੁੱਟ ਟੈਕਸ ਕ੍ਰੈਡਿਟ ਦਾ ਲਾਭ ਲਿਆ। ਟੈਕਸ ਚੋਰਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਆਬਕਾਰੀ ਮੰਤਰੀ ਚੀਮਾ ਨੇ ਕਿਹਾ ਕਿ ਜਾਂਚ ਦੌਰਾਨ ਇਕੱਠੇ ਕੀਤੇ ਗਏ ਠੋਸ ਸਬੂਤਾਂ ਦੇ ਮੱਦੇਨਜ਼ਰ ਦੋਸ਼ੀ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਇਹ ਸਮਾਗਮ ਰੈੱਡ ਕਰਾਸ ਦੇ ਸੰਸਥਾਪਕ ਸਰ ਹੈਨਰੀ ਟੂਡੈਂਟ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਸੀ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਨਾਗਰਿਕਾਂ ਨੂੰ ਦਇਆ, ਸਹਿਯੋਗ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਕੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਸਾਲ ਦੇ ਵਿਸ਼ੇ ਔਨ ਦ ਸਾਈਡ ਆਫ ਹਿਊਮੈਨਿਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦਿਨ ਉਨ੍ਹਾਂ ਸੇਵਾਦਾਰਾਂ ਨੂੰ ਸਮਰਪਿਤ ਹੈ ਜੋ ਬਿਨਾਂ ਕਿਸੇ ਵਿਤਕਰੇ ਦੇ ਮੁਸੀਬਤ ਵਿੱਚ ਘਿਰੇ ਲੋਕਾਂ ਦੀ ਸੇਵਾ ਕਰਦੇ ਨੇ। ਰਾਜਪਾਲ ਨੇ ਪੰਜਾਬ ਰੈੱਡ ਕਰਾਸ ਵੱਲੋਂ ਭਿਆਨਕ ਖੜਾ ਦੌਰਾਨ ਕੀਤੇ ਗਏ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਦਵਾਈਆਂ, ਤੰਬੂ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ। ਆਪਰੇਸ਼ਨ ਸਿੰਦੂਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਰੈੱਡ ਕਰਾਸ ਨੇ ਹੰਗਾਮੀ ਪ੍ਰਤੀਕਰਮ ਸਿਖਲਾਈ, ਸਿਵਲ ਡਿਫੈਂਸ ਸਹਾਇਤਾ ਅਤੇ ਵਿਸ਼ਾਲ ਖੂਨਦਾਨ ਕੈਂਪਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਭਾਈ ਕਨ੍ਹੱਈਆ ਜੀ ਦੀ ਮਿਸਾਲ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਨਿਸ਼ਕਾਮ ਸੇਵਾ ਅਤੇ ਦਇਆ ਦੀ ਰਵਾਇਤ ਰੈੱਡ ਕਰਾਸ ਮੁਹਿੰਮ ਦੀ ਅਸਲ ਭਾਵਨਾ ਨੂੰ ਦਰਸਾਉਂਦੀ ਏ। ਉਨ੍ਹਾਂ ਕਿਹਾ ਕਿ ਭਾਈ ਕਨ੍ਹੱਈਆ ਜੀ ਨੇ ਜੰਗ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਦੋਵੇਂ ਪੱਖਾਂ ਦੇ ਜ਼ਖਮੀ ਫੌਜੀਆਂ ਦੀ ਸੇਵਾ ਕੀਤੀ, ਜੋ ਰੈੱਡ ਕਰਾਸ ਦੀ ਸਥਾਪਨਾ ਤੋਂ ਸਦੀਆਂ ਪਹਿਲਾਂ ਹੀ ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਜੀਵੰਤ ਕਰਦਾ ਹੈ। ਸਮਾਗਮ ਦੌਰਾਨ ਰਾਜਪਾਲ ਨੇ ਭਾਈ ਕਨ੍ਹੱਈਆ ਜੀ ਅਤੇ ਹੈਨਰੀ ਟਿਊਨੈਂਟ ਨੂੰ ਸ਼ਰਧਾਂਜਲੀ ਭੇਟ ਕੀਤੀ। ਉਧਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਵੱਲੋਂ ਵੀ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੱਤਰ ਸਿੰਘ ਬਲ, ਵਧੀਕ ਡਿਪਟੀ ਕਮਿਸ਼ਨਰ ਕਮ ਸੀਨੀਅਰ ਵਾਈਸ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਵੱਲੋਂ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਬੱਤ

0: ਇਹ ਭਲੇ ਵਾਸਤੇ ਰੈੱਡ ਕਰਾਸ ਨਾਲ ਵੱਧ ਤੋਂ ਵੱਧ ਜੁੜਨ ਅਤੇ ਜੇਕਰ ਉਹਨਾਂ ਦੇ ਧਿਆਨ ਵਿੱਚ ਕੋਈ ਲੋੜਵੰਦ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਬਣਦੀ ਸਹਾਇਤਾ ਦਿਵਾਉਣ ਲਈ ਰੈੱਡ ਕਰਾਸ ਨਾਲ ਸੰਪਰਕ ਕਰਨ ਲਈ ਪ੍ਰੇਰਨਾ ਦੇਣ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਵੱਲੋਂ ਦੇਸ਼ ਭਰ ਸਮੇਤ ਪੰਜਾਬ ਵਿੱਚ ਵੀ ਆਪਣੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ 'ਤੇ ਭਲਕੇ 9 ਮਈ ਨੂੰ ਇੱਕ ਵਿਸ਼ੇਸ਼ ਵਾਕਥੋਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਆਕਾਸ਼ਵਾਣੀ ਵੱਲੋਂ ਪਿਛਲੇ 9 ਦਹਾਕਿਆਂ ਦੌਰਾਨ ਸਰੋਤਿਆਂ ਨੂੰ ਨਿਰੰਤਰ ਦਿੱਤੀਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਸਮਰਪਿਤ ਹੋਏਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੇਹਰਾ ਨੇ ਦੱਸਿਆ ਕਿ ਇਸ ਵਾਕਥੋਨ ਵਿੱਚ ਆਕਾਸ਼ਵਾਣੀ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਸਮੇਤ ਅਨਾਊਂਸਰਸ, ਕਲਾਕਾਰ ਅਤੇ ਸਰੋਤੇ ਵੀ ਆਕਾਸ਼ਵਾਣੀ ਦੇ ਸ਼ਾਨਦਾਰ 90 ਸਾਲਾਂ ਦੇ ਸਫ਼ਰ ਨੂੰ ਯਾਦਗਾਰੀ ਬਣਾਉਣ ਲਈ ਇਸ ਵਿੱਚ ਸ਼ਿਰਕਤ ਕਰ ਰਹੇ ਨੇ। ਆਕਾਸ਼ਵਾਣੀ ਨਾਲ ਬੀਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਸਰੋਤੇ ਗੁਰਮੀਤ ਸਿੰਘ ਖਾਨਪੁਰੀ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ।
1: ਮੈਂ ਹਾਂ ਤੁਹਾਡਾ ਗੁਰਮੀਤ ਖਾਨਪੁਰੀ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿੱਚ ਰਹਿੰਦਾ ਹੈ ਅਤੇ ਰੇਡੀਓ ਦਾ ਦੀਵਾਨਾ ਹੈ। ਮੈਂ ਆਕਾਸ਼ਵਾਣੀ ਜਲੰਧਰ ਦੇ 90 ਸਾਲ ਦੇ ਸਫ਼ਰ ਦੀ ਬਹੁਤ ਬਹੁਤ ਪ੍ਰਸ਼ੰਸਾ ਕਰਦਾ ਹਾਂ ਅਤੇ ਮੈਂ ਵੀ ਇੱਕ ਐਸਾ ਯਾਤਰੀ ਹਾਂ ਜਿਹੜਾ ਕਿ 60-65 ਸਾਲ ਤੋਂ ਇਸ ਨਾਲ ਜੁੜਿਆ ਹਾਂ, ਯਾਨੀ ਕਿ 1959 ਤੋਂ ਮੈਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਰਵਿਘਨ ਸੁਣਦਾ ਆ ਰਿਹਾ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਰੇਡੀਓ ਨੇ ਮੈਨੂੰ ਇੰਨਾ ਕੁਛ ਸਿਖਾਇਆ ਔਰ ਇਸਨੇ ਦੇਸ਼ ਦੀ ਤਰੱਕੀ ਵਿੱਚ, ਪੰਜਾਬ ਦੀ ਤਰੱਕੀ ਵਿੱਚ ਬਹੁਤ ਹੀ ਵਡਮੁੱਲਾ ਹਿੱਸਾ ਪਾਇਆ ਹੈ। ਬਹੁਤ ਬਹੁਤ ਵਧਾਈਆਂ ਇਸ 90 ਸਾਲ ਦਾ ਸਫ਼ਰ ਵਿੱਚ ਤੁਹਾਡਾ, ਬਹੁਤ ਬਹੁਤ ਧੰਨਵਾਦ।
0: ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਸਮੇਤ ਪੰਜਾਬ ਭਰ ਵਿੱਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀ ਕਰਨ ਵਿੱਚ ਇਸ ਦੀ ਭੂਮਿਕਾ ਕਾਬਲੇ ਤਾਰੀਫ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਅਤੇ ਹੋਰ ਸੰਕਟਕਾਲੀਨ ਹਾਲਾਤ ਵਿੱਚ ਵੀ ਆਕਾਸ਼ਵਾਣੀ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨਸ ਮੈਨੇਜਮੈਂਟ ਸਿਸਟਮ USMS ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਦਸਤੀ ਮਨਜ਼ੂਰੀਆਂ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਨ ਅਤੇ ਇਸ ਨੂੰ ਸੂਬੇ ਦੀਆਂ ਭੁਗਤਾਨ ਪ੍ਰਣਾਲੀਆਂ ਨਾਲ ਨਿਰਵਿਘਨ ਜੋੜਨ ਲਈ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਈ ਸੈਂਕਸ਼ਨਸ ਮੋਡਿਊਲ ਦਾ ਰਸਮੀ ਉਦਘਾਟਨ ਕੀਤਾ। ਇਹ ਰਣਨੀਤਿਕ ਸ਼ੁਰੂਆਤ ਨਾ ਸਿਰਫ ਪੁਰਾਣੀਆਂ ਦਸਤੀ ਪ੍ਰਕਿਰਿਆਵਾਂ ਨੂੰ ਡਿਜੀਟਲ ਕੰਮਕਾਜ ਨਾਲ ਬਦਲਦੀ ਏ, ਸਗੋਂ ਕੇਂਦਰੀ ਦਿਸ਼ਾ ਨਿਰਦੇਸ਼ਾਂ ਦੇ ਵੀ ਮੁਤਾਬਿਕ ਏ, ਜਿਸ ਨਾਲ ਸੂਬੇ ਲਈ ਵੱਡੇ ਮਾਲੀ ਪ੍ਰੋਤਸਾਹਨ ਦੇ ਮੌਕੇ ਪੈਦਾ ਹੋਣਗੇ। ਚੰਡੀਗੜ੍ਹ 'ਚ ਈ ਸੈਂਕਸ਼ਨਸ ਮੋਡਿਊਲ ਦੀ ਸ਼ੁਰੂਆਤ ਮੌਕੇ ਕਰਾਏ ਗਏ ਸਮਾਗਮ 'ਚ ਬੋਲਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਬਿਹਤਰ ਮਾਲੀ ਪ੍ਰਬੰਧ, ਪਾਰਦਰਸ਼ਿਤਾ ਅਤੇ ਸਿਰੇ ਤੋਂ ਸਿਰੇ ਤੱਕ ਡਿਜੀਟਾਈਜੇਸ਼ਨ ਨੂੰ ਯਕੀਨੀ ਬਣਾਉਣ ਲਈ ਖਜ਼ਾਨਾ ਅਤੇ ਲੇਖਾ ਵਿਭਾਗ ਨੇ NIC ਦੇ ਸਹਿਯੋਗ ਨਾਲ ਪ੍ਰਸ਼ਾਸਕੀ, ਤਕਨੀਕੀ ਅਤੇ ਮਾਲੀ ਮਨਸੂਰੀਆਂ ਨਾਲ ਆਨਲਾਈਨ ਜਾਰੀ ਕਰਨ ਅਤੇ ਉਸ ਤੋਂ ਬਾਅਦ ਬਿੱਲ ਬਣਾਉਣ ਲਈ ਮਨਸੂਰੀ ਨੂੰ ਆਟੋਮੈਟਿਕ IFMS 'ਤੇ ਭੇਜਣ ਲਈ ਇੱਕ ਈ ਸੈਂਕਸ਼ਨ ਮੋਡਿਊਲ ਵਿਕਸਿਤ ਕੀਤਾ ਹੈ। ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਪੰਜਾਬ ਭਰ ਵਿੱਚ ਸੁਰੱਖਿਆ ਏਜੰਸੀਆਂ ਚੌਕਸ ਨੇ ਇਸੇ ਤਹਿਤ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਅੱਜ ਪਠਾਨਕੋਟ ਸ਼ਹਿਰ ਵਿੱਚ ਪੰਜਾਬ ਪੁਲਿਸ, ਫੌਜ ਅਤੇ SOS ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਝੰਡਾ ਮਾਰਚ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ DSP ਜਿਲਮਿਲ ਸਿੰਘ ਨੇ ਦੱਸਿਆ,
2: ਆਰਮੀ ਪੁਲਿਸ ਔਰ SOG ਦਾ ਜੁਆਇੰਟ ਫੁੱਟਮਾਰਚ ਹੋ ਰਿਹਾ ਹੈ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ 'ਤੇ ਨਕੇਲ ਕੱਸੀ ਜਾ ਸਕੇ। ਜਿਹੜੇ ਸਾਨੂੰ ਸ਼ੱਕੀ ਲੱਗਦੇ ਨੇ ਚੈੱਕ ਵੀ ਕਰ ਰਹੇ ਹਾਂ ਔਰ ਉਹਨਾਂ ਦਾ ਜੋ ਵੀ ਉਹਨਾਂ ਦੀ ਜੋ ਕਾਨੂੰਨੀ ਕਾਰਵਾਈ ਬਣਦੀ ਹੈ, ਚਲਾਨ ਕਰਨਾ ਚਲਾਨ ਕਰ ਰਹੇ ਹਾਂ, ਜੇ ਇੰਪਾਊਂਡ ਕਰਨਾ ਗੱਡੀ ਇੰਪਾਊਂਡ ਕਰ ਰਹੇ ਹਾਂ। ਸਾਡੀ ਪਠਾਨਕੋਟ ਨੇ ਇਹੀ ਅਪੀਲ ਹੈ ਕਿ ਉਹ ਪੁਲਿਸ ਦਾ ਸਾਥ ਦੇਣ, ਜਿਹਨੂੰ ਲੱਗਦਾ ਕੋਈ ਬੰਦਾ ਸ਼ੱਕੀ ਹੈ ਉਹਦੇ ਬਾਰੇ ਪੁਲਿਸ ਨੂੰ ਇਨਫੋਰਮ ਕਰਨ ਤਾਂ ਕਿ ਅਸੀਂ ਜਿਹੜਾ ਅਮਨ ਕਾਨੂੰਨ ਸਥਿਤੀ ਨੂੰ ਬਹਾਲ ਰੱਖ ਸਕੀਏ।
0: ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ PA ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਪਰਾਲੀ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਵਾਲੇ 270 ਅਗਾਂਹ ਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਔਰਤਾਂ ਦੇ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਏ। IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮ 7:30 ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਘਿਨਾਉਣੇ ਜਿਨਸੀ ਅਪਰਾਧਾਂ ਦੇ ਮਾਮਲੇ ਵਿੱਚ ਤੇਜ਼ ਮੁਕੱਦਮਿਆਂ, ਮਜ਼ਬੂਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਏ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੋਟਾਲਾ ਕਰਨ 'ਤੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ

0: ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਂਕਸ਼ਨਸ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਜੀ ਰੁਲੀਆ ਰਾਮ ਜੀ ਲੰਘ ਆਈਏ
3: ਆਜੋ ਸ਼ਿੰਗਾਰਾ ਸਿੰਘ ਜੀ ਆਜੋ ਬੱਚਿਆਂ ਵਾਲੋ ਆਜੋ
2: ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
3: ਜੈ ਜੀ ਸ਼ਿੰਗਾਰਾ ਸਿੰਘ ਜੀ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਤਕੜੇ ਨੇ ਵੱਲ ਨੇ ਤੁਸਾਂ ਸੁਣਾਓ
3: ਜਿੱਦਾਂ ਕਹਿੰਦੇ ਆ ਨਾ ਬਚਾ ਚ ਬਚਾ ਕਹਿਣ ਨੂੰ ਬੜਾ ਜਿੱਦਾਂ ਕਹਿੰਦੇ ਕਿ ਬੜਾ ਆਰਾਮ ਨਾਲ ਬੰਦਾ ਕਹਿ ਹੋ ਦਿੰਦਾ ਪਰ ਜੇ ਕਿਤੇ ਤੇ ਅਮਲ ਹੋ ਜੇ ਬਹੁਤ ਸਾਰੀਆਂ ਘਟਨਾਵਾਂ ਤੇ ਬਹੁਤ ਸਾਰੀਆਂ ਦੁਰਘਟਨਾਵਾਂ ਇਹਨਾਂ ਤੋਂ ਤੁਸੀਂ ਬਚ ਜਾਂਦੇ
2: ਸਹੀ ਗੱਲ ਆ
3: ਹੁਣ ਦੇਖੋ ਆਮ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਘਰੇਲੂ ਪੱਧਰ ਦੇ ਉੱਤੇ ਸਮਾਜਿਕ ਪੱਧਰ ਦੇ ਉੱਤੇ ਜੇ ਆਪਾਂ ਬੋਲਣ ਦੇ ਵਿੱਚ ਬਚਾ ਜਿਹੜਾ ਵੀ ਬੋਲੀਏ ਸੋਚ ਕੇ ਬੋਲੀਏ ਵਿਚਾਰ ਕੇ ਬੋਲੀਏ ਤੇ ਕਈ ਵਾਰੀ ਗੱਲ ਜਿਹੜੀ ਹੈ ਵਿਗੜਦੀ ਸੰਭਲ ਜਾਂਦੀ
2: ਦੇਖੋ ਗੱਲ ਇਹ ਆ ਵੀ ਸਿਆਣੇ ਵੀ ਕਹਿੰਦੇ ਆ ਵੀ ਲੰਮਾ ਧਾਗਾ ਤੇ ਲੰਮੀ ਜ਼ਬਾਨ ਇਹ ਸਮੇਟ ਕੇ ਰੱਖੋ
3: ਬਿਲਕੁਲ ਬਿਲਕੁਲ
2: ਨਹੀਂ ਤਾਂ ਇਹ ਚ ਹੱਡੀ ਨਹੀਂ ਹੁੰਦੀ ਹੱਡੀਆਂ ਤੜਾਅ ਜ਼ਰੂਰ ਦਿੰਦੀ ਹੈ
3: ਸੋ ਇਹ ਲਪੇਟ ਕੇ ਰੱਖਣੇ ਬੜੇ ਜ਼ਰੂਰੀ ਆ ਦੂਜਾ ਪੱਖ ਇਹ ਆ ਜਾਂਦਾ
2: ਜੀ
3: ਹੁਣ ਅੱਜ ਆਵਾਜਾਈ ਦੇਖੋ ਸਾਡੇ ਸਾਧਨ ਇੰਨੇ ਜ਼ਿਆਦਾ ਹੋ ਗਏ
2: ਜੀ
3: ਤੇ ਸਾਧਨਾਂ ਦੇ ਕਰਕੇ ਆਵਾਜਾਈ ਵੀ ਵੱਧ ਗਈ
2: ਹਾਂ ਸਹੀ ਗੱਲ ਆ
3: ਆਵਾਜਾਈ ਵਧਣ ਕਰਕੇ ਆਵਾਜਾਈ ਦੇ ਵਿੱਚ ਸੰਕਟ ਵੀ ਬਹੁਤ ਨੇ ਤੈਨੂੰ ਪਤਾ
2: ਹੁੰਦੇ ਆ ਜੀ
3: ਕਿਉਂਕਿ ਜਿੱਦਾਂ ਜਿੱਦਾਂ ਰਫਤਾਰ ਵੱਧਦੀ ਹੈ ਕਿਸੇ ਵੀ ਚੀਜ਼ ਦੀ ਤੇ ਉਹਦੇ ਨਾਲ ਨਾਲ ਓਨੇ ਅੱਗੋਂ ਖਤਰੇ ਵੀ ਪੈਦਾ ਹੁੰਦੇ ਆ
2: ਦੇਖੋ ਜਿੰਨੀ ਚੀਜ਼ ਰਫਤਾਰ ਨਾਲ ਜਿੰਨੀ ਤੇਜ਼ ਆਏਗੀ ਓਨੇ ਐਕਸੀਡੈਂਟ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਆ
3: ਸੋ ਇਸੇ ਕਰਕੇ ਜਿੱਦਾਂ ਹੁਣ ਆਮ ਦੇਖੋ ਆਪਣੇ ਸੁਭਾਅ ਦੇ ਵਿੱਚ
2: ਜੀ
3: ਵਤੀਰੇ ਦੇ ਵਿੱਚ ਵੀ ਜੇ ਆਪਾਂ ਦੇਖਦੇ ਹਾਂ ਤੇਜ਼ੀ ਆਉਂਦੀ ਹੈ ਤੇ ਅਸੀਂ ਗਲਤ ਫੈਸਲੇ ਲੈ ਲੈਂਦੇ
2: ਸਹੀ ਗੱਲ ਆ
3: ਇਹੀ ਸੜਕ ਦੇ ਉੱਤੇ ਚੱਲਣ ਦਾ ਕੰਮ ਹੈ
2: ਹਾਂ
3: ਜੇ ਤੁਸੀਂ ਸੜਕਾਂ 'ਤੇ ਚੱਲਦੇ ਹੋਏ ਕਿਤੇ ਨਾ ਕਿਤੇ ਬੇਕਾਬੂ ਹੋ ਜਾਂਦੇ ਹੋ ਤੁਹਾਡਾ ਆਪਣੇ ਆਪ 'ਤੇ ਕੰਟਰੋਲ ਨਹੀਂ ਤੁਹਾਡਾ ਰਫਤਾਰ 'ਤੇ ਕੰਟਰੋਲ ਨਹੀਂ ਮਾਨਸਿਕ ਤੌਰ 'ਤੇ ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਨਹੀਂ ਤਾਂ ਬਹੁਤ ਸਾਰੇ ਹਾਦਸੇ ਵਾਪਰਦੇ ਹੈ ਅੱਜ ਕੱਲ੍ਹ ਇਸ ਕਰਕੇ ਵਾਪਰਦੇ ਹੈ ਕਿ ਸਾਡੇ 'ਚੋਂ ਬਹੁਤ ਫੀਸਦ ਲੋਕ ਜਿਹੜੇ ਜ਼ਿਆਦਾ ਫੀਸਦ ਲੋਕ ਜਦੋਂ ਵੀ ਡਰਾਈਵਿੰਗ ਕਰਦੇ ਆ ਉਹ ਮਾਨਸਿਕ ਤੌਰ 'ਤੇ ਡਰਾਈਵਿੰਗ ਦੇ ਵਿੱਚ ਨਹੀਂ ਹੁੰਦੇ
2: ਕਈ ਵਾਰੀ ਦੇਖੋ ਮੋਬਾਈਲ 'ਤੇ ਵੀ ਲੱਗੇ ਹੁੰਦੇ ਆ
3: ਉਹੀ ਹੈ ਜੀ
2: ਇਹਨਾਂ ਦਾ ਨੁਕਸਾਨ ਜਿਹੜਾ ਆ ਬਹੁਤ ਵੱਡਾ ਨੁਕਸਾਨ ਆ ਆਪਦਾ ਵੀ ਤੇ ਪਰਿਵਾਰ ਦਾ ਵੀ
3: ਦੇਖੋ ਇਹ ਚੀਜ਼ ਨਾ ਅੱਖਾਂ ਸਾਡੀਆਂ ਸੜਕ 'ਤੇ ਹੈ
2: ਹਾਂ
3: ਪਰ ਮਾਨਸਿਕ ਤੌਰ 'ਤੇ ਅਸੀਂ ਕਿਸੇ ਨਾਲ ਗੱਲਬਾਤ 'ਚ ਰੁੱਝੇ ਹੋਏ ਹਾਂ
2: ਸਹੀ ਗੱਲ
3: ਐਕਸੀਡੈਂਟ ਦਾ ਅੱਜ ਤਾਂ ਅਸੀਂ ਬਹੁਤ ਜ਼ਿਆਦਾ ਫੀਸਦ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਇਸ ਕਰਕੇ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡਾ ਸਰੀਰਕ ਸੰਤੁਲਨ ਜਿਹੜਾ ਹੈ ਮੇਲ ਨਹੀਂ ਖਾਂਦਾ ਆਪਸ ਦੇ ਵਿੱਚ
2: ਸਹੀ ਗੱਲ
3: ਅਸੀਂ ਸਰੀਰਕ ਤੌਰ 'ਤੇ ਕਿਤੇ ਹਾਂ ਅਤੇ ਮਾਨਸਿਕ ਤੌਰ 'ਤੇ ਕਿਤੇ ਹਾਂ
2: ਹਾਂ ਸਹੀ ਗੱਲ ਆ
3: ਜਿੰਨੀਆਂ ਵੀ ਘਟਨਾਵਾਂ ਦੁਰਘਟਨਾਵਾਂ ਆਮ ਤੌਰ 'ਤੇ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ ਉਹ ਸੰਤੁਲਨ ਨਾ ਹੋਣ ਕਰਕੇ ਵਾਪਰਦਾ ਗੱਡੀ ਦੇ ਟਾਇਰ ਦਾ ਸੰਤੁਲਨ ਨਾ ਹੋਵੇ ਕਿ ਜਵਾ ਘੱਟ ਹੋਵੇ ਕਿ ਜੇ ਵੱਧ ਹੋਵੇ ਤੇ ਉਹਨੇ ਵੀ ਐਕਸੀਡੈਂਟ ਕਰਨਾ ਹੀ ਹੈ ਨਾ
2: ਦੇਖੋ ਦੋ ਚੀਜ਼ਾਂ ਆਉਂਦਾ ਐਕਸੀਡੈਂਟ ਲਾਪਰਵਾਹੀ ਅਤੇ ਬੇਪਰਵਾਹੀ
3: ਬੇਪਰਵਾਹੀ ਸਹੀ ਗੱਲ
2: ਲਾਪਰਵਾਹ ਜਿਹੜਾ ਬੰਦਾ ਆ ਉਹਨੇ ਤਾਂ ਆਪ ਤਾਂ ਮਰਨਾ ਹੀ ਮਰਨਾ ਦੂਜਿਆਂ ਨੂੰ ਮਾਰਨਾ
3: ਬਿਲਕੁਲ ਸਹੀ
2: ਇੱਕ ਬੇਪਰਵਾਹ ਹੁੰਦਾ ਕੋਈ ਗੱਲ ਨਹੀਂ ਜੀ ਫਿਕਰ ਹੀ ਕੋਈ ਨਹੀਂ

0: ਜਾਵੇ, ਉਹ ਜਾਣ ਬੁੱਝ ਕੇ ਕਰਦਾ ਗਲਤੀ
1: ਕਰਦਾ ਹੈ। ਸੋ ਬੱਚਿਆਂ ਵਾਲਿਓ, ਜ਼ਿੰਦਗੀ ਬੇਸ਼ਕੀਮਤੀ ਸਰਮਾਇਆ ਹੈ, ਆਪਾਂ ਸਾਰੇ ਜਾਣਦੇ
0: ਜੀ।
1: ਇੱਕ ਇੱਕ ਜਾਨ ਦੇ ਨਾਲ ਕਿੰਨੀਆਂ ਕਿੰਨੀਆਂ ਜਹਾਨ ਜੁੜੇ ਹੁੰਦੇ ਆ।
0: ਸਹੀ ਗੱਲ ਆ।
1: ਸੋ ਸੜਕਾਂ ਦੇ ਉੱਤੇ ਬਾਹਰ ਅੰਦਰ ਜਾਂਦੇ ਆਉਂਦੇ, ਆਪਣਾ ਵੀ ਬਚਾਅ ਤੇ ਦੂਜੇ ਦਾ
0: ਵੀ
1: ਬਚਾਅ ਚ ਬਚਾਅ, ਸੇਫਟੀ ਸੇਵਸ। ਇਸੇ ਕਰਕੇ ਕਹਿੰਦੇ ਹੈ ਉਹ ਕਦੇ ਵੀ ਨਾ ਪਹੁੰਚਣ ਨਾਲੋਂ ਦੇਰ ਭਲੀ।
0: ਹਾਂ ਸਹੀ ਗੱਲ ਆ।
1: ਤੁਸੀਂ ਇੱਕ ਜਾਨ ਨਹੀਂ ਬਚਾਉਂਦੇ, ਤੁਸੀਂ ਉਹਦੇ ਨਾਲ ਜੁੜੀਆਂ ਕਈ ਜਾਨਾਂ ਨੂੰ ਬਚਾਉਂਦੇ ਹੋ।
0: ਸਹੀ ਗੱਲ ਆ।
1: ਸੋ ਇਸ ਕਰਕੇ ਆਪਣਾ ਵੀ ਦੇਖੋ, ਆਪਣੀ ਵੀ ਸੁਰੱਖਿਅਤ ਆ। ਜਦੋਂ ਅਸੀਂ ਕਿਸੇ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਹੁੰਦੀ।
0: ਦੇਖੋ ਸੱਟ ਪੈਣ ਤਾਂ ਸਾਡੇ ਵੀ ਲੱਗਣੀ ਆ।
1: ਹਾਂ,
0: ਅਗਲੇ ਦਾ ਨੁਕਸਾਨ ਆ, ਸਾਡਾ ਜ਼ਿਆਦਾ ਨੁਕਸਾਨ ਹੈ ਉਹਦਾ।
1: ਇਹ ਜਿਹੜਾ ਕਈ ਵਾਰੀ ਨਾ, ਜਿੱਦਾਂ ਅੱਜ ਕੱਲ੍ਹ ਸਮਾਂ ਇੱਦਾਂ ਦਾ ਆ ਗਿਆ, ਖੂਨ ਗਰਮ ਜ਼ਿਆਦਾ ਲੋਕਾਂ ਦਾ ਰਹਿੰਦਾ ਹੈ
0: ਜੀ,
1: ਅਤੇ ਜਿੱਦਾਂ ਸੜਕਾਂ ਦੇ ਉੱਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ, ਜੇ ਤੁਸੀਂ ਕਿਸੇ ਤੋਂ ਅੱਗੇ ਨਿਕਲਣਾ ਹੈ ਜ਼ਿੰਦਗੀ ਦੇ ਵਿੱਚ, ਕੋਈ ਤਰੱਕੀ ਕਰਕੇ ਨਿਕਲੋ। ਜੇ ਗੱਡੀ ਲੈ ਕੇ ਅੱਗੇ ਨਿਕਲ ਗਏ ਤਾਂ ਕੀ ਫਰਕ ਪੈ ਜੂ ਵੀ?
0: ਤਾਂ ਗੱਡੀ ਨਾਲ ਚਲੇ ਜਾਣਾ ਅੱਗੇ,
1: ਨਹੀਂ ਕੀ ਫਰਕ ਕੀ ਪੈ ਜੂ? ਕਿਹੜਾ ਤੁਹਾਨੂੰ ਤਮਗਾ ਮਿਲ ਜੂਗਾ?
0: ਸਹੀ ਗੱਲ ਆ।
1: ਕੀ ਤੁਹਾਡੀ ਜ਼ਿੰਦਗੀ ਬਦਲ ਜੂ? ਜੇ ਤੁਸੀਂ ਕਿਸੇ ਨੂੰ ਓਵਰਟੇਕ ਕਰਕੇ, ਕ੍ਰੋਸ ਕਰਕੇ ਅੱਗੇ ਚਲੇ ਕੀ ਗਏ, ਤਾਂ ਮੈਨੂੰ ਦੱਸੋ ਕਿਹੜਾ ਤੁਹਾਨੂੰ ਸਨਮਾਨ ਮਿਲ ਗਿਆ ਵੀ?
0: ਸਨਮਾਨ ਕੋਈ ਨਹੀਂ, ਅਪਮਾਨ ਜ਼ਰੂਰ ਮਿਲੂਗਾ।
1: ਇਸ ਕਰਕੇ ਹੀ ਬਹੁਤ ਜ਼ਿਆਦਾ ਘਟਨਾਵਾਂ, ਦੁਰਘਟਨਾਵਾਂ, ਸ਼ਿੰਗਾਰਾ ਸਿੰਘ ਜੀ, ਆ ਇੱਕ ਦੂਜੇ ਤੋਂ ਅੱਗੇ ਨਿਕਲਣ, ਇੱਕ ਦੂਜੇ ਨੂੰ, ਮਤਲਬ ਜਿੱਦਾਂ ਕਹਿੰਦਾ ਤੂੰ ਮੈਥੋਂ ਅੱਗੇ ਨਿਕਲ ਕਿਉਂ ਗਿਆ? ਅੱਛਾ ਜੀ, ਤੋਂ ਅੱਗੇ ਨਿਕਲਦੇ ਹੋ, ਉਹ ਵੀ ਅੱਗੋਂ ਇੱਦਾਂ ਦਾ ਹੁੰਦਾ, ਉਹ ਕਹਿੰਦਾ ਇਹ ਮੈਥੋਂ ਅੱਗੇ ਨਿਕਲ ਕਿਉਂ ਗਿਆ?
0: ਹਾਂ ਦੇਖੋ, ਇਹੋ ਹੀ ਛਸ਼ੋ ਪੰਚ ਹੁੰਦੇ ਆ ਵੀ ਮੈਂ ਇਹ ਕਿਉਂ ਅੱਗੇ ਨਿਕਲ ਗਿਆ, ਇਹ ਨਹੀਂ ਦੇਖਦੇ ਵੀ ਚਲੋ ਉਹਨੂੰ ਕੋਈ ਜਲਦੀ ਵੀ ਹੋ ਸਕਦੀ, ਕਈ ਵਾਰ ਜਲਦੀ ਵੀ ਹੁੰਦੀ ਆ,
1: ਹੋ ਸਕਦਾ
0: ਕੋਈ ਮਰੀਜ਼ ਜਾਂਦਾ ਹੁੰਦਾ ਇਹੋ ਜਿਹਾ, ਜਾਂ ਕੋਈ ਇਹੋ ਜਿਹਾ ਸਰਕਮਸਟਾਂਸ ਬਣ ਜਾਂਦੇ, ਬੰਦੇ ਨੂੰ ਜਾਣਾ ਪੈਂਦਾ, ਪਰ ਉੱਥੇ ਦੂਸਰੇ ਬੰਦੇ ਨੂੰ ਸਮਝਦਾਰੀ ਇਹ ਚਾਹੀਦੀ ਹੈ ਵੀ ਮੈਂ ਰੁਕ ਜਾਵਾਂ।
1: ਹਾਂ ਬਿਲਕੁਲ,
0: ਕੋਈ ਫਰਕ ਨਹੀਂ,
1: ਜਾਂਦਾ ਜਾਣ ਦਿਓ ਜੀ, ਤੁਸੀਂ ਕਿਸੇ ਨਾਲ ਰੇਸ ਲਾ ਕੇ ਲੈਣਾ ਕੀ ਹੈ ਕਿ ਨਹੀਂ? ਸੋ ਇਸ ਕਰਕੇ ਸੜਕੀ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ, ਜਿੱਦਾਂ ਕਹਿੰਦੇ ਕਿ ਸੁਭਾਅ ਦੇ ਸ਼ਾਂਤੀ
0: ਜੀ,
1: ਹੈ ਨਾ, ਉਹ ਗੱਲ ਤਾਂ ਸੁਭਾਅ ਤੋਂ ਹੀ ਵਿਗੜਦੀ ਹੈ।
0: ਹਾਂ ਸਹੀ,
1: ਮਾਨਸਿਕ ਤੌਰ 'ਤੇ ਔਰ ਸਰੀਰਕ ਤੌਰ 'ਤੇ ਤੁਹਾਡਾ ਸੰਤੁਲਨ ਹੋਣਾ, ਇਹ ਵੀ ਬੜਾ ਜ਼ਰੂਰੀ ਹੈ
0: ਜੀ।
1: ਇਹਦੇ ਨਾਲ ਜਿੱਦਾਂ ਹੈ ਕਿ ਤੁਸੀਂ ਆਪਣਾ ਵੀ ਬਚਾਅ ਕਰਦੇ ਹੋ ਅਤੇ ਦੂਜਿਆਂ ਦਾ ਵੀ ਬਚਾਅ।
0: ਦੇਖੋ, ਸਾਵਧਾਨੀ ਹਟੀ ਅਤੇ ਦੁਰਘਟਨਾ
1: ਘਟੀ। ਦੋ ਬੋਲ ਗਾਉਣ ਦੇ ਲਾਉਂਦੇ ਹਾਂ,
0: ਲਾ ਦਿਓ ਜੀ।

0: हाँ जी रुड़िया राम जी।
1: ਸ਼ਿੰਗਾਰਾ ਸਿੰਘ ਜੀ, ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਰੋਜ਼ਗਾਰ ਅੱਜ ਬੜੀ ਇੱਕ ਵੱਡੀ ਸਮੱਸਿਆ ਹੈ ਸਾਡੇ
0: ਜੀ
1: ਸਾਰਿਆਂ ਲਈ,
0: ਤਾਂ
1: ਕਿਉਂਕਿ ਉਨੇ ਸਾਡੇ ਕੋਲ ਸਾਧਨ ਨਹੀਂ ਹੈ। ਜੇ ਹੁਣ ਸਰਕਾਰੀ ਨੌਕਰੀਆਂ ਦੇਖੀਏ ਜਾਂ ਹੋਰ ਵੀ ਆਪਾਂ ਦੇਖੀਏ ਕਿਸੇ ਪਾਸੇ,
0: ਜੀ
1: ਤੇ ਇੰਨੇ ਜ਼ਿਆਦਾ ਜਿੱਦਾਂ ਕਹਿੰਦੇ ਕਿ ਸਾਡੇ ਕੋਲ ਨਹੀਂ ਕਿ ਅਸੀਂ ਸਭ ਨੂੰ ਨੌਕਰੀਆਂ ਸਭ ਨੂੰ ਰੁਜ਼ਗਾਰ ਦੇ ਸਕੀਏ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਬੇਰੁਜ਼ਗਾਰ ਕਰ ਦਈਏ,
0: ਤਾਂ ਸਹੀ
1: ਹੈ
0: ਗੱਲ
1: ਕਿ ਨਹੀਂ?
0: ਵਾਹ
1: ਰੁਜ਼ਗਾਰ ਤਾਂ ਸਭ ਨੂੰ ਚਾਹੀਦਾ, ਤੇ ਉਹਦੇ ਲਈ ਸਿਰਫ ਜਿੱਦਾਂ ਕਹਿੰਦੇ ਇੱਕ ਦਿਮਾਗ ਨੂੰ ਆਪਾਂ ਨੇ ਸੋਚ ਨੂੰ ਬਦਲਣ ਦੀ ਲੋੜ ਹੈ
0: ਜੀ
1: ਕਿ ਰੁਜ਼ਗਾਰ ਲੱਭਣ ਦੀ ਬਜਾਏ ਰੁਜ਼ਗਾਰ ਪੈਦਾ ਕਰਨਾ ਸੋਚੀ।
0: ਸਹੀ ਗੱਲ ਆ,
1: ਗੱਲ ਤਾਂ ਕੁਛ ਵੀ ਨਹੀਂ ਹੈਗੀ, ਇੱਕ ਸੋਚਣ ਦਾ ਫਰਕ ਹੈ। ਜੇ ਤੁਸੀਂ ਰੁਜ਼ਗਾਰ ਲੱਭਣ ਦੀ ਬਜਾਏ ਰੁਜ਼ਗਾਰ ਨੂੰ ਦੇਣ ਵਾਲੇ ਪਾਸੇ, ਵੀ ਮੈਂ ਰੁਜ਼ਗਾਰ ਕਿਸੇ ਨੂੰ ਦੇਣਾ ਆ, ਤੇ ਤੁਹਾਡੇ ਆਪਣੇ ਆਪ ਦੇ ਵਿੱਚ ਹੀ 100 ਤਰ੍ਹਾਂ ਦੇ ਯਤਨ ਜਿਹੜੇ ਆ ਉਹ ਪੈਦਾ ਹੋ ਜਾਣਗੇ,
0: ਸਹੀ ਗੱਲ ਆ,
1: ਉਪਰਾਲੇ ਪੈਦਾ ਹੋ ਜਾਣਗੇ। ਸੋ ਅੱਜ ਸਮਾਂ ਜਿਹੜਾ ਹੈ ਸ਼ਿੰਗਾਰਾ ਸਿੰਘ ਜੀ ਇਹੀ ਹੈ, ਚਾਹੇ ਤੁਸੀਂ ਪਿੰਡ 'ਚ ਹੋ, ਚਾਹੇ ਤੁਸੀਂ ਕਸਬੇ 'ਚ ਹੋ, ਚਾਹੇ ਤੁਸੀਂ ਸ਼ਹਿਰ 'ਚ ਹੋ,
0: ਸਹੀ ਗੱਲ,
1: ਚਾਹੇ ਤੁਸੀਂ ਖੇਤੀਬਾੜੀ ਨਾਲ ਜੁੜੇ ਹੋ ਤੇ ਕਿਸੇ ਵੀ ਕੰਮ ਨਾਲ ਜੁੜੇ ਹੋਏ ਹੋ, ਤੁਸੀਂ ਉਸੇ ਕੰਮ ਦੇ ਵਿੱਚ ਲੱਭਣਾ ਹੈ।
0: ਹਾਂ,
1: ਜ਼ਰੂਰੀ ਨਹੀਂ ਹੈ ਵੀ ਆਪਾਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਤੇ ਆਪਾਂ ਸੋਚੀਏ ਵੀ ਜੀ ਹੁਣ ਅਸੀਂ ਕੱਪੜੇ ਦੀ ਦੁਕਾਨ ਖੋਲ੍ਹ ਲਈਏ ਜਾਂ ਕੱਪੜੇ ਵਾਲਾ ਕੰਮ ਕਰ ਲਈਏ, ਨਾ, ਕੰਮ ਉਹ ਕਰੋ ਜਿਹੜਾ ਤੁਹਾਡੇ ਨਾਲ ਰਲਗੱਡ ਹੈ,
0: ਜਾਣਕਾਰੀ ਜਿਹਦੀ
1: ਜਾਣਕਾਰੀ ਹੈ। ਜੇ ਜੇ ਆਪਾਂ ਕਹੀਏ ਨਾ, ਕਿਉਂਕਿ ਸਾਡਾ ਜਿੱਦਾਂ ਕਹਿੰਦੇ ਕਿ ਮਾਨਸਿਕ ਤੌਰ 'ਤੇ ਵੀ ਉਹਦੇ 'ਚ ਕੰਮ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ
0: ਜੀ,
1: ਜਿਹਨੂੰ ਅਸੀਂ ਮਤਲਬ ਮਹਿਸੂਸ ਕਰੀਏ ਨਾ ਕਰੀਏ।
0: ਸੋ
1: ਇਸ ਕਰਕੇ ਖੇਤੀਬਾੜੀ ਦੇ ਕੰਮ ਦੇ ਵਿੱਚ ਬਹੁਤ ਸਾਰੇ ਉਪਰਾਲੇ ਹੈ, ਬਹੁਤ ਸਾਰੀਆਂ ਸੰਭਾਵਨਾਵਾਂ ਹੈ। ਜੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਰੁਜ਼ਗਾਰ ਆਪਣਾ ਤਾਂ ਹੈ ਹੀ ਹੈ ਸਾਡਾ, ਅਸੀਂ ਦੂਜਿਆਂ ਲਈ ਵੀ ਰੁਜ਼ਗਾਰ ਦਾ ਵਾਇਸ ਬਣ ਸਕਦੇ ਹਾਂ,
0: ਬਣ ਸਕਦੇ ਹਾਂ ਜੀ, ਪਰ ਐਫਰਟ ਕਰਨ ਦੀ ਲੋੜ ਆ, ਯਤਨ ਕਰਨ ਦੀ ਲੋੜ ਆ।
1: ਹਾਂ ਦੇਖੋ, ਹੁਣ ਇਹ ਚੀਜ਼ਾਂ ਨੂੰ ਜੇ ਆਪਾਂ ਬੜਾਵਾ ਦੇਖਣ ਦੀ ਗੱਲ ਕਰੀਏ
0: ਜੀ,
1: ਖੇਤੀਬਾੜੀ ਯੂਨੀਵਰਸਿਟੀ ਹੈ, ਬਹੁਤ ਸਾਰੇ ਉਪਰਾਲੇ ਕਰਦੀ ਹੈ ਰੁਜ਼ਗਾਰ ਦੇ, ਸਿੱਖਿਆ ਦੇ ਬਾਬਤ। ਇਸੇ ਵਿਸ਼ੇ ਨੂੰ ਲੈ ਕੇ ਨਾ ਆਪਣੇ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ SS ਗੋਸਲ ਸਾਹਿਬ ਨਾਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ
0: ਜੀ,
1: ਇਹ ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ,
2: ਪਿਆਰੇ ਸਰੋਤਿਓ, ਸਤਿ ਸ਼੍ਰੀ ਅਕਾਲ, ਆਕਾਸ਼ ਬਾਣੀ ਰੇਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਇੱਕ ਬਹੁਤ ਅਹਿਮ ਵਿਸ਼ੇ 'ਤੇ ਅੱਜ ਗੱਲਬਾਤ ਕਰਨ ਜਾ ਰਹੇ ਹਾਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਕਿਵੇਂ ਪੈਦਾ ਕਰਦਾ ਹੈ। ਔਰ ਇਸ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਸਤਬੀਰ ਸਿੰਘ ਗੋਸਲ, ਮਾਣਯੋਗ ਵਾਈਸ ਚਾਂਸਲਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ। ਗੋਸਲ ਸਾਹਿਬ, ਸਭ ਤੋਂ ਪਹਿਲਾਂ ਸਾਡੇ ਆਕਾਸ਼ਬਾਣੀ ਰੇਡੀਓ ਜਲੰਧਰ ਵਿੱਚ ਤੁਹਾਡਾ ਸਵਾਗਤ ਹੈ।
3: ਧੰਨਵਾਦ ਜੀ।
2: ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਹੀ ਨਹੀਂ, ਪੰਜਾਬ ਦੇ ਗਵਾਂਢੀ ਸੂਬੇ ਵੀ ਔਰ ਸਾਰੇ ਦੇਸ਼ ਦੀ ਇੱਕ ਸਰਬੋਰ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇੱਕ ਨੰਬਰ 1 'ਤੇ ਚੱਲ ਰਹੀ ਹੈ।

0: ਹੁਣ ਤਾਂ ਜੇ ਹੋਰ ਗੱਲ ਕਰੀਏ ਤਾਂ ਦੇਸ਼ ਪ੍ਰਦੇਸ਼ਾਂ ਦੇ ਵਿੱਚ ਵੀ ਯੂਨੀਵਰਸਿਟੀ ਦਾ ਬਹੁਤ ਨਾਮ ਚੱਲ ਰਿਹਾ, ਕਿਉਂਕਿ ਤੁਹਾਡੇ ਸਟੂਡੈਂਟਸ ਜਿਹੜੇ ਨੇ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਵੀ ਖੇਤੀ ਖੋਜ ਦੀ ਸਟੱਡੀ ਕਰ ਰਹੇ ਨੇ। ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ PAU ਨੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ, ਖੇਤੀ ਖੋਜ, ਖੇਡਾਂ, ਸੱਭਿਆਚਾਰਕ ਅਤੇ ਸਾਹਿਤਿਕ ਸਰਗਰਮੀਆਂ ਵਿੱਚ ਜੋੜਨ ਲਈ ਜੋ ਕੰਮ ਕੀਤੇ ਨੇ ਉਹਦੇ ਬਾਰੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਜਾਣਕਾਰੀ ਸਾਂਝੀ ਕਰੋ।
1: ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਉਹ ਤਿੰਨ ਵੱਡੇ ਕੰਮ ਕਰ ਰਹੀ ਹੈ।
0: ਹਾਂਜੀ,
1: ਇੱਕ ਤਾਂ ਖੋਜ ਦਾ ਕੰਮ ਅਸੀਂ ਕਰ ਰਹੇ ਹਾਂ ਜਿਹਦੇ 'ਚ ਅਸੀਂ ਨਵੀਆਂ ਨਵੀਆਂ ਵਰਾਇਟੀਆਂ ਜਿਹੜੀਆਂ ਨੇ ਫਸਲਾਂ ਦੀਆਂ ਉਹ ਦਿੰਦੇ ਹਾਂ, ਉਹਨਾਂ ਨੂੰ ਪੈਦਾ ਕਰਨ ਦੇ ਢੰਗ ਦਾ ਦੱਸਦੇ ਹਾਂ ਅਤੇ ਉਹਨਾਂ ਨੂੰ ਕੀੜਿਆਂ ਤੋਂ ਬਿਮਾਰੀਆਂ ਤੋਂ ਬਚਾਉਣਾ ਉਹ ਵੀ ਦੱਸਦੇ ਹਾਂ ਅਤੇ ਅੱਗੇ ਪ੍ਰੋਸੈਸਿੰਗ ਕਿਵੇਂ ਕਰਨੀ ਉਹ ਵੀ ਦੱਸਦੇ ਹਾਂ। ਜਿਹੜੀ ਐਜੂਕੇਸ਼ਨ ਅਸੀਂ ਦੋ ਤਰ੍ਹਾਂ ਦੀ ਦੇ ਰਹੇ ਹਾਂ, ਇੱਕ ਤਾਂ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹਾਂ, ਇੱਕ ਅਸੀਂ ਫਾਰਮਰ ਨੂੰ ਵੀ ਐਜੂਕੇਸ਼ਨ ਦੇ ਰਹੇ ਹਾਂ ਜਿਹੜੇ ਦੂਜੀ ਨਸ਼ਿਆਂ ਨਹੀਂ ਦੇ ਰਹੇ ਹਾਂ, ਉਹ ਵੀ ਇੱਕ ਐਜੂਕੇਸ਼ਨ ਹੀ ਹੈਗੀ ਹੈ। ਸਾਰੀ ਟੈਕਨੋਲੋਜੀ ਜਿਹੜੀ ਅਸੀਂ ਫਾਰਮਰ ਨੂੰ ਜਦੋਂ ਟ੍ਰਾਂਸਫਰ ਕਰਦੇ ਹਾਂ ਨਾ ਉਹਨਾਂ ਨੂੰ ਐਜੂਕੇਸ਼ਨ ਦਿੰਦੇ ਹਾਂ। ਸੋ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈਗੀ ਉਹਦੇ 'ਚ ਇਹ ਹੈਗਾ ਅਸੀਂ ਉਹਨਾਂ ਨੂੰ ਪੜ੍ਹਾਈ ਕਰਾਉਂਦੇ ਇਕੱਲੀ ਖੇਤੀ ਦੀ ਨੇ, ਹੁਣ ਤਾਂ ਖੇਤੀ ਦੇ ਨਾਲ ਹੋਰ ਬੜੇ ਸਬਜੈਕਟ ਹੈਗੇ ਨੇ ਉਹ ਸਾਰਿਆਂ ਦੀ ਪੜ੍ਹਾਈ ਕਰਾਉਂਦੇ ਹਾਂ। ਪਹਿਲਾਂ ਸ਼ੁਰੂ ਜਦੋਂ ਹੋਈ ਸੀ ਉਦੋਂ ਤਾਂ ਸਿਰਫ ਅਸੀਂ BSc ਐਗਰੀਕਲਚਰ ਹੀ ਕਰਾਇਆ ਕਰਦੇ ਸੀ, ਫਿਰ ਇੱਕ ਕਮਿਊਨਿਟੀ ਸਾਇੰਸ ਉਹਦੇ ਸ਼ੁਰੂ ਹੋ ਗਈ, ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ BTech ਸ਼ੁਰੂ ਹੋ ਗਿਆ, ਪਰ ਹੁਣ ਤਾਂ ਸਾਡੇ ਕੋਲ ਜਿਹੜੇ UG ਪ੍ਰੋਗਰਾਮ ਨੇ ਉਹ 10 ਨੇ ਅਤੇ ਉਹਦੇ ਵਿੱਚ BSc ਐਗਰੀਕਲਚਰ ਓਨਰਸ ਤਾਂ ਹੈ ਹੀ ਹੈ ਅਤੇ ਉਹਦੇ ਨਾਲ BSc ਹੋਰਟੀਕਲਚਰ ਵੀ ਓਨਰਸ ਸਟਾਰਟ ਕੀਤੀ ਹੈ, BSc ਫੂਡ ਟੈਕਨੋਲੋਜੀ BTech ਫੂਡ ਟੈਕਨੋਲੋਜੀ ਉਹ ਵੀ ਸ਼ੁਰੂ ਕੀਤੀ ਹੈ, BTech ਬਾਇਓਟੈਕਨੋਲੋਜੀ ਸ਼ੁਰੂ ਕੀਤੀ ਹੈ ਅਤੇ ਇਸੇ ਤਰ੍ਹਾਂ BSc ਕਮਿਊਨਿਟੀ ਸਾਇੰਸ ਅਤੇ BSc ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਉਹ ਸ਼ੁਰੂ ਕੀਤੀ ਹੈ, ਈਵਨ BSc ਫੈਸ਼ਨ ਡਿਜ਼ਾਇਨਿੰਗ ਸ਼ੁਰੂ ਕੀਤੀ ਹੈ। ਸੋ ਇਹਦਾ ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਨੇ ਅਤੇ ਇੱਦਾਂ ਹੀ ਅਸੀਂ ਤਕਰੀਬਨ 10 ਸਾਡੇ UG ਪ੍ਰੋਗਰਾਮ ਨੇ ਅਤੇ ਉਹ ਜਿਹੜੇ 10 ਨੇ ਸਾਡੇ ਕੋਲ ਲੁਧਿਆਣੇ ਹੀ ਕੈਂਪਸ ਦੇ ਵਿੱਚ 5 ਕਾਲਜ ਨੇ, ਇੱਕ ਕਾਲਜ ਐਗਰੀਕਲਚਰ ਦਾ, ਦੂਜਾ ਕਾਲਜ ਵੱਡਾ ਜਿਹੜਾ ਹੈਗਾ ਸਾਡਾ ਹੋਰਟੀਕਲਚਰ ਦਾ ਹੈ, ਤੀਜਾ ਐਗਰੀਕਲਚਰ ਇੰਜੀਨੀਅਰਿੰਗ ਦਾ ਹੈ ਅਤੇ ਚੌਥਾ ਇੱਕ ਕਮਿਊਨਿਟੀ ਸਾਇੰਸ ਦਾ ਹੈ ਅਤੇ ਪੰਜਵਾਂ ਸਾਡਾ ਬੇਸਿਕ ਸਾਇੰਸ ਐਂਡ ਹਿਊਮੈਨਿਟੀ ਜਿੱਥੇ ਕੈਮਿਸਟਰੀ ਬੋਟਨੀ ਜੋਲੋਜੀ ਉਹਨਾਂ ਦੀਆਂ ਅਸੀਂ BSc ਵੀ ਕਰਾਉਂਦੇ ਹਾਂ, ਓਨਰਸ ਵੀ ਕਰਾਉਂਦੇ ਹਾਂ, MSc ਵੀ ਕਰਾਉਂਦੇ ਹਾਂ, PhD ਵੀ ਕਰਾਉਂਦੇ ਹਾਂ।
0: ਵਾਹ ਜੀ ਵਾਹ ਗੋਸਲ ਸਾਹਿਬ, ਇਹ ਤਾਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਨਾਰਮਲੀ ਇਹ ਸਮਝਿਆ ਜਾਂਦਾ ਕਿ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ ਐਗਰੀਕਲਚਰ ਯੂਨੀਵਰਸਿਟੀ ਹੈ ਉਹ ਤਾਂ ਸਿਰਫ ਖੇਤੀਬਾੜੀ ਦੀ ਹੈ, ਆਹ ਤੁਸੀਂ ਗੱਲ ਉੱਥੇ ਕੈਮਿਸਟਰੀ ਫਿਜਿਕਸ ਜਿਓਲੋਜੀ ਬਾਇਓਲੋਜੀ ਔਰ ਆਹ ਫੈਸ਼ਨ ਡਿਜ਼ਾਇਨਿੰਗ ਵੀ ਤੁਸੀਂ ਇੱਕ ਗੱਲ
1: ਕੀਤੀ,
0: ਬਾਇਓਟੈਕਨੋਲੋਜੀ ਦੀ ਗੱਲ ਕੀਤੀ ਹੈ। ਇੱਥੇ ਨਾ ਮੈਂ ਤੁਹਾਡੇ ਕੋਲੋਂ ਇਹ ਸੁਨੇਹਾ ਮੇਰੇ ਸਰੋਤਿਆਂ ਨੂੰ ਦਵਾਉਣਾ ਚਾਹੁੰਦਾ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਉਹਨਾਂ ਦੀ ਧਾਰਨਾ ਬਣੀ ਹੋਈ ਹੈ ਕਿ ਸਿਰਫ ਐਗਰੀਕਲਚਰ ਕਰਦੇ ਨੇ, ਅਤੇ ਇਹਦਾ ਮਤਲਬ ਹੈ ਕਿ ਇੱਥੇ ਤਾਂ ਉਹ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ ਦੇ ਵਿੱਚ ਜਾ ਸਕਦੇ ਨੇ।
1: ਬਿਲਕੁਲ ਜੀ, ਜਾ ਵੀ ਰਹੇ ਨੇ ਬੱਚੇ ਬਹੁਤ ਸਾਡੇ। ਸੋ ਇੱਕ ਸਾਡਾ ਇਹ ਹੈਗਾ ਕਿ ਜਿਹੜਾ ਸਿਸਟਮ ਹੈ ਸਾਡਾ ਟੀਚਿੰਗ ਦਾ, ਉਹ ਅਸੀਂ ਜਦੋਂ ਯੂਨੀਵਰਸਿਟੀ ਬਣੀ ਸੀ 1962 ਦੇ ਵਿੱਚ USA ਦੀ ਓਹਾਇਓ ਸਟੇਟ ਯੂਨੀਵਰਸਿਟੀ OSU,
0: ਹਾਂਜੀ,
1: ਉਹਨਾਂ ਤੋਂ ਬੋਰੋ ਕੀਤਾ ਸੀ। ਉਹਨਾਂ ਦਾ ਜਿਹੜਾ ਟੀਚਿੰਗ ਸਿਸਟਮ ਹੈ ਉਹ ਸਾਰੇ ਦਾ ਸਾਰਾ ਅਸੀਂ ਇੱਥੇ ਉਹਨੂੰ ਕਾਪੀ ਕਰਕੇ ਇੱਥੇ ਲਾਗੂ ਕੀਤਾ ਹੋਇਆ, ਜਿਹਦੇ ਵਿੱਚ ਸਾਡਾ ਇੱਕ ਤਾਂ ਮੇਨ ਚੀਜ਼ ਹੈਗਾ ਵੀ ਜਿਹੜੇ ਸਾਡੇ +2 ਤੋਂ ਬਾਅਦ ਪ੍ਰੋਗਰਾਮ ਨੇ ਨਾ ਉਹ 4 ਸਾਲ ਦੇ ਨੇ,
0: ਹਾਂਜੀ,
1: ਓਨਰਸ ਦੀ ਡਿਗਰੀ ਅਸੀਂ 4 ਸਾਲਾਂ ਬਾਅਦ ਦਿੰਦੇ ਹਾਂ। ਉਹਨਾਂ ਦਾ ਇਹ ਫਾਇਦਾ ਹੈਗਾ ਕਿ ਜਿਹੜੇ ਬੱਚੇ BSc ਕਰਕੇ MSc ਅਤੇ PhD ਬਾਹਰ ਕਰਨੀ ਚਾਹੁੰਦੇ USA ਕੈਨੇਡਾ ਆਸਟ੍ਰੇਲੀਆ, ਅਤੇ ਉੱਥੇ ਉਹ ਰੈਕੋਗਨਾਈਜ਼ਡ ਹੈ ਡਿਗਰੀ ਇਹ 4 ਸਾਲਾਂ ਵਾਲੀ, ਉੱਥੇ ਵੀ +2 ਤੋਂ ਬਾਅਦ 4 ਸਾਲ ਲੱਗਦੇ ਨੇ, ਸਾਡੇ ਵੀ +2 ਤੋਂ ਬਾਅਦ 4 ਸਾਲ ਨੇ। ਸੋ ਉਹ ਜਦੋਂ ਉੱਥੇ ਉਹਨਾਂ ਨੇ ਬੱਚੇ ਲੈਣੇ ਨੇ ਨਾ ਅੱਗੇ MSc ਵਾਸਤੇ,
0: ਹਾਂਜੀ,
1: ਅਤੇ GRE ਦਾ ਇਗਜ਼ਾਮ ਹੁੰਦਾ,
0: ਹਾਂਜੀ,
1: ਜਿਵੇਂ TOEFL ਆਪਾਂ ਦੇ ਰਹੇ ਹਾਂ, IELTS ਦੇ ਰਹੇ ਹਾਂ, ਇੱਕ ਸਾਇੰਸ ਵਾਸਤੇ ਸਾਇੰਸ ਗ੍ਰੈਜੂਏਟਸ ਵਾਸਤੇ GRE ਗ੍ਰੈਜੂਏਟ ਰਿਕਾਰਡ ਐਗਜ਼ਾਮੀਨੇਸ਼ਨ ਉਹ ਪਾਸ ਕਰਨਾ ਪੈਂਦਾ ਹੈ, ਕਰ ਲੈਂਦੇ ਨੇ ਬੱਚੇ ਬੜਾ ਸੌਖਾ।
0: ਬਿਲਕੁਲ,
1: ਅਤੇ ਅਸੀਂ ਵੇਖ ਰਹੇ ਹਾਂ ਕਿ ਉਹ ਜਦੋਂ GRE ਬੱਚੇ ਕਰ ਜਾਂਦੇ ਨੇ ਨਾ, ਉਹ ਜਦੋਂ ਬਾਹਰ ਜਾਂਦੇ ਦੂਜੇ ਕੰਟਰੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਫੀਸ ਹੁੰਦੀ ਹੈ ਬੈਂਚ ਫੀਸ, ਉਹ ਸਾਰੀ ਦੀ ਸਾਰੀ ਉਹ ਯੂਨੀਵਰਸਿਟੀ ਦਿੰਦੀ ਜਿਹੜਾ ਨੇ ਤੁਹਾਨੂੰ ਐਡਮਿਸ਼ਨ ਦਿੱਤੀ ਹੈ, ਨਾਲ ਨਾਲ ਉਹਨਾਂ ਨੂੰ ਇੱਕ ਮਹੀਨੇ ਦਾ ਜਿਹੜਾ ਖਰਚਾ ਹੁੰਦਾ ਨਾ ਡਾਲਰ ਦੇ ਵਿੱਚ, ਰਹਿਣ ਦਾ ਖਰਚਾ, ਖਾਣੇ ਦਾ ਖਰਚਾ ਰਹਿਣਾ, ਅਤੇ 2500 ਤੋਂ ਲੈ ਕੇ $3000 ਉਹ ਵੀ ਮਿਲਦਾ ਹੈ ਪੋਕਟ ਮਨੀ। ਉਹ ਇੰਨਾ ਹੁੰਦਾ ਹੈ ਕਿ ਤੁਹਾਡੇ ਕੋਲ $2500 $3000 ਜੇ ਹੋਵੇ ਨਾ, ਉੱਥੇ $1500 ਨਾਲ ਸਭ ਕੁਛ ਹੋ ਜਾਂਦਾ ਹੈ ਖਰਚਾ ਖੁਰਚਾ, ਉਹ ਬਾਕੀ ਤੁਹਾਡੇ ਵਾਧੂ ਹੈ। ਅਤੇ ਮੌਜਾਂ ਕਰਦੇ ਨੇ ਬੱਚੇ, ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵਿੱਚੋਂ PAU ਦੇ ਵਿੱਚੋਂ ਪੜ੍ਹ ਕੇ ਜਿਹੜੇ 500 ਬੱਚਾ USA ਕੈਨੇਡਾ ਆਸਟ੍ਰੇਲੀਆ MSc

0: ਅਤੇ PhD ਕਰ ਗਿਆ
1: ਵਾਹ ਜੀ
0: ਅਤੇ ਲੈ
1: ਵਾਹ।
0: ਕੇ ਕੀ ਜਾਂਦੇ ਨੇ ਇੱਥੋਂ, ਵਨ ਵੇ ਟਿਕਟ, ਇੱਕ ਪਾਸੇ ਦੀ ਟਿਕਟ ਪੇਰੈਂਟਸ ਨੇ ਲੈ ਕੇ ਦੇਣੀ ਹੈ, ਹੋਰ ਕੁਛ ਨਹੀਂ ਦੇਣਾ ਉਹਨੇ,
1: ਵਾਹ ਜੀ ਵਾਹ।
0: ਡਿਗਰੀ ਕਰ ਲੈਣੀ
1: ਅਤੇ
0: ਉਹਨਾਂ ਨੇ।
1: ਮਾਨਯੋਗ VC ਸਰ, ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਕਿ ਇੱਕ ਬੰਨੇ ਦੀ ਟਿਕਟ ਹੀ ਲੈ ਕੇ ਜਾਂਦੇ ਨੇ, ਅਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਫਿਰ ਚੋਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਲੈਣੀ ਹੈ,
0: ਚਾਹੀਦੀ
1: ਹੈ
0: ਜੀ।
1: ਔਰ ਉਹ ਜਿੰਨੇ ਤੁਸੀਂ ਕੋਰਸ ਦੱਸੇ ਨੇ ਉਹ ਇੱਥੇ ਕੋਰਸ ਕਰਨ, ਕੋਰਸ ਤੋਂ ਬਾਅਦ ਆਪਣੀ ਕਪੈਸਿਟੀ ਦੇ ਮੁਤਾਬਕ ਇਸ ਤਰ੍ਹਾਂ ਦਾ GRE ਦਾ ਟੈਸਟ ਕਰਕੇ, ਅਤੇ ਐਵੇਂ 30-30, 40-40 ਲੱਖ ਰੁਪਈਆ ਲਾ ਕੇ ਬਾਹਰ ਜਾ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
0: ਦੇਖੋ, ਜਿਹੜੇ ਬਾਹਰ ਜਾ ਰਹੇ ਨੇ 30-40 ਲੱਖ ਰੁਪਇਆ ਲੈ ਕੇ, ਇੱਕ ਤਾਂ ਬਹੁਤੇ ਹਾਇਰ ਡਿਗਰੀ ਵਾਸਤੇ ਨਹੀਂ ਜਾ ਰਹੇ।
1: ਹਾਂਜੀ,
0: ਜੇ ਕੋਈ 10ਵੀਂ ਤੋਂ ਬਾਅਦ ਜਾ ਰਿਹਾ, +2 ਤੋਂ ਬਾਅਦ ਜਾ ਰਿਹਾ, ਅਤੇ ਉਹਨਾਂ ਨੇ ਹਾਇਰ ਡਿਗਰੀ 'ਚ ਨਹੀਂ ਜਾਂਦੇ ਉਹ, ਬਹੁਤ ਘੱਟ ਬੱਚੇ ਨੇ ਜਿਹੜੇ ਕਿ BSc ਉੱਥੇ ਜਾਂ BTech ਕਰਨਗੇ, ਜਾਂ ਉਹ ਤੋਂ ਬਾਅਦ ਕੋਈ MBA ਕਰਨਗੇ, ਉਹ ਬਹੁਤੇ 11 ਜਾ ਰਹੇ ਨੇ, ਛੋਟੇ ਛੋਟੇ 1 ਸਾਲ ਦੇ, 2-2 ਸਾਲ ਦੇ
1: ਡਿਪਲੋਮੇ
0: ਵਾਸਤੇ। ਡਿਪਲੋਮੇ ਤੋਂ ਬਾਅਦ ਫਿਰ ਚੰਗੀ ਨੌਕਰੀ ਤਾਂ ਨਹੀਂ ਆਪਾਂ ਨੂੰ ਮਿਲਦੀ, ਡਿਪਲੋਮੇ ਤੋਂ ਬਾਅਦ ਤਾਂ ਛੋਟੀ ਨੌਕਰੀ ਕੋਈ ਮਿਲ ਜਾਣੀ ਹੈ, ਉਹ ਵੀ ਕਦੇ ਮਿਲਦੀ ਹੈ ਕਿ ਨਹੀਂ, ਉਹ ਵੀ ਕੋਈ ਪਰਮਾਨੈਂਟ ਤਾਂ ਹੁੰਦੀਆਂ ਨਹੀਂ, ਅੱਜ ਮਿਲ ਗਈ ਅਗਲੇ ਸਾਲ ਫਿਰ ਹਟ ਗਈ, 6 ਮਹੀਨੇ ਬਾਅਦ ਹਟ ਗਈ, ਅਤੇ ਉਹ ਤਾਂ ਫਿਰ ਨਹੀਂ ਸਟੇਬਲ ਨਹੀਂ ਨਾ ਆਪਾਂ ਲਾਈਫ ਦੇ ਵਿੱਚ ਹੁੰਦੇ। ਜਿਹੜਾ ਇਹ ਸਿਸਟਮ ਹੈ ਨਾ PAU ਵਾਲਾ, ਅਤੇ ਇਹਦੇ 'ਚ ਤਾਂ ਤੁਸੀਂ ਗ੍ਰੈਜੂਏਸ਼ਨ ਇੱਥੇ ਹੀ ਕਰ ਲੈਣੀ ਹੈ, ਓਨਰਸ ਦੀ ਡਿਗਰੀ ਤੁਹਾਨੂੰ ਦੇ ਦੇਣੀ ਹੈ, ਫਿਰ ਜਾ ਕੇ ਤੁਸੀਂ ਮਾਸਟਰਸ ਕਰੋਗੇ, PhD ਕਰੋਗੇ, ਜਦੋਂ ਇੰਨੀ ਕਰ ਲੈਂਦੇ ਨਾ, ਉਹਦੀਆਂ ਜੋਬ ਓਪਰਚੁਨਿਟੀਜ਼ ਬਹੁਤ ਹੋ ਜਾਂਦੀਆਂ ਨੇ, ਅਤੇ ਉਹਦੇ 'ਚ ਈਵਨ ਜਿਹੜੇ ਯੂਨੀਵਰਸਿਟੀਆਂ ਨੇ ਉੱਥੋਂ ਦੀਆਂ, ਉਹਨਾਂ ਵਿੱਚ ਟੀਚਿੰਗ ਦੇ ਵੀ ਹੁੰਦਾ ਹੈ, ਇੱਕ ਉੱਥੇ ਪੋਸਟ ਡਾਕਟਰ ਫੈਲੋਸ਼ਿਪ ਹੁੰਦੇ ਨੇ PhD ਤੋਂ ਬਾਅਦ, ਉਹ ਆਮ ਕਰਕੇ ਮਿਲ ਹੀ ਜਾਂਦਾ ਤੁਹਾਨੂੰ, ਹੁੰਦੀਆਂ ਤਾਂ ਚਲੋ ਉਹ ਕੰਟਰੈਕਚੁਅਲ ਪੋਸਟਾਂ ਨੇ, ਜੇ ਤੁਸੀਂ ਚਾਹੋ 5 ਸਾਲ 10 ਸਾਲ ਉਹ ਤੁਹਾਨੂੰ ਮਿਲ ਹੀ ਜਾਂਦਾ, ਹੌਲੀ ਹੌਲੀ ਗ੍ਰੀਨ ਕਾਰਡ ਮਿਲ ਜਾਂਦਾ।
1: VC ਸਰ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤਕਰੀਬਨ 500 ਬੱਚਾ ਤੁਹਾਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹ ਕੇ ਗਿਆ, ਅਤੇ ਮੈਂ ਪਿੱਛੇ ਜੇ ਤੁਹਾਡਾ ਇੱਕ ਇਸ਼ਤਿਹਾਰ ਵੀ ਪੜ੍ਹਿਆ ਸੀਗਾ ਅਖਬਾਰਾਂ ਦੇ ਵਿੱਚ, ਤੁਸੀਂ ਲਗਵਾਇਆ ਕਿ ਹੁਣ ਤੁਸੀਂ 10ਵੀਂ ਤੋਂ ਬਾਅਦ ਵੀ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹੋ ਕਿ ਉਹ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਆ ਜਾਣ, ਅਤੇ ਉਹਨਾਂ ਬਾਰੇ ਥੋੜ੍ਹਾ ਜਿਹਾ ਡਿਟੇਲ 'ਚ ਦੱਸ ਦਿਓ ਕਿ 10ਵੀਂ ਤੋਂ ਬਾਅਦ ਬੱਚਾ ਕਿਵੇਂ, ਔਰ +2 ਤੋਂ ਬਾਅਦ ਬੱਚਾ ਕਿਵੇਂ ਤੁਹਾਡੀ ਯੂਨੀਵਰਸਿਟੀ 'ਚ ਐਂਟਰੀ ਕਰ ਜੇ।
0: ਹਾਂ, ਇੱਕ ਚੀਜ਼ ਹੁਣ ਰੇਅਰ ਹੈਗੀ ਪੰਜਾਬ ਦੇ ਵਿੱਚ, ਜਿਹੜੇ ਬੱਚੇ ਯੂਨੀਵਰਸਿਟੀਆਂ 'ਚ ਆਉਂਦੇ ਨੇ, ਕਾਲਜਾਂ 'ਚ ਆਉਂਦੇ ਨੇ, ਉਹ +2 ਤੋਂ ਬਾਅਦ ਹੀ ਆਉਂਦੇ ਨੇ।
1: ਹਾਂਜੀ,
0: ਪਰ ਇੱਕ PAU ਹੈਗੀ ਜਿਹੜੀ ਕਿ 10ਵੀਂ ਤੋਂ ਬਾਅਦ ਵੀ ਬੱਚੇ ਲੈਂਦੀ ਹੈ, ਅਤੇ +2 ਤੋਂ ਬਾਅਦ ਵੀ ਬੱਚੇ ਲੈਂਦੀ ਹੈ।
1: ਅੱਛਾ,
0: ਸੋ 10ਵੀਂ ਤੋਂ ਬਾਅਦ ਜਿਹੜੇ ਬੱਚੇ ਆਉਣਾ ਚਾਹੁੰਦੇ ਨੇ, ਸਾਡੇ ਕੋਲ 2 ਇੰਸਟੀਚਿਊਟਸ ਨੇ, ਇੱਕ ਸਾਡਾ ਇੰਸਟੀਚਿਊਟ ਹੈਗਾ, ਸਾਡਾ ਰਿਸਰਚ ਸਟੇਸ਼ਨ ਹੈ ਬਹੁਤ ਪੁਰਾਣਾ ਗੁਰਦਾਸਪੁਰ ਦੇ ਵਿੱਚ, ਉੱਥੇ ਅਸੀਂ ਇੱਕ ਇੰਸਟੀਚਿਊਟ ਬਣਾਇਆ ਜਿੱਥੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਇੱਦਾਂ ਹੀ ਸਾਡਾ ਇੱਕ ਰਿਸਰਚ ਸਟੇਸ਼ਨ ਬਠਿੰਡੇ ਦੇ ਵਿੱਚ ਹੈ, ਉੱਥੇ ਵੀ ਇੰਸਟੀਚਿਊਟ ਬਣਾਇਆ ਜਿੱਥੇ ਬੱਚਿਆਂ ਨੂੰ 10ਵੀਂ ਤੋਂ ਬਾਅਦ ਪੜ੍ਹਾਉਂਦੇ ਹਾਂ। ਸੋ ਉਹ ਅਸੀਂ ਬੱਚੇ ਲੈਂਦੇ ਹਾਂ 10ਵੀਂ ਤੋਂ ਬਾਅਦ, 2 ਸਾਲ ਉਹ ਬੱਚੇ ਜਾਂ ਗੁਰਦਾਸਪੁਰ ਪੜ੍ਹਦੇ ਨੇ ਜਾਂ ਬਠਿੰਡੇ ਪੜ੍ਹਦੇ ਨੇ, ਪਰ 2 ਸਾਲਾਂ ਵਿੱਚ ਜਿਹੜੇ ਪਾਸ ਆਊਟ ਹੁੰਦੇ ਨੇ, ਆਟੋਮੈਟਿਕਲੀ ਉਹ PAU ਲੁਧਿਆਣਾ ਕੈਂਪਸ 'ਤੇ ਆ ਜਾਂਦੇ ਨੇ, ਫਿਰ 4 ਸਾਲ ਇੱਥੇ ਪੜ੍ਹਦੇ ਨੇ, ਤੋ 6 ਸਾਲਾਂ ਬਾਅਦ ਅਸੀਂ ਉਹਨੂੰ BSc ਓਨਰ ਦੀ ਡਿਗਰੀ ਦੇ ਦਿੰਦੇ ਹਾਂ, ਦੂਜਿਆਂ ਦੇ ਬਰਾਬਰ ਆ ਜਾਂਦੇ ਨੇ ਉਹ।
1: ਬਿਲਕੁਲ ਜੀ,
0: ਸੋ ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜੇ ਉਹ ਬੱਚੇ ਹੁੰਦੇ ਨੇ 10ਵੀਂ ਵਾਲੇ ਬੱਚੇ ਜਿਹੜੇ ਆ ਰਹੇ ਨੇ, ਉਹ ਬਹੁਤੇ ਉਹ ਬੱਚੇ ਨੇ ਜਿਹੜੇ ਪਿੰਡਾਂ 'ਚ ਆਉਂਦੇ ਨੇ, ਪਿੰਡਾਂ ਵਾਲੇ ਬੱਚੇ ਖੇਤੀ ਨੂੰ ਜਾਣਦੇ ਹੁੰਦੇ ਨੇ, ਖੇਤੀ ਉਹਨਾਂ ਨੂੰ ਆਉਂਦੀ ਹੁੰਦੀ ਹੈ, ਸਾਇੰਸ ਅਸੀਂ ਪੜ੍ਹਾ ਦਿੰਦੇ ਹਾਂ, ਅਤੇ ਉਹ ਬਹੁਤ ਵਧੀਆ ਸੁਮੇਲ ਹੈ, ਇੱਕ
1: ਖੇਤੀਬਾੜੀ ਅਤੇ ਸਾਇੰਸ ਦਾ ਇੱਕ ਸੁਮੇਲ ਬਣ ਜਾਂਦਾ,
0: ਉਹ ਬੱਚੇ ਪਰਫੋਰਮ ਬਹੁਤ ਕਰਦੇ ਨੇ। ਜਿਹੜੇ ਮੈਂ ਦੱਸਿਆ ਨਾ 500 ਬੱਚੇ ਬਾਹਰ ਗਏ ਨੇ, ਉਹਨਾਂ 'ਚੋਂ ਬਹੁਤੇ ਉਹ 10ਵੀਂ ਵਾਲੇ ਗਏ ਨੇ,
1: ਉਹ
0: ਕਿਉਂਕਿ ਪਿੰਡਾਂ 'ਚੋਂ ਆਏ ਸੀ, ਖੇਤੀ ਪਤਾ ਸੀ, ਅਤੇ ਪੜ੍ਹ ਲਿਆ ਇੱਥੇ ਆ ਕੇ, ਮਿਹਨਤੀ ਹੁੰਦੇ ਆ, ਅਤੇ ਉਹ ਬੱਚੇ ਬਹੁਤ ਬਾਹਰ ਗਏ ਨੇ।
1: ਬਿਲਕੁਲ ਜੀ, ਬਿਲਕੁਲ। ਅੱਛਾ ਡਾਕਟਰ ਸਾਹਿਬ, ਗੱਲ ਆਉਂਦੀ ਹੈ ਕਿ ਜਦੋਂ ਖੇਤੀਬਾੜੀ ਯੂਨੀਵਰਸਿਟੀ ਦਾ ਨਾਮ ਆਪਾਂ ਲੈਂਦੇ ਹਾਂ ਤਾਂ ਕਿਸਾਨ ਨੂੰ ਬੜਾ ਮਾਣ ਹੁੰਦਾ, ਕਿਉਂਕਿ ਇੱਕ ਮੱਕਾ ਵਾ ਉਹਨਾਂ ਦਾ, ਗ੍ਰੀਨ ਰੈਵੋਲਿਊਸ਼ਨ ਤੁਸੀਂ ਲੈ ਕੇ ਆਏ, ਅਤੇ ਅੱਜ ਵੀ ਤੁਸੀਂ ਸਮੇਂ ਦੇ ਹਾਣੀ ਬਣਾਉਣ ਵਾਸਤੇ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਤੁਰ ਰਹੇ ਹੋ। ਕੋਈ ਉਹਨਾਂ ਦੇ ਬੱਚਿਆਂ ਵਾਸਤੇ ਕੋਈ ਵਿਸ਼ੇਸ਼ ਤੌਰ 'ਤੇ ਕੁਛ ਇਹੋ ਜਿਹਾ ਕਰਦੇ ਹੋ ਕਿ
0: ਹਾਂਜੀ
1: ਕਿ ਉਹਨਾਂ ਦੇ ਬੱਚਿਆਂ ਨੂੰ ਥੋੜ੍ਹੀ ਜਿਹੀ ਆਪਾਂ ਪ੍ਰੈਫਰੈਂਸ ਦੇ ਦਈਏ?
0: ਸਾਨੂੰ ਲੋੜ ਹੈ ਉਹਨਾਂ ਬੱਚਿਆਂ ਦੀ, ਜਿਹੜੇ ਪਿੰਡਾਂ ਦੇ ਸਕੂਲ ਹੈ, ਫਾਰਮਰਸ ਦੇ ਬੱਚੇ ਨੇ, ਜਿਹੜੇ ਫਾਰਮਿੰਗ ਫੈਮਿਲੀ ਦੇ ਨੇ, ਅਤੇ ਉਹਨਾਂ ਦੀ ਸਾਨੂੰ ਲੋੜ ਹੈ, ਕਿਉਂਕਿ ਉਹਨਾਂ ਦੀ ਬੈਕਗਰਾਊਂਡ ਐਗਰੀਕਲਚਰ ਦੀ ਹੁੰਦੀ ਹੈ। ਸੋ ਅਸੀਂ ਉਹ ਬੱਚਿਆਂ ਨੂੰ ਹੁਣ ਇਸ ਹਿਸਾਬ ਤੋਂ ਕੀਤਾ ਕਿ ਅਸੀਂ 10% ਸੀਟਾਂ BSc ਐਗਰੀਕਲਚਰ ਦੇ ਵਿੱਚ, ਭਾਵੇਂ ਲੁਧਿਆਣੇ ਪੜ੍ਹਨਾ +2 ਤੋਂ ਬਾਅਦ, ਜਾਂ ਅਸੀਂ ਬਲਵਾਲ ਸੌਂਕੜੀ ਕਾਲਜ ਹੈ ਉੱਥੇ ਪੜ੍ਹਾਉਣੇ ਨੇ, ਜਿਹੜੇ +2 ਤੋਂ ਬਾਅਦ ਬੱਚੇ ਆਉਣਗੇ ਉਹ ਬੱਚੇ 10ਵੀਂ ਤੋਂ ਬਾਅਦ, ਜਿਹੜੇ +2 ਤੋਂ ਬਾਅਦ 10% ਸੀਟਾਂ ਅਸੀਂ ਰਿਜ਼ਰਵ ਕਰਤੀਆਂ। ਉਹ ਸੀਟਾਂ ਰਿਜ਼ਰਵ ਜਿਹੜੀਆਂ ਕੀਤੀਆਂ ਨੇ ਉਹਨੂੰ ਅਸੀਂ ਵੇਰੀਫਾਈ ਕਰਾਂਗੇ ਕਿ ਪਿੰਡ 'ਚ ਵੀ ਬੱਚਾ ਆਇਆ। ਇਹਦੇ 'ਚ ਕੰਡੀਸ਼ਨ ਇਹ ਹੈ, ਬੱਚਾ ਜਿਹੜਾ ਹੈਗਾ ਉਹ ਪਿੰਡ ਦੇ ਸਕੂਲ 'ਚੋਂ 10ਵੀਂ ਕੀਤੀ ਹੋਵੇ,
1: ਜ਼ਰੂਰੀ
0: ਇਹ ਹੈ। ਤਾਂ ਇਹਨੂੰ ਜਿਹੜਾ ਉੱਥੋਂ ਦੇ SDM ਹੈ ਨਾਲ, ਜਿੱਥੇ ਵੀ ਲੱਗਦੇ ਨੇ,

0: ਉਹ ਵੇਰੀਫਾਈ ਕਰਕੇ ਦੇਣਗੇ। ਉਹ ਕਿਸਾਨ ਦਾ ਬੇਟਾ ਹੈ, ਕਿਸਾਨ ਦੀ ਬੇਟੀ ਹੈ, 10ਵੇਂ ਪਿੰਡ 'ਚੋਂ ਕੀਤੀ ਹੋਈ ਹੈ। ਫਿਰ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹਰੇਕ ਜ਼ਿਲ੍ਹੇ 'ਚ PU ਦੇ ਆਪਣੇ, ਉਹ ਸਾਇੰਟਿਸਟ ਵੀ ਜਾ ਕੇ ਉਹਨੂੰ ਵੇਰੀਫਾਈ ਕਰਨਗੇ। ਅਸੀਂ ਰੀਅਲੀ ਉਹ ਲੈਣਾ ਚਾਹੁੰਦੇ ਹਾਂ ਜਿਹੜਿਆਂ ਨੇ ਪਿੰਡ ਦੇ ਸਕੂਲ 'ਚੋਂ 10ਵੀਂ ਕੀਤੀ ਹੋਵੇ, ਪਲੱਸ 10ਵੀਂ ਪਿੰਡ ਦੇ ਸਕੂਲ 'ਚੋਂ 12ਵੀਂ ਕਿਤੋਂ ਮਰਜ਼ੀ ਕੀਤੀ ਹੋਵੇ
1: ਕੀਤੀ ਹੋਵੇ। ਅੱਛਾ ਸਰ, ਦੇਖੋ ਸਾਡੇ ਸਰੋਤੇ ਜਿਹੜੇ ਨੇ ਉਹ ਸਾਰੇ ਇਸ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ, ਕਿਉਂਕਿ ਇੱਕ ਅਹਿਮ ਵਿਸ਼ੇ 'ਤੇ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ। ਅਤੇ ਕਦੋਂ ਤੱਕ ਉਹ ਅਪਲਾਈ ਕਰ ਸਕਦੇ ਨੇ, ਅਤੇ ਔਨਲਾਈਨ ਅਪਲਾਈ ਕਰਨਾ ਜਾਂ ਕੋਈ ਪ੍ਰੋਸਪੈਕਟ ਲੈ ਕੇ ਫੇਰ ਅਪਲਾਈ ਕਰਨਾ, ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਨੌਜਵਾਨਾਂ ਨੂੰ ਦੱਸ ਦਿਓ।
0: ਸੋ ਪਹਿਲਾਂ ਤਾਂ ਐਡਮਿਸ਼ਨ ਸਾਡੀ ਚਾਲੂ ਹੈ,
1: ਹਾਂਜੀ,
0: ਅਤੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ,
1: ਹਾਂਜੀ,
0: ਉਹਦੇ ਉੱਤੇ ਸਾਰੀ ਜਾਣਕਾਰੀ ਪਹਿਲੇ ਪੇਜ 'ਤੇ ਹੀ ਪਈ ਹੈ,
1: ਹਾਂਜੀ,
0: ਅਤੇ ਉਹਦੇ 'ਚ ਸਾਡਾ ਪ੍ਰੋਸਪੈਕਟਸ ਰੱਖਿਆ ਹੋਇਆ,
1: ਹਾਂਜੀ,
0: ਐਡਮਿਸ਼ਨ ਫਾਰਮ ਰੱਖੇ ਹੋਏ ਨੇ, ਉੱਥੋਂ ਡਾਊਨਲੋਡ ਕਰਕੇ ਭਰੇ ਜਾ ਸਕਦੇ ਨੇ ਉਹ, ਅਤੇ ਭਰ ਕੇ ਅਪਲਾਈ ਹੁੰਦਾ ਹੈਗਾ।

0: ਅਤੇ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈਗੀ ਹੈ,
1: ਹਾਂਜੀ,
0: ਉਹਦੇ ਉੱਤੇ ਸਾਰੀ ਜਾਣਕਾਰੀ ਪਹਿਲੇ ਪੇਜ 'ਤੇ ਹੀ ਪਈ ਹੈ।
1: ਹਾਂਜੀ,
0: ਅਤੇ ਉਹਦੇ 'ਚ ਸਾਡਾ ਪ੍ਰੋਸਪੈਕਟਸ ਰੱਖਿਆ ਹੋਇਆ,
1: ਹਾਂਜੀ,
0: ਐਡਮਿਸ਼ਨ ਫਾਰਮ ਰੱਖੇ ਹੋਏ ਨੇ, ਉੱਥੋਂ ਡਾਊਨਲੋਡ ਕਰਕੇ ਭਰੇ ਜਾ ਸਕਦੇ ਨੇ ਉਹ, ਅਤੇ ਭਰ ਕੇ ਅਪਲਾਈ ਹੁੰਦਾ ਹੈਗਾ, ਅਤੇ ਲਾਸਟ ਜਿਹੜੀ ਜਿਹੜੀ ਐਪਲੀਕੇਸ਼ਨ ਦੀ ਹੈ ਨਾ ਉਹ ਕੱਲ੍ਹ ਨੂੰ ਹੈ,
1: ਹਾਂਜੀ,
0: 8 ਮਈ ਨੂੰ। ਅਤੇ ਉਸ ਤੋਂ ਬਾਅਦ ਜੇ ਬੱਚੇ ਨਹੀਂ ਕਰ ਸਕਦੇ ਕਿਸੇ ਕਰਕੇ, ਤਾਂ ਉਹਨਾਂ ਸਾਡੀ 15 ਮਈ ਤੱਕ ਹਾਲੇ ਐਡਮਿਸ਼ਨ ਹੋ ਸਕਦੀ ਹੈ, ਦਾਖਲਾ ਫਾਰਮ ਭਰਿਆ ਜਾ ਸਕਦਾ, ਪਰ ਉਹਦੇ ਨਾਲ ਫਿਰ ਲੇਟ ਫੀਸ ਲੱਗਦੀ ਹੈ 1000 ਰੁਪਇਆ।
1: ਅਤੇ
0: ਉਸ ਤੋਂ ਬਾਅਦ ਜਿਹੜੇ NRI ਬੱਚੇ ਵੀ ਅਪਲਾਈ ਕਰਦੇ ਨੇ ਜਾਂ ਜਿਹਨਾਂ ਕੋਲ OCI ਹੁੰਦੀ ਹੈ, ਬਹੁਤ ਸਾਰੇ ਫੋਰਨ ਕੰਟਰੀਆਂ ਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਅਸੀਂ 19 ਜੂਨ ਤੱਕ ਉਹ ਅਪਲਾਈ ਕਰ ਸਕਦੇ ਨੇ, ਵਾਧੂ ਟਾਈਮ ਦਿੰਦੇ ਹਾਂ।
1: ਹਾਂਜੀ, ਅਤੇ ਇਹਦਾ ਮਤਲਬ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਜਿਹੜੀ ਕਿ www.pau.edu ਤੇ ਜਾ ਕੇ ਉਹ ਸਾਰਾ ਇਹ ਕਿਰਿਆਵਾਂ ਜਿਹੜੀਆਂ ਉਹਨੂੰ ਕਰ ਸਕਦੇ ਨੇ ਅਤੇ ਅਪਲਾਈ ਵੀ ਕਰ ਸਕਦੇ। ਅੱਛਾ, ਮਾਨਯੋਗ VC ਸਰ, ਤੁਸੀਂ ਬੜੀ ਇੱਕ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹੋ, ਇਹਦੇ ਨਾਲ ਤੁਸੀਂ ਇਹ ਵੀ ਦੱਸ ਦਿਓ ਕਿ ਪਿੱਛੇ ਜੇ ਤੁਹਾਡੇ ਇਸ਼ਤਿਹਾਰ ਵੀ ਆਏ ਨੇ ਕਿ ਜਿਹੜੇ ਤੁਹਾਡੇ ਸਟੂਡੈਂਟ ਨੇ, ਕੁਛ ਸਟੂਡੈਂਟ ਤਾਂ ਦੇਖੋ ਵੱਖ ਵੱਖ ਜੋਬਸ ਦੇ ਵਿੱਚ ਚਲੇ ਜਾਂਦੇ ਨੇ ਆਫਟਰ ਗ੍ਰੈਜੂਏਸ਼ਨ, ਉਹ ਕੋਈ PCS ਕਰ ਜਾਂਦਾ, ਕੋਈ IAS ਕਰ ਜਾਂਦਾ, ਕੋਈ IPS ਕਰ ਜਾਂਦਾ, ਕੁਛ ਬੈਂਕਾਂ 'ਚ ਚਲ ਜਾਂਦੇ, ਕੁਛ ADO ਲੱਗ ਜਾਂਦੇ, ਕੁਛ HDO ਲੱਗ ਜਾਂਦੇ। ਤੁਸੀਂ ਉਹਦੇ ਨਾਲ ਨਾ ਕੁਛ ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਚੱਲਿਆ ਕਿ ਐਂਟਰਪ੍ਰਨਿਊਰ ਬਣਦੇ ਨੇ ਬੱਚੇ, ਸਟਾਰਟਅਪ ਬਣਦੇ ਨੇ, ਅਤੇ ਤੁਸੀਂ ਕੋਈ ਸਟੂਡੈਂਟ ਪ੍ਰੋਗਰਾਮ ਵੀ ਇਸ ਵਾਰ ਸਟਾਰਟ ਕੀਤਾ, ਉਹਦੇ ਬਾਰੇ ਵੀ ਸਾਡੇ ਨੌਜਵਾਨਾਂ ਨੂੰ।
0: ਹਾਂ, ਇਹਦੇ 'ਚ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਕਿ ਜਿਹੜੇ ਬੱਚੇ BSc ਫਾਈਨਲ ਈਅਰ 'ਚ ਹੁੰਦੇ ਨੇ,
1: ਹਾਂਜੀ,
0: ਉਹਨਾਂ ਦੀ ਡਿਗਰੀ ਨੇੜੇ ਹੁੰਦੀ ਅਤੇ ਡਿਗਰੀ 5-7 ਮਹੀਨਿਆਂ 'ਚ ਹੋ ਜਾਣੀ ਹੁੰਦੀ ਹੈ, ਸਾਲ 'ਚ ਹੋ ਜਾਂਦੀ ਹੈ, ਉਹਨਾਂ ਨੂੰ ਅਸੀਂ ਜਿਹੜੀਆਂ ਸਕਿੱਲਸ ਨੇ, ਸਾਡੇ ਕੋਲ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ, 30 ਤੋਂ ਵੱਧ ਜਿਹੜੀਆਂ ਐਗਰੀਕਲਚਰ ਨਾਲ ਰਿਲੇਟਡ ਸਕਿੱਲਸ ਨੇ ਉੱਥੇ ਅਸੀਂ ਟ੍ਰੇਨਿੰਗਾਂ ਦਿੰਦੇ ਹਾਂ। ਸੋ ਅਸੀਂ BSc ਫਾਈਨਲ ਜਿਹੜੇ ਬੱਚੇ ਕਰ ਰਹੇ ਨੇ ਨਾ, ਅਤੇ ਕਿਸੇ ਵੀ ਸਟ੍ਰੀਮ ਦੇ ਹੋਣ, ਉਹ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹੁਣ ਤੁਸੀਂ ਜੇ ਤੁਸੀਂ ਉੱਧਰ ਜੋਬ 'ਚ ਨਹੀਂ ਜਾਣਾ, ਆਪਣਾ ਕੰਮ ਸ਼ੁਰੂ ਕਰਨਾ ਹੈ, ਅਤੇ ਉਹ ਤੁਸੀਂ ਪਹਿਲਾਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ ਜੁੜੋ, ਉੱਥੇ ਫਿਰ ਅਸੀਂ ਟ੍ਰੇਨਿੰਗਾਂ ਨੇ, ਜਿੱਦਾਂ ਦਾ ਉਹਨਾਂ ਦਾ ਇੰਟਰਸਟ ਹੁੰਦਾ, 30 ਤੋਂ ਵੱਧ ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ, ਕੋਈ ਮਸ਼ਰੂਮ ਕਰਨਾ ਚਾਹੁੰਦਾ ਹੈਗਾ, ਕੋਈ ਹਨੀ ਬੀ 'ਤੇ ਕੰਮ ਕਰਨਾ ਚਾਹੁੰਦਾ, ਕੋਈ ਸੀਡ ਪ੍ਰੋਡਕਸ਼ਨ ਦਾ ਕੰਮ ਕਰਨਾ ਚਾਹੁੰਦੇ ਹਾਂ, ਅਤੇ ਇੱਦਾਂ ਦੇ ਬਹੁਤ ਸਾਰੇ ਸਹਾਇਕ ਧੰਦੇ ਨੇ। ਸੋ ਕਈਆਂ ਨੇ ਪ੍ਰੋਸੈਸਿੰਗ ਦੇ ਵਿੱਚ ਆਉਣਾ ਹੁੰਦਾ ਹੈ, ਸੋ ਉਹਨਾਂ ਨੂੰ ਅਸੀਂ ਦੱਸਦੇ ਕਿ ਕਿਹੜੇ ਕਿਹੜੇ ਕੋਰਸ ਹੈਗੇ ਨੇ, ਅਤੇ ਉਹ ਕੋਰਸ ਜਿਹੜੇ ਨੇ ਫਿਰ ਉੱਥੇ ਕਲਾਸਾਂ 2-3 ਦਿਨ ਦੀ ਤਾਂ ਟ੍ਰੇਨਿੰਗ ਹੁੰਦੀ ਹੈ, ਵਾਧੂ ਕਲਾਸਾਂ ਵੀ ਲਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਜਦੋਂ ਇਹ ਥਿਓਰੀਟੀਕਲ ਟ੍ਰੇਨਿੰਗਾਂ ਦਿੰਦੇ ਹਾਂ, ਅਤੇ ਉਹਨਾਂ ਨੂੰ ਕਈ ਵਾਰੀ ਕੌਨਫੀਡੈਂਸ ਨਹੀਂ ਆਉਂਦਾ ਕਿ ਜੋ ਚੀਜ਼ ਮੈਨੂੰ ਇਹਨਾਂ ਨੇ ਦੱਸੀ ਹੈ ਕਲਾਸ ਵਿੱਚ ਮੈਂ ਕਰ ਪਾਊਂਗਾ ਕਿ ਨਹੀਂ, ਫਿਰ ਸਾਡੇ ਕੋਲ ਫੂਡ ਇੰਡਸਟਰੀ ਸੈਂਟਰ ਹੈ, ਇੰਕੂਬੇਸ਼ਨ ਸੈਂਟਰ ਹੈ, ਉੱਥੇ ਸਾਰੀ ਮਸ਼ੀਨਰੀ ਲੱਗੀ ਹੈ, ਜਿਵੇਂ ਕਿੰਨੇ ਦਾ ਜੂਸ ਜਿਹੜਾ ਹੈਗਾ ਕਿਵੇਂ ਕੱਢਣਾ ਅਤੇ ਕਿਵੇਂ ਪੈਕ ਕਰਨਾ, ਇੱਦਾਂ ਹੀ ਅੱਜ ਕੱਲ੍ਹ ਪੀਚ ਹੈ, ਪੀਅਰ ਹੈ, ਪਲੱਮ ਹੈ, ਇਹਨਾਂ ਦੇ ਜੂਸ ਜਿਹੜੇ ਨੇ, ਡਰਿੰਕਸ ਕਿਵੇਂ ਬਣਾਉਣੀਆਂ ਨੇ, ਆਲੂ ਹੈ ਉਹਨੂੰ ਆਲੂਆਂ ਤੋਂ ਚਿਪਸ ਕਿਵੇਂ ਬਣਾਉਣੇ ਨੇ, ਟਮਾਟਰਾਂ ਦੀ ਪੇਸਟ ਕਿਵੇਂ ਬਣਾਉਣੀ ਹੈ, ਅਸੀਂ ਫਿਰ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਤੁਸੀਂ ਆਪਣਾ ਇਨਗਰੀਡੀਐਂਟ ਲਿਆਓ, ਜੇ ਆਪਾਂ ਟਮਾਟਰਾਂ ਦੀ ਸਪੋਜ ਕਰੋ ਪੇਸਟ ਬਣਾਉਣੀ ਹੈ, ਉਹਦੀ ਫਿਰ ਡੱਬਾਬੱਦੀ ਕਰਨੀ ਆ, ਤੁਸੀਂ ਟਮਾਟਰ ਲਿਆਓ 5 ਕੁਇੰਟਲ, 10 ਕੁਇੰਟਲ, 15 ਕੁਇੰਟਲ ਜੋ ਲਿਆਉਣੇ, ਅਤੇ ਆਪਣੇ ਡੱਬੇ ਵੀ ਲਿਆਓ ਜਿਹਨਾਂ 'ਚ ਪਾਉਣੀ ਹੈ, ਅਤੇ ਅਸੀਂ ਫਿਰ ਉਹਨਾਂ ਨੂੰ ਮਸ਼ੀਨਾਂ ਹੈਗੀਆਂ ਸਾਡੇ ਸਾਇੰਟਿਸਟ ਨੇ, ਉਹਨੂੰ ਦੱਸਦੇ ਹਾਂ ਕਿ ਟਮਾਟਰ ਤੋਂ ਪੇਸਟ ਕਿਵੇਂ ਬਣਾਉਣੀ ਆਪਾਂ ਨੇ, ਅਤੇ ਫਿਰ ਡੱਬਾ ਬੰਦ ਕਿਵੇਂ ਕਰਨਾ, ਉੱਥੇ ਹੀ ਨਹੀਂ ਫਿਰ ਇਹ ਹੈਗਾ ਕਿ ਉਹਦੀ ਬ੍ਰੈਂਡਿੰਗ ਕਿਵੇਂ ਕਰਨੀ ਹੈ, ਉਹ ਵੀ ਸਿਖਾਉਣੀ, ਡੱਬੇ 'ਤੇ ਲੇਬਲ ਕਿਵੇਂ ਲਗਾਉਣਾ, ਬ੍ਰੈਂਡਿੰਗ ਕਿਵੇਂ ਕਰਨੀ ਆ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਬਣਾ ਲਵਾਂਗਾ ਹੁਣ, ਫਿਰ ਲੋੜ ਹੁੰਦੀ ਪੈਸੇ ਦੀ, ਤੁਸੀਂ ਆਪਣਾ ਸ਼ੁਰੂ ਕਰਨਾ
1: ਪ੍ਰੋਗਰਾਮ,
0: ਬਿਜ਼ਨਸ ਸਟਾਰਟ ਕਰਨਾ, ਅਤੇ ਸਾਡੇ ਕੋਲ 2 ਸਕੀਮਾਂ ਹੈਗੀਆਂ ਨੇ, ਇੱਕ ਜਿਹੜੀ ਸਕੀਮ ਹੈ ਉੱਦਮ, ਅਤੇ ਇੱਕ ਉਡਾਨ ਹੈ, ਇੱਕ ਉੱਦਮ ਹੈ।
1: ਹਾਂਜੀ,
0: ਜਿਹੜੀ ਉੱਦਮ ਹੈ ਉਹਦੇ ਵਿੱਚ ਅਸੀਂ 5 ਲੱਖ ਰੁਪਏ ਤੱਕ ਦੀ ਜਿਹੜੀ ਮਾਲੀ ਸਹਾਇਤਾ ਦਿੰਦੇ ਹਾਂ, ਅਤੇ ਉਡਾਨ ਦੇ ਵਿੱਚ 25 ਲੱਖ ਤੱਕ ਦੀ ਮਾਲੀ ਸਹਾਇਤਾ ਦਿੰਦੇ ਹਾਂ। ਇਹ ਜਿਹੜੀ 5 ਲੱਖ 25 ਲੱਖ ਹੈ, ਇਹ ਲੋਨ ਨਹੀਂ ਹੈ, ਇਹ ਵਾਪਸ ਨਹੀਂ ਕਰਨਾ, ਇਹਦੇ ਨਾਲ ਆਪਾਂ ਆਪਣਾ ਕੰਮ ਸਟਾਰਟ ਕਰ ਲੈਣਾ, ਇੱਕ ਫਾਈਨੈਂਸ਼ੀਅਲ ਸਪੋਰਟ ਹੈਗੀ ਹੈ 100%। ਸੋ ਇਹ ਫਿਰ ਅੱਗੇ ਉਹ ਬੱਚੇ ਫਿਰ ਜਿਹੜੇ ਇੱਦਾਂ ਸਿੱਖਦੇ ਨੇ ਆਪਣਾ ਕੋਈ ਨਾ ਕੋਈ ਵੈਂਚਰ ਸਟਾਰਟ ਕਰ ਲੈਂਦੇ ਨੇ, ਜਦੋਂ ਉਹਨਾਂ ਦੇ ਪੈਰ ਲੱਗ ਜਾਂਦੇ ਨੇ ਨਾ, ਅਤੇ ਉਸ ਤੋਂ ਬਾਅਦ ਫਿਰ ਆਪਣਾ ਕੰਮ ਵਧਾਈ ਜਾਂਦੇ ਨੇ, ਉਹ ਬਿਜ਼ਨਸਮੈਨ ਬਣ ਜਾਂਦੇ ਨੇ।
1: ਬਿਲਕੁਲ ਜੀ, ਬਿਲਕੁਲ, ਇਹਦਾ ਮਤਲਬ ਹੈ ਕਿ ਤੁਸੀਂ ਨੌਜਵਾਨਾਂ ਦੀ ਬਾਂਹ ਇਸ ਤਰ੍ਹਾਂ ਫੜਦੇ ਹੋ ਕਿ ਜਾਂ ਤਾਂ ਸਾਡੇ ਕੋਲ ਪੜ੍ਹ ਕੇ ਅਤੇ ਉਹ ਇੱਕ ਬਹੁਤ ਵੱਡਾ ਅਫਸਰ ਬਣ ਜੇ, ਅਤੇ ਜਾਂ ਫਿਰ ਉਹ ਸਟਾਰਟਅਪ ਬਣ ਜੇ ਜਾਂ ਐਗਰੀ ਐਂਟਰਪ੍ਰਨਿਓਰਸ਼ਿਪ ਬਣ ਜੇ, ਕਹਿਣ ਦਾ ਭਾਵ ਉਹ ਆਪਣੇ ਪੈਰਾਂ 'ਤੇ ਆਪ ਖੜਾ ਜਿਹੜਾ ਉਹ ਹੋ ਜਾਵੇ। ਅੱਛਾ ਸਰ, ਗੱਲ ਆਉਂਦੀ ਹੈ ਕਿ ਪਿਛਲੀ ਵਾਰ ਵੀ ਤੁਹਾਡੇ ਕੋਲ ਬਹੁਤ

0: ਰਸ ਸੀਗਾ ਬੱਚਿਆਂ ਦਾ, ਅਤੇ ਇਸ ਵਾਰ ਵੀ ਬਹੁਤ ਜ਼ਿਆਦਾ ਰਸ ਹੈ। ਹੋਣ ਦੀ ਆਸ ਹੈ ਕਿ ਕਿਵੇਂ ਇਹ ਬੱਚੇ ਜਿਹੜੇ ਇੱਥੇ ਐਡਮਿਸ਼ਨ ਲੈ ਸਕਦੇ ਨੇ। ਮੈਂ ਇੱਕ ਗੱਲ ਕਰਾਂਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਕਿ ਪਿਛਲੇ 60-62 ਸਾਲ ਤੋਂ ਕਿਸਾਨੀ ਦੀ ਸੇਵਾ ਵਿੱਚ ਲੱਗੀ ਹੋਈ ਹੈ, ਹੁਣ ਸੀਜ਼ਨ ਆ ਗਿਆ ਜੇ ਝੋਨੇ ਦਾ। ਇਸ ਝੋਨੇ ਦੇ ਸੀਜ਼ਨ ਦੇ ਵਿੱਚ ਤੁਸੀਂ ਸਾਡੇ ਕਿਸਾਨਾਂ ਨੂੰ, ਅਸੀਂ ਵੇਖੋ ਗੱਲ ਕੀਤੀ ਹੈ ਖੇਤੀ ਖੋਜ ਦੀ ਵੀ ਕਰ ਲਈ ਹੈ, ਅਸੀਂ ਨੌਜਵਾਨਾਂ ਦੀਆਂ ਟ੍ਰੇਨਿੰਗ ਲਈ ਵੀ ਕਰ ਲਈ ਹੈ, ਨੌਜਵਾਨਾਂ ਦੀ ਪੜ੍ਹਾਈ ਦੀ ਵੀ ਕਰ ਲਈ ਹੈ, ਥੋੜ੍ਹੀ ਜਿਹੀ ਗੱਲ ਇੱਕ ਕਿਸਾਨ ਦੀ ਕਰ ਲਈਏ ਕਿ ਕੋਈ ਨਵੀਆਂ ਵਰਾਇਟੀਆਂ ਝੋਨੇ ਦੀਆਂ ਸਾਡੇ ਕਿਸਾਨ ਨੂੰ ਤੁਸੀਂ ਹੁਣ ਦੇ ਰਹੇ ਹੋ ਜਿਹੜੀਆਂ ਕਿ ਉਹ ਆਪਣੇ ਖੇਤਾਂ 'ਚ ਲਾ ਕੇ ਚੰਗਾ ਅਤੇ ਚੋਖਾ ਮੁਨਾਫਾ ਜਿਹੜਾ ਉਹ ਕਮਾ ਲੈਣ।
1: ਸੋ ਵਰਾਇਟੀਆਂ ਸਾਡੀਆਂ ਹੁਣ ਅੱਜ ਦੀ ਡੇਟ 'ਚ 13 ਵਰਾਇਟੀਆਂ ਜਿਹੜੀਆਂ ਝੋਨੇ ਦੀਆਂ ਨੇ ਉਹ ਅਸੀਂ ਰਿਕਮੈਂਡ ਕੀਤੀਆਂ ਹੋਈਆਂ ਨੇ।
0: ਹਾਂਜੀ,
1: ਸਾਰੇ ਕਿਸਾਨ ਵੀਰ ਜਾਣਦੇ ਨੇ ਸਾਡੀ ਇੱਕ ਵਰਾਇਟੀ ਜਿਹੜੀ ਹੈਗੀ, ਅਸੀਂ ਕਹਿੰਦੇ ਹਾਂ ਵਰਦਾਨ ਹੈ ਸਾਡੇ ਪੰਜਾਬ ਨੂੰ, PR 126।
0: ਹਾਂਜੀ,
1: ਇਹ ਵਰਾਇਟੀ ਦੀ ਖੂਬਸੂਰਤੀ ਇਹ ਹੈਗੀ ਕਿ ਇਹਦਾ ਝਾੜ ਬਹੁਤ ਜ਼ਿਆਦਾ।
0: ਹਾਂਜੀ,
1: ਅਤੇ ਇਹ ਇੱਕ ਮਹੀਨਾ ਪਹਿਲਾਂ ਪੱਕ ਜਾਂਦੀ ਦੂਜੀਆਂ ਵਰਾਇਟੀਆਂ ਨਾਲੋਂ।
0: ਹਾਂਜੀ,
1: ਸੋ ਇੱਕ ਮਹੀਨਾ ਪਹਿਲਾਂ ਪੱਕ ਜਾਣਾ, ਝਾੜ ਉਹਨਾਂ ਜਿੰਨਾ ਹੀ ਹੈ,
0: ਅਤੇ
1: ਇੱਕ ਮਹੀਨੇ ਜਿੰਨੇ ਪਾਣੀ ਲੱਗਣੇ ਸੀ ਉਹ ਪਾਣੀ ਸਾਡੇ ਬਚ ਗਏ,
0: ਅਤੇ
1: ਇੱਕ ਮਹੀਨੇ 'ਚ ਜਿਹੜੀਆਂ ਖਾਦਾਂ ਹੋਰ ਪਾਉਣੀਆਂ ਸੀ ਉਹ ਸਾਡੀਆਂ ਬਚ ਗਈਆਂ,
0: ਅਤੇ
1: ਇੱਕ ਮਹੀਨੇ ਜਿਹੜੇ ਕੀੜਿਆਂ ਦੀਆਂ ਬਿਮਾਰੀਆਂ, ਕੀੜੇ ਆਉਂਦੇ ਨੇ ਉਹ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ। ਸੋ ਬਹੁਤ ਵਧੀਆ ਵਰਾਇਟੀ ਹੈ, ਪਰ ਫਿਰ ਵੀ ਅਸੀਂ ਫਾਰਮਰ ਨੂੰ ਇਹ ਕਹਿੰਦੇ ਕਿ ਇੱਕ ਵਰਾਇਟੀ ਨਾ ਲਾਓ, ਅਤੇ ਵਰਾਇਟੀਆਂ 3-4 ਜ਼ਰੂਰ ਲਾਇਆ ਕਰਨ, ਕਿਉਂਕਿ ਅੱਜ ਕੱਲ੍ਹ ਕੁਦਰਤੀ ਕਰੋਪੀ ਆ ਰਹੀ ਹੈ, ਕੋਈ ਨਵਾਂ ਕੀੜਾ ਆ ਗਿਆ, ਕੋਈ ਨਵੀਂ ਬਿਮਾਰੀ ਆ ਗਈ,
0: ਅਤੇ
1: ਉਹਦੇ 'ਚ ਹੁੰਦਾ ਵੀ ਇੱਕ ਵਰਾਇਟੀ ਨੂੰ ਲੱਗ ਗਈ, ਦੂਜੀ ਨੂੰ ਨਹੀਂ ਲੱਗੀ ਉਹ ਬਚ ਗਈ ਹੈ। ਸੋ ਇਕੱਲੀ ਵਰਾਇਟੀ ਨਹੀਂ ਸਾਨੂੰ ਲਾਉਣੀ ਚਾਹੀਦੀ, 2-3 ਵਰਾਇਟੀਆਂ ਸਾਨੂੰ ਚੰਗੀਆਂ ਲਾਉਣੀਆਂ
0: ਚਾਹੀਦੀਆਂ। ਬਿਲਕੁਲ ਵੀ ਸੀ ਸਾਹਿਬ, ਤੁਸੀਂ ਬੜੀ ਵਧੀਆ ਇੱਕ ਗੱਲ ਕੀਤੀ, ਕਿਉਂਕਿ ਵਰਾਇਟੀਆਂ ਤਾਂ ਤੁਹਾਡੀਆਂ ਜੇ PR 128, 131, 132, 133 ਤੱਕ ਹੋਇਆ,
1: ਅਤੇ
0: ਝਾੜ ਵੀ ਬੜਾ ਜ਼ਿਆਦਾ ਆ ਰਿਹਾ, ਜਿਵੇਂ ਹੁਣ 31-32 ਅਤੇ 33 ਦੀ ਗੱਲ ਕਰੀਏ, 30-31 ਕੁਇੰਟਲ ਝਾੜ ਜਿਹੜਾ ਇਹਦਾ ਆ ਰਿਹਾ, ਔਰ ਇਹ ਸੰਗਰੂਰ ਏਰੀਏ ਦੇ ਵਿੱਚ ਤਾਂ ਲੋਕਾਂ ਨੇ 32-33 ਕੁਇੰਟਲ ਤੱਕ ਵੀ। ਅਤੇ ਦੂਸਰੀ ਗੱਲ ਇਹ ਕਿ ਬੜਾ ਜੈਨੂਅਨ ਜਿਹਾ ਰੇਟ ਵੀ ਤੁਸੀਂ ਰੱਖਿਆ, ਜੇ ਆਪਾਂ PR 133 ਦੀ ਗੱਲ ਕਰੀਏ ਤਾਂ ਦੇਖੋ 4 ਕਿਲੋ ਦੀ ਪੈਕਿੰਗ ਜਿਹੜੀ ਆ ਸਿਰਫ 500 ਰੁਪਏ ਦੇ ਵਿੱਚ
1: ਤੁਸੀਂ
0: ਦੇ ਰਹੇ ਹੋ, ਔਰ ਬਾਕੀ ਦੀਆਂ ਵਰਾਇਟੀਆਂ ਜਿਹੜੀਆਂ ਨੇ ਬਾਸਮਤੀ ਦੀਆਂ ਹੋਣ ਜਾਂ ਕੋਈ PR 114, 121, 126, ਉਹ ਸਿਰਫ 1-8 ਕਿਲੋ ਦੀ ਪੈਕਿੰਗ ਜਿਹੜੀ ਆ ਉਹ 500 ਰੁਪਏ ਦੀ ਤੁਸੀਂ ਦੇ ਰਹੇ ਹੋ। ਅਤੇ ਤੁਸੀਂ ਇਸ ਟਾਈਮ 'ਤੇ ਨੌਜਵਾਨਾਂ ਨੂੰ, ਸਾਡੇ ਕਿਸਾਨਾਂ ਨੂੰ ਔਰ ਪੰਜਾਬ ਦੇ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਸੋ ਸੁਨੇਹਾ, ਇੱਕ ਤਾਂ ਪਿਛਲੀ ਵਾਰੀ ਕੁਛ ਫਾਰਮਰ ਨੂੰ ਇਹ ਚਿੰਤਾ ਜੀ ਬਿਮਾਰੀ ਆ ਗਈ ਸੀ, ਇੱਕ ਬੋਨਾਪਣ ਹੈ, ਮਧਰਾਪਣ, ਉਹ ਝੋਨੇ 'ਚ ਆਇਆ ਸੀ। ਲੋਕਾਂ ਨੂੰ ਵੀ ਲੱਗਦਾ ਕਿ ਸ਼ਾਇਦ ਉਹ ਵਰਾਇਟੀ ਕਰਕੇ ਆਇਆ ਸੀ, 31-32 ਵਰਾਇਟੀਆਂ ਲੱਗੀਆਂ ਸੀ, ਉਹ ਵਰਾਇਟੀ ਕਰਕੇ ਘੱਟ ਆਇਆ ਸੀ, ਉਹ ਮੌਸਮ ਹੀ ਇੱਦਾਂ ਦਾ ਆ ਗਿਆ ਸੀ। ਪਹਿਲਾਂ ਉਹ 2022 'ਚ ਬਿਮਾਰੀ ਆਈ ਸੀ, ਫਿਰ 23-24 'ਚ ਨਹੀਂ ਆਈ,
0: ਅਤੇ
1: 25-25 'ਚ ਫੇਰ ਆ ਗਈ। ਇਹਦਾ ਮਤਲਬ ਉਹ ਇੱਕ ਮੌਸਮ ਸੀ ਲਾਸਟ ਈਅਰ ਜਿਹਦੇ 'ਚ
0: ਵਾਇਰਸ ਟਾਈਪ
1: ਵਾਇਰਸ ਸੀ ਉਹ। ਸੋ ਇੱਦਾਂ ਦੀਆਂ ਜਿਹੜੀਆਂ ਸਾਡੀਆਂ ਵਰਾਇਟੀਜ਼ ਨੇ ਉਹਨਾਂ 'ਚ ਟੋਲਰੈਂਸ ਹੈਗੀ ਹੈ, ਕੋਈ ਵਰਾਇਟੀ ਤੁਸੀਂ ਬੀਜ ਲਓ, ਅਸੀਂ ਟੈਸਟ ਕੀਤੀਆਂ ਹੋਈਆਂ ਨੇ, ਉਹ ਮੌਸਮ 'ਤੇ ਜ਼ਿਆਦਾ ਸੀ। ਇੱਕ ਅਸੀਂ ਲਾਸਟ ਈਅਰ ਇਹ ਦੇਖਿਆ ਕਿ ਉਹ ਫਾਰਮਰ ਨੇ ਜਿਨ੍ਹਾਂ ਨੇ ਇਹ ਵਰਾਇਟੀਆਂ ਥੋੜ੍ਹੀਆਂ ਅਗੇਤੀਆਂ ਲਾ ਦੀਆਂ, 20-20 ਤਰੀਕ ਤੋਂ ਪਹਿਲਾਂ ਲਾਈਆਂ ਨੇ 20 ਜੂਨ ਤੋਂ, ਅਤੇ ਉਹਨਾਂ ਦੇ ਵਿੱਚ ਬਿਮਾਰੀ ਜ਼ਿਆਦਾ ਆਈ ਸੀ।
0: ਸੋ
1: ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਸੀਂ 20 ਜੂਨ ਤੋਂ ਬਾਅਦ ਹੀ ਉਸ ਨੂੰ ਪਨੀਰੀ ਨੂੰ ਖੇਤਾਂ 'ਚ ਲਾਈਏ, ਇੱਕ ਤਾਂ ਸਾਡੀ ਬਿਮਾਰੀ ਤੋਂ ਬਚਾਂਗੇ, ਇੱਕ ਸਾਡੀ ਪਾਣੀ ਬਚੂਗਾ।
0: ਬਿਲਕੁਲ ਜੀ, ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬੜੀ ਮਿਹਨਤ ਸਦਕਾ ਇਹ ਵੱਖ ਵੱਖ ਵਰਾਇਟੀਆਂ 4-5 ਸਾਲ ਉਹਨਾਂ 'ਤੇ ਮੁਸ਼ੱਕਤ ਮਿਹਨਤ ਕਰਕੇ ਕੱਢੀਆਂ ਹੁੰਦੀਆਂ ਨੇ, ਅਤੇ ਜੋ ਸਾਡੀ ਰਿਕਮੈਂਡੇਸ਼ਨ ਆ ਉਹਦੇ 'ਤੇ ਮੁਤਾਬਕ ਹੀ ਖੇਤਾਂ ਦੇ ਵਿੱਚ ਲਾਈ ਜਾਵੇ ਤਾਂ ਬਹੁਤ ਵਧੀਆ। ਸੋ ਮਾਣਯੋਗ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਹੋਣਾ ਨੇ ਪਿਆਰੇ ਸਰੋਤਿਓ ਤੁਹਾਡੇ ਨਾਲ ਗੱਲਬਾਤ ਕੀਤੀ, ਅਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਤੇ ਬੱਚੇ ਖੁਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦਾਖਲਾ ਲੈਣ, ਗ੍ਰੈਜੂਏਸ਼ਨ ਕਰਨ, +2 ਤੋਂ ਬਾਅਦ ਆਉਣ ਜਾਂ 10ਵੀਂ ਤੋਂ ਬਾਅਦ ਆਉਣ, ਅਤੇ ਆ ਕੇ ਆਪਣਾ ਇੱਕ ਕੈਰੀਅਰ ਜਿਹੜਾ ਵਾ ਉਹ ਬਹੁਤ ਵਧੀਆ ਬਣਾ ਸਕਦੇ ਨੇ। ਸੋ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਡਾਕਟਰ ਸਤਬੀਰ ਸਿੰਘ ਗੋਸਲ ਜੀ, ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਧੰਨਵਾਦ।
2: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ

0: ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਹਾਂਜੀ ਰੋਲੀਆ ਰਾਮ ਜੀ,
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ।

0: ਇਹਨਾਂ ਮਾਰਾਂ ਤੋਂ ਇਹਨੂੰ ਬਚਾਉਣਾ ਹੈ।
1: ਸਹੀ ਗੱਲ, ਸਹੀ ਗੱਲ।
0: ਬਹੁਤ ਸਾਰੀਆਂ ਬਿਮਾਰੀਆਂ ਨਰਮੇ ਦੀ ਫਸਲ ਨੂੰ ਪੈਂਦੀਆਂ ਹੈ। ਡਾਕਟਰ ਜਗਦੀਸ਼ ਅਰੋੜਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ
1: ਜੀ।
2: ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ, ਮੈਂ ਡਾਕਟਰ ਜਗਦੀਸ਼ ਕੁਮਾਰ ਅਰੋੜਾ, ਪੀਯੂ ਦਾ ਖੇਤਰੀ ਖੋਜ ਕੇਂਦਰ ਅਤੇ ਜਿਹੜਾ ਫਾਰਮ ਸਲਾਹਕਾਰ ਸੇਵਾ ਕੇਂਦਰ ਹੈ ਜਿਹੜਾ ਬੋਰ, ਉਹਦੇ ਉੱਥੇ ਮੈਂ ਅਜੇ ਸਾਇੰਟਿਸਟ ਕੰਮ ਕਰ ਰਿਹਾ ਅਤੇ ਤੁਹਾਡੇ ਨਾਲ ਅੱਜ ਨਰਮੇ ਕਪਾਹ ਦੀਆਂ ਜਿਹੜੀਆਂ ਮੁੱਖ ਬਿਮਾਰੀਆਂ ਅਤੇ ਬਚਾਵ ਬਾਰੇ ਤੁਹਾਡੇ ਨਾਲ ਮੈਂ ਗੱਲਾਂ ਸਾਂਝੀਆਂ ਕਰਾਂਗਾ। ਕਿਸਾਨ ਦੋਸਤੋ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਇਸ ਟਾਈਮ ਜਿਹੜੀ ਹੈ ਨਰਮਾ ਪੱਟੀ ਦੇ ਵਿੱਚ ਜਿਹੜੀ ਹੈ ਨਰਮੇ ਦੀ ਬਿਜਾਈ ਚੱਲ ਰਹੀ ਹੈ, ਅਤੇ ਪਿਛਲੇ ਕੁਛ ਸਾਲਾਂ ਤੋਂ ਜਿਹੜੀਆਂ ਬੜੀਆਂ ਹੀ ਅਲਾਮਤਾਂ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਨੇ, ਖਾਸ ਕਰਕੇ ਗੁਲਾਬੀ ਸੁੰਡੀ ਦਾ ਹੱਲਾ ਹੋ ਗਿਆ ਅਤੇ ਕਈ ਵਾਰੀ ਤਾਂ ਪੱਤਾ ਮਰੋੜ ਬਿਮਾਰੀ ਜਿਹਨੂੰ ਆਪਾਂ ਵਾਇਰਸ ਦੀ ਬਿਮਾਰੀ ਕਹਿੰਦੇ, ਉਹਦਾ ਵੀ ਹੱਲਾ ਹੋ ਜਾਂਦਾ। ਤਾਂ ਜੇਕਰ ਆਪਾਂ ਨਰਮੇ ਕਪਾਹ ਦੀ ਕਿਸਾਨ ਦੋਸਤੋਂ ਗੱਲ ਕਰੀਏ ਤਾਂ ਆਪਾਂ ਕੀੜਿਆਂ ਨੂੰ ਤਾਂ ਕਿਸਾਨ ਵੀਰ ਜਿਹੜੇ ਚੰਗੀ ਤਰ੍ਹਾਂ ਨਾਲ ਪਹਿਚਾਣ ਲੈਂਦੇ ਨੇ, ਲੇਕਿਨ ਬਿਮਾਰੀਆਂ ਦੀ ਜਿਹੜੀ ਪਹਿਚਾਣ ਹੈ ਉਹਦੇ ਲੱਛਣਾਂ ਦੇ ਬਾਅਦ ਹੀ ਪੈਦਾ ਹੁੰਦੇ ਨੇ। ਇਸ ਕਰਕੇ ਕਈ ਵਾਰ ਕੀ ਹੁੰਦਾ ਕਿ ਆਪਾਂ ਕੀੜੇ ਮਾਰ ਦਵਾਈਆਂ ਦੀ ਤਾਂ ਸਪਰੇਅ ਕਰ ਦਿੰਦੇ ਹਾਂ, ਲੇਕਿਨ ਜਿਹੜੀ ਬਿਮਾਰੀਆਂ ਪਿੱਛੋਂ ਆਪਾਂ ਨੂੰ ਕਈ ਵਾਰ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਅਤੇ ਜਿਵੇਂ ਤੁਸੀਂ ਪਿਛਲੇ ਸਾਲਾਂ 'ਚ ਵੇਖਿਆ ਹੋਊਗਾ, 3-4 ਸਾਲ ਪਹਿਲਾਂ ਜਿਵੇਂ ਪੱਤਾ ਮੋੜ ਬਿਮਾਰੀ ਦਾ ਹੱਲਾ ਬਹੁਤ ਜ਼ਿਆਦਾ ਹੋਇਆ ਸੀਗਾ। ਤੋ ਅੱਜ ਦੇ ਵਿਸ਼ੇ ਦੇ ਹਿਸਾਬ ਨਾਲ ਜੇਕਰ ਆਪਾਂ ਵੇਖੀਏ ਤਾਂ ਅੱਜ ਆਪਾਂ ਬਿਮਾਰੀਆਂ ਬਾਰੇ ਤੁਹਾਡੇ ਨਾਲ ਵਿਚਾਰ ਵਿਚਾਰਦਾ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਖਾਸ ਕਰਕੇ ਨਰਮੇ ਕਪਾਹ ਦੇ ਉੱਪਰ ਆਉਂਦੀਆਂ ਨੇ, ਤਾਂ ਜੇ ਕਿਸਾਨ ਵੀਰ ਜਿਹੜੇ ਆ ਸ਼ੁਰੂ ਤੋਂ ਹੀ ਉਹਦੀ ਪਹਿਚਾਣ ਕਰਕੇ ਜਿਹੜਾ ਹੈ ਨਰਮੇ ਕਪਾਹ ਦਾ ਜਿਹੜਾ ਉਹ ਚੰਗਾ ਝਾੜ ਲੈ ਸਕਣਗੇ। ਅਤੇ ਕੰਮ ਬਿਮਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਅਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਬਿਮਾਰੀ ਹੈ, ਜਿਹੜੀ ਸਭ ਤੋਂ ਖਤਰਨਾਕ ਜਿਹੜੀ ਬਿਮਾਰੀ ਹੈ, ਉਹ ਪੱਤਾ ਮਰੋੜ ਬਿਮਾਰੀ ਹੈ, ਜਿਹਨੂੰ ਆਪਾਂ ਲੀਫ ਕਰਲ ਵਾਇਰਸ ਕਹਿ ਦਿੰਦੇ ਹਾਂ। ਕਈ ਵਾਰੀ ਦੂਜੀ ਬਿਮਾਰੀ ਇਹ ਆਉਂਦੀ ਵੀ ਬੂਟੇ ਖੜ੍ਹੇ ਖੜ੍ਹੇ ਸੁੱਕਣ ਲੱਗ ਪੈਂਦੇ, ਯਾਨੀ ਕਿ ਤੀਜੇ ਵਾਰੀ ਕਈ ਵਾਰ ਕੀ ਹੁੰਦਾ ਟਿੰਡੇ ਵਿਗੜਨ ਲੱਗ ਪੈਂਦੇ ਹੈ। ਚੌਥੀ ਜਿਹੜੀ ਬਿਮਾਰੀ ਆ ਵੀ ਬੂਟਾ ਦੇ ਉੱਪਰ ਜਿਹੜੇ ਟਿੰਡੇ ਹੈ ਉਹ ਵੀ ਗੜਨ ਲੱਗ ਪੈਂਦੇ ਨੇ। ਤਾਂ ਆਪਾਂ ਜੇਕਰ ਗੱਲ ਕਰੀਏ ਤਾਂ ਕਿਸਾਨ ਵੀਰਾਂ ਦਾ ਕਈ ਵਾਰੀ ਇਹ ਸਵਾਲ ਵੀ ਹੁੰਦਾ ਹੈ ਵੀ ਡਾਕਟਰ ਸਾਹਿਬ ਵੀ ਕਈ ਵਾਰੀ ਨਰਮੇ ਦੇ ਖੇਤਾਂ ਵਿੱਚ ਵੇਖਣ 'ਚ ਇਹ ਵੀ ਆਉਂਦਾ ਹੈ ਕਿ ਨਰਮੇ ਦੇ ਪੱਤੇ ਉਹ ਕੋਲੀਆਂ ਵਾਂਗੂ ਮੁੜ ਜਾਂਦੇ ਆ, ਪਲੀਜ਼ ਇਹਦੇ ਬਾਰੇ ਇਹ ਕਿਹੜੀ ਬਿਮਾਰੀ ਹੈ? ਤਾਂ ਦੇਖੋ ਕਿਸਾਨ ਦੋਸਤੋ, ਜਿਹੜੀ ਇੱਕ ਵਾਇਰਸ ਦੀ ਬਿਮਾਰੀ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਤਾਂ ਲੀਫ ਕਰਲ ਵਾਇਰਸ ਕਹਿ ਜਾਂਦੇ ਆ ਅਤੇ ਪੰਜਾਬੀ 'ਚ ਆਪਾਂ ਪੱਤਾ ਮਰੋੜ ਬਿਮਾਰੀ ਕਹਿ ਦਿੰਦੇ ਹਾਂ ਆਪਾਂ, ਯਾਨੀ ਕਿ ਇਹ ਬਿਮਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਇਹ ਬਿਮਾਰੀ ਜਿਹੜੀ ਆ ਇੱਕ ਵਾਇਰਸ ਦੀ ਬਿਮਾਰੀ ਜਿਹੜੀ ਹੈ। ਆਪਾਂ ਸਾਰੇ ਜਾਣਦੇ ਵੀ ਵਾਇਰਸ ਦਾ ਆਪਦਾ ਇਲਾਜ ਕੋਈ ਨਹੀਂ ਹੁੰਦਾ, ਜਿਸ ਬੂਟੇ 'ਚ ਇੱਕ ਵਾਰੀ ਆ ਗਈ ਬੂਟੇ ਨੂੰ ਖਤਮ ਕਰਕੇ ਜਾਂਦੀ, ਯਾਨੀ ਕਿ ਇਸ ਕਰਕੇ ਇੱਕ ਤਰ੍ਹਾਂ ਦਾ ਵਾਇਰਸ ਹੁੰਦਾ ਹੈ। ਜਿਹੜਾ ਵਾਇਰਸ ਹੈ ਇਹ ਜਦੋਂ ਨਰਮੇ ਦੇ ਬੂਟੇ ਨਹੀਂ ਹੁੰਦੇ, ਸਰਦੀਆਂ ਦੇ ਵਿੱਚ ਜਿਹੜਾ ਵਾਇਰਸ ਹੈ ਕਈ ਪਨਾਹਗਾਰ ਬੂਟੇ ਹੁੰਦੇ ਨੇ, ਖਾਸ ਕਰਕੇ ਕੰਘੀ ਬੂਟੀ ਹੋ ਗਈ, ਪੀਲੀ ਬੂਟੀ ਹੋ ਗਈ, ਜਾਂ ਫਿਰ ਗੁੱਤ ਪੁੱਟਣਾ ਹੋ ਗਿਆ, ਕਈ ਨਦੀਨ ਹੁੰਦੇ ਨੇ ਉਹਨਾਂ 'ਚ ਵਾਇਰਸ ਰਹਿੰਦਾ ਹੈ ਅਤੇ ਚਿੱਟੀ ਮੱਖੀ ਨਾਲ ਹੀ ਅੱਗੇ ਫੈਲਦਾ। ਹੁਣ ਦੋ ਚੀਜ਼ਾਂ ਹੋ ਗਈਆਂ, ਇੱਕ ਤਾਂ ਵਾਇਰਸ ਹੋ ਗਿਆ, ਇੱਕ ਚਿੱਟੀ ਮੱਖੀ ਹੋ ਗਈ ਜਿਹੜੀ ਹੈ। ਤਾਂ ਦੋਨਾਂ ਨੂੰ ਆਪਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਅਤੇ ਇਹਦੇ ਜੇਕਰ ਲੱਛਣਾਂ ਦੀ ਜੇਕਰ ਆਪਾਂ ਗੱਲ ਕਰੀਏ ਵੀ ਕਿਸ ਤਰ੍ਹਾਂ ਦੇ ਸਿਮਟਮ ਆਉਂਦੇ ਨੇ, ਇਹ ਜਿਹੜੀ ਬਿਮਾਰੀ ਹੈ ਜਿੱਥੇ ਬਿਮਾਰੀ ਦਾ ਹੱਲਾ ਹੁੰਦਾ ਉਹਦੇ ਪੱਤੇ ਦੀਆਂ ਨਾੜਾਂ ਜਿਹੜੀਆਂ ਮੋਟੀਆਂ ਹੋ ਜਾਂਦੀਆਂ, ਪੱਤੇ ਜਿਹੜੀ ਹੈ ਕੋਲੀ ਦੀ ਸ਼ਕਲ ਵਰਗਾ ਸਰੂਪ ਆਪਦਾ ਅਖਤਿਆਰ ਕਰ ਲੈਂਦੇ ਨੇ, ਅਤੇ ਕਈ ਵਾਰੀ ਤਾਂ ਫੁੱਲ ਫਲਾਕਾ ਵੀ ਬਹੁਤ ਘੱਟ ਲੱਗਦਾ। ਅਤੇ ਇਹ ਜਿਹੜੀ ਬਿਮਾਰੀ, ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਇੱਕ ਵਾਇਰਸ ਦੀ ਬਿਮਾਰੀ ਹੈ ਅਤੇ ਆਸੇ ਪਾਸੇ ਨਦੀਨਾਂ ਦੇ ਉੱਪਰ ਰਹਿੰਦੀ ਹੈ, ਅਤੇ ਬਾਕੀ ਹੋਰ ਵੀ ਫਸਲਾਂ ਖਾਸ ਕਰਕੇ ਮੂੰਗੀ ਹੋ ਗਈ, ਕੱਦੂ ਦੀਆਂ ਵੱਲਾਂ ਹੋ ਗਈਆਂ, ਬੈਂਗਣ ਹੋ ਗਿਆ, ਉਹਦੇ 'ਤੇ ਵੀ ਰਹਿੰਦੀ ਹੈ। ਜੇਕਰ ਹੁਣ ਆਪਾਂ ਇਸ ਬਿਮਾਰੀ ਨੂੰ ਕੰਟਰੋਲ ਕਰਨਾ ਤਾਂ ਆਪਣੇ ਕੋਲ ਜਿਹਨੂੰ ਆਪਾਂ ਕਹਿੰਦੇ ਸਰਬ ਪੱਖੀ ਬਿਮਾਰੀ ਦਾ ਨਿਯੰਤਰਣ ਕਰਨਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਕਿਸਾਨ ਦੋਸਤੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਆਸੇ ਪਾਸੇ ਜਿੰਨੇ ਵੀ ਨਦੀਨਾਂ ਨੂੰ ਆਪਾਂ ਸਾਫ਼ ਰੱਖੀਏ। ਨੰਬਰ 2 'ਤੇ ਜਿਹੜੀਆਂ ਹੋਰ ਫਸਲਾਂ ਨੇ, ਖਾਸ ਕਰਕੇ ਕੱਦੂ ਕੁੱਲ ਵਾਲੀਆਂ ਹੋ ਗਈਆਂ ਜਾਂ ਬੈਂਗਣ ਦੀਆਂ ਹੋ ਗਈਆਂ, ਉਹਨਾਂ ਜਾਂ ਮੂੰਗੀ ਹੋ ਗਈ ਜਿਹੜੀ ਹੈ, ਉਹਦੇ 'ਤੇ ਵੀ ਚਿੱਟੇ ਮੱਛਰ ਨੂੰ ਆਪਾਂ ਨਾ ਪਲਣ ਦੀਏ, ਕੋਈ ਦਵਾਈਆਂ ਦੀ ਸਪਰੇਅ ਕਰਕੇ ਉਹਨੂੰ ਕੰਟਰੋਲ ਕਰੀਏ। ਨੰਬਰ 3 'ਤੇ ਸਟਾਰਟਿੰਗ ਦੇ ਵਿੱਚ ਬਿਮਾਰੀ ਇੱਕ ਜਾਂ 2 ਬੂਟਿਆਂ 'ਤੇ ਆਉਂਦੀ ਹੈ ਖੇਤ ਦੇ ਵਿੱਚ ਨਰਮੇ ਵਿੱਚ, ਜਦੋਂ ਹੀ ਬੂਟੇ ਅੱਗੇ ਬਿਮਾਰੀ ਕੀ ਹੁੰਦਾ ਕਿ ਜਦੋਂ ਚਿੱਟੇ ਮੱਛਰ ਦਾ ਅਟੈਕ ਹੋ ਜਾਂਦਾ, ਉਹ ਚਿੱਟਾ ਮੱਛਰ ਹੈ ਇਸ ਵਾਇਰਸ ਨੂੰ ਆਪਦੇ ਮੂੰਹ ਦੇ ਅੰਦਰ ਲੈ ਜਾਂਦਾ ਅਤੇ ਅੱਗੇ ਉਹਦਾ ਫੈਲਾਅ ਕਰ ਦਿੰਦਾ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਹੀ ਤੁਹਾਨੂੰ ਇੱਕ ਜਾਂ 2 ਬੂਟੇ ਨਜ਼ਰ ਆਉਂਦੇ ਆ, ਵੀ ਕਹਿਣਾ ਤਾਂ ਬੜਾ ਸੌਖਾ ਹੈ, ਸਟਾਰਟਿੰਗ ਦੇ ਵਿੱਚ ਹੀ ਆਪਾਂ ਵੇਖੀ ਵੀ 2-4 ਬੂਟੇ ਆਪਾਂ ਉਹਨੂੰ ਪੁੱਟ ਕੇ ਆਪਾਂ ਨੱਪ ਦੇਈਏ, ਤਾਂ ਜੇ ਬਿਮਾਰੀ ਦਾ ਜਿਹੜਾ ਅੱਗੇ ਫੈਲਾਅ ਨਾ ਹੋ ਸਕੇ। ਅਤੇ ਨੰਬਰ 2 'ਤੇ ਇੱਕ ਜਿਹੜੀ ਵੱਡੀ ਗੱਲ ਜਿਹੜੀ ਹੈ ਵੀ ਆਪਾਂ ਚਿੱਟੇ ਮੱਛਰ ਨੂੰ ਵੀ ਥੱਲ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ਹੁਦਾ ਦਵਾਈਆਂ ਨੇ, ਖਾਸ ਕਰਕੇ ਚਿੱਟੇ ਮੱਛਰ ਨੂੰ ਕੰਟਰੋਲ ਕਰਨ ਲਈ, ਜਿਵੇਂ ਕੋਲੈਸਟ੍ਰੋਲ ਦਵਾਈ ਹੈ, ਓਸ਼ਿਨ ਦਵਾਈ ਹੈ, ਊਲਾਲਾ ਦਵਾਈ ਹੈ, ਇਹਨਾਂ ਦੀ ਵਰਤੋਂ ਕਰਕੇ ਆਪਾਂ ਸਟਾਰਟਿੰਗ ਦੇ ਵਿੱਚ ਇਹ ਚਿੱਟੇ ਮੱਛਰ ਨੂੰ ਆਪਾਂ ਕੰਟਰੋਲ ਕਰ ਲਈਏ ਆਪਾਂ। ਯਾਨੀ ਕਿ ਤਾਂ ਇਸ ਤਰ੍ਹਾਂ ਜਿਹੜੀ ਪੱਤਾ ਮਰੋੜ ਬਿਮਾਰੀ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਕੰਟਰੋਲ ਕਰ ਸਕਦੇ ਹਾਂ। ਵੈਸੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲਗਭਗ ਹਰੇਕ ਸਾਲ ਹੀ ਸਾਡੇ ਜਿਹੜੇ ਖੇਤਰੀ ਖੋਜ ਕੇਂਦਰ ਨੇ, ਚਾਹੇ ਅਬੋਹਰ ਹੈ, ਚਾਹੇ ਬਠਿੰਡਾ ਹੈ, ਚਾਹੇ ਫਰੀਦਕੋਟ ਹੈ, ਇੱਥੇ ਸਾਰੀ ਰਿਸਰਚ ਕੱਢਣ ਦੇ ਬਾਅਦ ਖੇਤੀਬਾੜੀ ਯੂਨੀਵਰਸਿਟੀ ਨੇ, ਤੁਸੀਂ

0: ਰਾਮ ਜੀ।
1: ਬੱਚਿਆਂ ਵਾਲੇ ਉਹ ਨਰਮਾ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਫਸਲ ਇੱਦਾਂ ਦੀ ਹੈ ਵੀ ਇਹਦੇ ਬੜੇ ਤਰ੍ਹਾਂ ਦੀਆਂ ਮਾਰਾਂ ਪੈਂਦੀਆਂ
0: ਜੀ,
1: ਇੱਕ ਮਾਰ ਨਹੀਂ ਕਈ ਮਾਰਾਂ, ਇਹ ਮਾਰਾਂ ਖਾ ਖਾ ਕੇ ਜਿਹੜੀ ਆ ਫਸਲ ਜਿਹੜੀ ਪੱਕਦੀ ਹੈ
0: ਜਵਾਨ ਹੁੰਦੀ ਹੈ,
1: ਜਵਾਨ ਹੁੰਦੀ ਹੈ। ਸੋ ਇਸ ਕਰਕੇ ਇਹ ਤਾਂ ਚਲੋ ਜਿੱਦਾਂ ਕਹਿੰਦੇ ਹਾਂ ਕਿ ਫਸਲ ਦਾ ਆਪਣਾ ਵਰਤਾਰਾ ਹੈ, ਪਰ ਆਪਾਂ

ਦੇ ਵਿੱਚ ਸਾਰੀਆਂ ਵਰਾਇਟੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਵਰਾਇਟੀਆਂ ਇਸ ਬਿਮਾਰੀ ਤੋਂ ਟਾਕਰਾ ਕਰਨ ਦੀਆਂ ਸਮਰੱਥਾ ਰੱਖਦੀਆਂ ਨੇ, ਅੱਡ ਅੱਡ ਕੰਪਨੀਆਂ ਦੀਆਂ, ਜਾਂ PAU ਦੀ ਵਰਾਇਟੀਆਂ ਜਿਵੇਂ ਦੇਸੀ ਕਪਾਹ ਦੀ ਵਰਾਇਟੀਆਂ ਜਿਵੇਂ 949 ਵਰਾਇਟੀ ਹੈ, ਜਾਂ FD 'ਚ 124 ਵਰਾਇਟੀ ਹੈ, ਇੱਕ ਨਵੀਂ PBD 888 ਦੇਸੀ ਕਪਾਹ ਦੀ ਜਿਹੜੀ ਵਰਾਇਟੀਆਂ ਹੈਗੀਆਂ, ਇਹਨਾਂ ਤਾਂ ਪੱਤਾ ਮੋੜ ਬਿਮਾਰੀ ਕਰਨ ਨੂੰ ਟਾਕਰਾ ਸਮਰੱਥਾ ਹੁੰਦੀ ਹੈ ਦੇਸੀ ਕਪਾਹ ਦੇ ਵਿੱਚ, ਤਾਂ ਯੂਨੀਵਰਸਿਟੀ ਨਵੀਂ ਵਰਾਇਟੀ ਦਿੱਤੀ 888, ਉਹਦੇ ਵੀ ਟਾਕਰਾ ਕਰਨ ਦੀ ਸਮਰੱਥਾ ਹੈਗੀ। ਬਾਕੀ ਫਿਰ ਵੀ ਜਿਹੜੇ ਅਸੀਂ ਹਾਈਬ੍ਰਿਡ ਜਿਹੜੇ ਕੰਪਨੀਆਂ ਦੇ ਟੈਸਟ ਕਰਨੇ ਆ, ਉਹਨਾਂ ਦੀ ਇੱਕ ਲਿਸਟ ਪੂਰੀ ਦਿੱਤੀ ਜਾਂਦੀ ਹੈ। ਤਾਂ ਇਹ ਦੋ ਚਾਰ ਉਪਰਾਲੇ ਕਰਕੇ ਆਪਾਂ ਦੇਸੀ ਕਪਾਹ ਨੂੰ ਤਾਂ ਆਉਂਦੀ ਨਹੀਂ ਬਿਮਾਰੀ, ਲੇਕਿਨ ਨਰਮੇ ਦੀ ਆਪਾਂ ਇਹ ਬਿਮਾਰੀ ਤੋਂ ਬਚਾ ਸਕਦੇ ਹਾਂ। ਕਈ ਵਾਰੀ ਕਿਸਾਨ ਵੀਰ ਵੇਖਦੇ ਹਨ ਕਿ ਨਰਮੇ ਦੇ ਪੱਤਿਆਂ ਉੱਪਰ ਕਾਲੀ ਜਿਹੀ ਉੱਲੀ ਜੰਮ ਜਾਂਦੀ ਹੈ, ਯਾਨੀ ਕਿ ਉਹ ਕਾਲੀ ਜਿਹੀ ਉੱਲੀ ਜੰਮ ਜਾਂਦੀ ਹੈ, ਸ਼ਹਿਦ ਜਾਂ ਉੱਪਰ ਚਿਪਚਿਪਾ ਜਿਹਾ ਬਣ ਜਾਂਦਾ। ਤਾਂ ਕਿਸਾਨ ਦੋਸਤੋ, ਇਹ ਜਿਹੜਾ ਚਿਪਚਿਪਾ ਪਦਾਰਥ ਹੈ, ਕਾਲੀ ਉੱਲੀ ਜਿਹੜੀ ਹੈ, ਅੰਗਰੇਜ਼ੀ ਦੇ ਵਿੱਚ ਛੁੱਟੀ ਮੋਲਡ ਕਹਿ ਦਿੰਦੇ ਹਾਂ ਜਿਹਨੂੰ, ਇਹ ਜਿਹੜੀ ਉੱਲੀ ਜਿਹੜੀ ਹੈ, ਜਿਹੜਾ ਚਿੱਟਾ ਮੱਛਰ ਹੀ ਆ, ਉਹ ਆਪਦਾ ਸ਼ਹਿਦ ਜਾਂ ਗੂੰਦ ਜਿਹਾ ਛੱਡਦਾ ਅਤੇ ਉੱਪਰ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ। ਇਸ ਕਰਕੇ ਬੂਟੇ ਆਪਦੀ ਭੋਜਨ ਬਣਾਉਣ ਦੀ ਪ੍ਰਕਿਰਿਆ ਨਹੀਂ ਕਰ ਸਕਦੇ। ਦੈਟਸ ਵਾਈ ਇਹ ਬਹੁਤ ਜ਼ਰੂਰੀ ਹੈ ਕਿਸਾਨ ਦੋਸਤੋ, ਵੀ ਆਪਾਂ ਜਦੋਂ ਚਿੱਟੇ ਮੱਛਰ ਨੂੰ ਕੰਟਰੋਲ ਕਰਾਂਗੇ ਤਾਂ ਪੱਤਾ ਮਰੋੜ ਬਿਮਾਰੀ ਵੀ ਕੰਟਰੋਲ ਰਹੇਗੀ, ਨੰਬਰ 2 'ਤੇ ਜਿਹੜੇ ਕਾਲਾ ਪੱਤਾ ਪੈ ਜਾਂਦਾ ਉਹ ਵੀ ਕੰਟਰੋਲ ਹੋਊਗਾ। ਇੱਕ ਨਰਮਾ ਪੱਟੀ ਦੇ ਕਿਸਾਨ ਵੀ ਸਾਰੇ ਹੀ ਜਾਣਦੇ ਨੇ ਕਿ ਕਈ ਵਾਰੀ ਖੇਤਾਂ ਦੇ ਵਿੱਚ ਪਾਣੀ ਲਾਉਣ ਦੇ ਬਾਅਦ ਭਰਵਾਂ ਪਾਣੀ ਲੱਗ ਗਿਆ, ਜਾਂ ਲੰਬੀ ਓੜ ਦੇ ਬਾਅਦ ਜੇਕਰ ਪਾਣੀ ਲੱਗ ਗਿਆ ਤਾਂ ਬੂਟੇ ਅਚਾਨਕ ਹੀ ਸੁੱਕਣ ਲੱਗ ਪੈਂਦੇ ਨੇ। ਕਿਸਾਨ ਵੀਰ ਨੂੰ ਪਤਾ ਨਹੀਂ, ਸਮਝ ਨਹੀਂ ਆਉਂਦਾ ਵੀ ਨਰਮਾ ਤਾਂ ਮੇਰਾ ਠੀਕ ਖੜਾ ਸੀਗਾ, ਅਤੇ ਹੁਣ ਭਰਵਾਂ ਪਾਣੀ ਲੱਗ ਗਿਆ, ਜਾਂ ਫਿਰ ਦੁਪਹਿਰ ਵੇਲੇ ਪਾਣੀ ਲੱਗ ਗਿਆ, ਵੀ ਅਚਾਨਕ ਕੁਮਲਾ ਕੇ ਸੁੱਕਣ ਕਿਉਂ ਲੱਗ ਗਏ। ਇੱਕ ਤਰ੍ਹਾਂ ਦੀ ਇਹ ਜਿਹਨੂੰ ਇਹ ਪੈਰਾ ਬਿਲਟ ਬਿਮਾਰੀ ਆ, ਅਚਾਨਕ ਸੁੱਕਣਾ ਯਾਨੀ ਕਿ। ਅਤੇ ਇਸ ਬਿਮਾਰੀ ਦੇ ਵਿੱਚ ਕੋਈ ਵੀ ਨਾ ਤਾਂ ਉੱਲੀ ਹੁੰਦੀ ਹੈ, ਨਾ ਵਾਇਰਸ ਹੁੰਦਾ, ਨਾ ਜੀਵਾਣੂ ਹੁੰਦਾ, ਅਤੇ ਫਿਰ ਕਿਉਂ ਸੁੱਕਦੇ ਨੇ ਸਮਝਣਾ ਬਹੁਤ ਜ਼ਰੂਰੀ ਹੈ ਕਿਸਾਨ ਦੋਸਤੋ। ਕਿਉਂਕਿ ਜਦੋਂ ਬੜੀ ਲੰਬੀ ਓੜ ਦੇ ਬਾਅਦ ਦੁਪਹਿਰੇ ਜਦੋਂ ਪਾਣੀ ਲਾਉਂਦੇ ਹਾਂ ਆਪਾਂ ਯਾਨੀ ਕਿ, ਜਾਂ ਫਿਰ ਭਰਵਾਂ ਪਾਣੀ ਲੱਗ ਜਾਂਦਾ, ਤਾਂ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਆਕਸੀਜਨ ਘੱਟ ਜਾਂਦੀ ਹੈ, ਗੈਸ ਘੱਟ ਜਾਂਦੀ ਹੈ, ਬੂਟੇ ਦੀ ਸਾਹ ਲੈਣ ਦੀ ਜਿਹੜੀ ਤਾਕਤ ਹੈ ਜਿਹੜੀ ਘੱਟ ਜਾਂਦੀ ਹੈ, ਅਤੇ ਉੱਪਰੋਂ ਤਾਂ ਬੂਟਾ ਜਿਹੜਾ ਪਾਣੀ ਉਡਾਉਂਦਾ ਲਗਭਗ, ਤੂੰ ਤਾਂ ਐਵੇਂ ਸਮਝ ਸਕਦੇ ਆਪਾਂ ਵੀ ਉੱਪਰ ਲਾਟੂ ਤਾਂ ਜਗਦਾ 100 ਵਾਟ ਦਾ, ਥੱਲੋਂ ਜੜ੍ਹਾਂ ਜਿਹੜੀਆਂ ਆਉਂਦੀਆਂ ਘੁੱਟੀਆਂ ਗਈਆਂ, ਸਾਹ ਜਿਹੜਾ ਆਉਂਦਾ ਬੰਦ ਹੋ ਗਿਆ, ਵੀ ਉੱਪਰੋਂ ਲਾਟੂ ਤਾਂ ਜੱਗੀ ਜਾਂਦਾ 100 ਵਾਟ ਦਾ, ਥੱਲੇ ਸਪਲਾਈ ਹੋ ਰਹੀ ਹੈ 40 ਵਾਟ ਦੀ। ਇਸ ਕਰਕੇ ਕੀ ਇਹ ਬੂਟੇ ਕਮਲਾ ਕੇ ਜਿਹੜੇ ਸੁੱਕਣ ਲੱਗ ਜਾਂਦੇ ਨੇ। ਅਤੇ ਇਹ ਬਿਮਾਰੀ ਨੂੰ ਕੰਟਰੋਲ ਕਰਨ ਲਈ ਕਿਸਾਨ ਦੋਸਤੋ, ਸਭ ਤੋਂ ਪਹਿਲਾਂ ਤਾਂ ਇਹ ਵੇਖਣਾ ਵੀ ਆਪਾਂ ਖੇਤ ਜਦੋਂ ਗੇੜਾ ਮਾਰਦੇ ਹਾਂ ਪਾਣੀ ਲਾਉਣ ਦੇ ਬਾਅਦ, ਜਿਵੇਂ ਲੱਗਦਾ ਹੈ ਵੀ ਬੂਟੇ ਆਪਦੇ ਕੰਨ ਜਾਂ ਸਿੱਟੀ ਜਾਂਦੇ ਨੇ, ਤਾਂ ਤੁਰੰਤ ਕੋਸ਼ਿਸ਼ ਕਰੀਏ, ਇੱਕ ਕੈਮੀਕਲ ਆਉਂਦਾ ਕੋਬਾਲਟ ਕਲੋਰਾਈਡ, ਬੜਾ ਸਸਤਾ ਜਿਹਾ ਕੈਮੀਕਲ ਆਉਂਦਾ, ਉਹ ਪੈਂਦਾ 1 ਗ੍ਰਾਮ 100 ਲੀਟਰ ਪਾਣੀ ਦੇ ਵਿੱਚ। ਆਪਾਂ ਵੇਖ ਲਈਏ ਵੀ ਮੇਰੇ ਕਿੰਨੀ ਗਿਣਤੀ ਮਿਣਤੀ ਕਰ ਲਈਏ ਵੀ ਕਿੰਨਾ ਨਰਮਾ ਲਾਇਆ, ਵੀ ਪਾਣੀ ਕਿੰਨਾ ਲੱਗ ਜਾਣਾ, ਉਹ ਸਿਰਫ 1 ਗ੍ਰਾਮ 100 ਲੀਟਰ ਪਾਣੀ 'ਚ ਪੈਂਦਾ ਕੋਬਾਲਟ ਕਲੋਰਾਈਡ। ਇਹ ਜਿਹੜਾ ਕੋਬਾਲਟ ਕਲੋਰਾਈਡ ਹੈ, ਜਿੰਨੀ ਛੇਤੀ ਹੋ ਸਕੇ ਆਪਾਂ ਨੂੰ ਉਸ ਖੇਤ ਦੇ ਵਿੱਚ ਆਪਾਂ ਨੂੰ ਸਪਰੇਅ ਕਰਨਾ ਚਾਹੀਦਾ। ਬੇਸਿਕਲੀ ਤਾਂ ਇਹ ਬੂਟੇ ਨੂੰ ਤਣਾਅ 'ਚ ਨਹੀਂ ਆਉਣ ਦਿੰਦਾ, ਅਤੇ ਹੌਲੀ ਹੌਲੀ ਬੂਟੇ ਠੀਕ ਹੋ ਜਾਂਦੇ ਆ, ਪਰ ਸ਼ਰਤ ਇਹ ਕਿ ਜਿੰਨਾ ਛੇਤੀ ਹੋ ਜਾਏ ਕੋਬਾਲਟ ਕਲੋਰਾਈਡ 1 ਗ੍ਰਾਮ 100 ਲੀਟਰ ਪਾਣੀ 'ਚ, ਉਨੀ ਜਿਹੜੀ ਬੂਟਿਆਂ ਦੀ ਜਿਹੜੀ ਹੈ ਰਿਕਵਰੀ ਜਿਹੜੀ ਆ ਉਹਨਾਂ ਉਹ ਆਪਸ ਛੇਤੀ ਹੋ ਜਾਂਦੀ ਹੈ। ਅਤੇ ਕਿਸਾਨ ਦੋਸਤੋ, ਕਈ ਵਾਰ ਇਹ ਵੀ ਹੁੰਦਾ ਕਿ ਬੂਟਿਆਂ ਦੇ ਉੱਪਰ ਆਪਾਂ ਨੂੰ ਵੇਖਣ ਨੂੰ ਮਿਲਦਾ ਵੀ ਕਈ ਤਰ੍ਹਾਂ ਦੇ ਧੱਬਿਆਂ ਦਾ ਧੱਬੇ ਬਣ ਜਾਂਦੇ ਨੇ, ਯਾਨੀ ਕਿ ਧੱਬੇ ਵੀ ਹੁਣ ਕਈ ਤਰ੍ਹਾਂ ਦੇ ਹੁੰਦੇ ਨੇ। ਬੇਸਿਕਲੀ ਹੁੰਦਾ ਤਾਂ ਕੀ ਹੈਗਾ, ਆਪਣਾ ਧਿਆਨ ਤਾਂ ਸਾਰਾ ਕੀੜਿਆਂ ਕਰਨੀ ਹੁੰਦਾ, ਬਿਮਾਰੀਆਂ ਕਰਨ ਧਿਆਨ ਨਹੀਂ ਹੁੰਦਾ, ਹੁਣ ਧੱਬੇ ਵੀ ਕਈ ਤਰ੍ਹਾਂ ਦੇ ਬਣਦੇ ਨੇ। ਇੱਕ ਤਾਂ ਜੀਵਾਣੂ ਦਾ ਧੱਬਾ ਹੁੰਦਾ ਜਿਹਨੂੰ ਬੈਕਟੀਰੀਆ ਕਹਿ ਦਿੰਦੇ ਹਾਂ ਆਪਾਂ, ਇੱਕ ਉੱਲੀ ਦਾ ਧੱਬਾ ਹੁੰਦਾ, ਅਤੇ ਜਿਹੜਾ ਜੀਵਾਣੂ ਦਾ ਧੱਬਾ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੇ ਜੀਵਾਣੂ ਦੇ ਧੱਬੇ ਨੇ ਜਿਹੜੇ ਹੈ ਉਹ ਬਿਲਕੁਲ ਤਿਕੋਣੇ ਜਿਹੇ ਆਕਾਰ ਦੇ ਬਣਦੇ ਨੇ, ਤਿਕੋਣਾ ਜਿਵੇਂ ਤ੍ਰਿਭੁਜ ਹੁੰਦਾ ਜਿਵੇਂ, ਯਾਨੀ ਉਸ ਤਰ੍ਹਾਂ ਦੇ ਤਿਕੋਣੇ ਆਕਾਰ ਦੇ ਬਣੇ ਹੁੰਦੇ ਨੇ। ਇਹ ਛੋਟੇ ਪੱਤਿਆਂ 'ਤੇ ਵੀ ਹੋ ਸਕਦੇ ਨੇ, ਡੰਡੀਆਂ 'ਤੇ ਵੀ ਹੋ ਜਾਂਦੇ ਨੇ, ਜਾਂ ਫਿਰ ਬਾਅਦ 'ਚ ਟਿੰਡਿਆਂ 'ਤੇ ਵੀ ਬਣ ਜਾਂਦੇ ਨੇ। ਇਹ ਹੁੰਦਾ ਜੀਵਾਣੂ ਰੋਗ ਦਾ ਅਟੈਕ ਜਿਹੜਾ ਹੁੰਦਾ, ਯਾਨੀ ਕਿ ਜੇਕਰ ਬਾਰਿਸ਼ਾਂ ਪੈ ਜਾਣ, ਵਾਛੜ ਚੱਲਦੀ ਹੋਵੇ, ਉਸ ਪਾਸੇ ਬਿਮਾਰੀ ਜਲਦੀ ਫੈਲਦੀ ਹੈ। ਇਹ ਜੀਵਾਣੂ ਝੁਲਸ ਰੋਗ ਜਿਹਨੂੰ ਕਹਿੰਦੇ, ਜੀਵਾਣੂ ਕਹਿ ਦਿੰਦੇ ਆਪਾਂ, ਜੀਵਾਣੂ ਦੇ ਜਿਹੜੇ ਧੱਬੇ ਬਣਦੇ ਨੇ। ਅਤੇ ਦੂਜੇ ਜਿਹੜੀ ਬਿਮਾਰੀ ਹੈ ਜਿਹੜੀ ਹੈ ਉਹ ਉੱਲੀ ਵਾਲੇ ਧੱਬੇ ਬਣਦੇ ਨੇ। ਉੱਲੀ ਵਾਲੇ ਧੱਬੇ 'ਚ ਵੀ ਕਈ ਬਿਮਾਰੀਆਂ ਹੁੰਦੀਆਂ ਨੇ, ਆਲਟਰਨੇਰੀਆ ਹੋ ਗਿਆ, ਮਾਇਰੋਥੀਸ਼ੀਅਮ ਹੋ ਗਿਆ, ਸਰਕੋਸਪੋਰਾ ਹੋ ਗਿਆ, ਇਹ ਉੱਲੀਆਂ ਦੀ ਵੀ ਜਿਹੜੀਆਂ ਅੱਡ ਅੱਡ ਜਾਤੀਆਂ ਹੁੰਦੀਆਂ ਨੇ ਜਿਵੇਂ, ਇਹ ਆਪਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜੇਕਰ ਆਪਣੇ ਖੇਤ ਦੇ ਵਿੱਚ ਸ਼ੁਰੂਆਤੀ ਅਵਸਥਾ ਦੇ ਵਿੱਚ ਹੀ ਉੱਲੀ ਵਾਲੇ ਧੱਬੇ ਬਣਦੇ ਨੇ, ਤਾਂ ਮੇਰੇ ਕਿਸਾਨ ਵੀਰਾਂ ਨੂੰ ਰਿਕੁਐਸਟ ਹੈ ਕਿ ਬਿਮਾਰੀ ਆਉਣ ਦੇ ਬਾਅਦ ਜੇਕਰ ਬਾਰਿਸ਼ ਹੋਰ ਪੈ ਜਾਵੇ ਤਾਂ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਸਿਫਾਰਿਸ਼ ਹੈ ਸਾਡੀ, ਵੀ ਜਿਹੜੀ ਐਮਿਸਟਾਰ ਜਿਹੜੀ ਦਵਾਈ ਹੈ ਉਹ ਜਿਹੜੀ 200 ml ਜਿਹੜੀ ਦਵਾਈ ਆ ਉਹਨੂੰ 200 ਲੀਟਰ ਪਾਣੀ 'ਚ ਪਾ ਕੇ ਆਪਾਂ ਨੂੰ ਚੰਗੀ ਤਰ੍ਹਾਂ ਸਪਰੇਅ ਕਰੀਏ। ਇੱਕ ਗੱਲ ਮੈਂ ਕਿਸਾਨ ਵੀਰਾਂ ਨਾਲ

ਹੋਰ ਸਾਂਝੀ ਕਰਨਾ ਚਾਹੂੰਗਾ ਵੀ ਕੀੜੇ ਮਾਰ ਦਵਾਈਆਂ ਦੇ ਵਿੱਚ ਤਾਂ ਆਪਣਾ ਪਾਣੀ ਘੱਟ ਵੱਧ ਲੱਗ ਜਾਏ ਤਾਂ ਕੰਮ ਚੱਲ ਜਾਂਦਾ, ਲੇਕਿਨ ਉੱਲੀ ਤਾਂ ਕਿੱਥੇ ਵੀ ਆ ਸਕਦੀ ਹੈ ਨਾ, ਪੱਤਿਆਂ ਦੇ ਹੇਠਾਂ ਵੀ ਆ ਸਕਦੀ ਹੈ, ਉੱਪਰ ਵੀ ਆ ਸਕਦੀ ਆ। ਤਾਂ ਪਲੀਜ਼ ਸ਼ੁਰੂਆਤੀ ਅਵਸਥਾ ਦੇ ਵਿੱਚ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਵੀ ਆਪਾਂ ਉੱਲੀ ਨਾਸ਼ਕ ਦਵਾਈ ਦੀ ਜਦੋਂ ਵੀ ਕਰੀਏ ਉਹਦਾ ਪਾਣੀ ਆਪਾਂ ਵੱਧ ਤੋਂ ਵੱਧ ਲਾਈਏ, ਤਾਂ ਜੇ ਜਿਹੜਾ ਪੂਰਾ ਵੀ ਪਤਰਾਲ ਹੈ ਜਿਹੜਾ ਬੂਟੇ ਦਾ ਪੂਰਾ ਚੰਗੀ ਤਰ੍ਹਾਂ ਨਾਲ। ਪਹਿਲੇ ਪੱਤਿਆਂ ਦੇ ਜਿਹੜੇ ਹੇਠਲੇ ਪੱਤੇ ਨੇ ਉਹ ਪੀੜੇ ਪੈਣੇ ਸਟਾਰਟ ਹੁੰਦੇ ਨੇ, ਫਿਰ ਹੌਲੀ ਹੌਲੀ ਕਰਕੇ ਸਾਰਾ ਬੂਟਾ ਸੁੱਕ ਜਾਂਦਾ। ਜਿਵੇਂ ਆਪਾਂ ਸਾਰੇ ਜਾਣਦੇ, ਪਹਿਲਾਂ ਆਪਾਂ ਉਖੇੜਾ ਕਹਿੰਦੇ ਹੁੰਦੇ ਸੀਗੇ, ਜਿੱਥੇ ਉਖੇੜੇ ਦੀ ਸਮੱਸਿਆ ਹੈਗੀ ਇਹ ਫਾਜ਼ਿਲਕਾ ਜ਼ਿਲ੍ਹੇ ਵਿੱਚ, ਮੁਕਤਸਰ ਸਾਹਿਬ ਦੇ ਵਿੱਚ ਅਤੇ ਬਠਿੰਡਾ ਏਰੀਏ ਦੇ ਵਿੱਚ ਕਈ ਕਈ ਖੇਤਾਂ ਦੇ ਵਿੱਚ ਹਰੇਕ ਵਾਰੀ ਪ੍ਰੋਬਲਮ ਆ ਜਾਂਦੀ ਹੈ। ਤਾਂ ਦੇਖੋ ਇਹ ਬਿਮਾਰੀ ਦੇ ਜਿਹੜਾ ਜਰਾਸੀਮ ਨੇ ਜਿਹੜੇ ਮੁੱਖ ਤੌਰ 'ਤੇ ਜ਼ਮੀਨ ਦੇ ਵਿੱਚ ਰਹਿੰਦੇ ਨੇ, ਯਾਨੀ ਕਿ ਅਤੇ ਇਹੋ ਜਿਹੀ ਕੋਈ ਫੰਗੀਸਾਈਡ ਜਾਂ ਉੱਲੀ ਨਾਸ਼ਕ ਨਹੀਂ ਬਣੀ ਵੀ ਜ਼ਮੀਨ ਦੇ ਵਿੱਚ ਪਾਵਾਂਗੇ ਤਾਂ ਉਹ ਫਿਰ ਬਾਅਦ 'ਚ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਪਾਣੀ ਪੈਂਦੀ ਹੈ। ਤਾਂ ਪਲੀਜ਼ ਰਿਕੁਐਸਟ ਹੈ ਵੀ ਜਿਹੜੇ ਵੀ ਖੇਤਾਂ ਦੇ ਵਿੱਚ ਇਹ ਬਿਮਾਰੀ ਆਉਂਦੀ ਹੈ ਆਪਾਂ ਉਹਦੇ ਫਸਟੀ ਚੱਕਰ ਦੇ ਵਿੱਚ ਰੱਖ ਲਈਏ। ਇਹ ਨਹੀਂ ਅੱਜ ਮੈਂ 10 ਕਿੱਲੇ ਨਰਮਾ ਬੀਜ ਰਿਹਾ ਤਾਂ ਵੀ 2 ਕਿੱਲੇ ਵਿੱਚ ਦੇਸੀ ਕਪਾਹ ਬੀਜ ਰਿਹਾ, ਉਸ ਕਿੱਲੇ 'ਚ ਹਰੇਕ ਸਾਲ ਪ੍ਰੋਬਲਮ ਆਉਂਦੀ ਹੈ, ਆਪਾਂ ਅਦਲੀ ਬਦਲੀ ਕਰ ਦਈਏ। ਬੀਟੀ ਕਪਾਹ ਦੇ ਵਿੱਚ ਨਹੀਂ ਆਉਂਦੀ, ਨਰਮੇ 'ਚ ਨਹੀਂ ਆਉਂਦੀ ਪ੍ਰੋਬਲਮ, ਦੇਸੀ ਕਪਾਹ 'ਤੇ ਜ਼ਿਆਦਾ ਹੁੰਦੀ ਹੈ। ਹੋ ਸਕੀ ਆਪਾਂ ਉਸ ਸਾਲ 1-2 ਸਾਲ ਉਹਦੇ ਪੱਠੇ ਬੀਜ ਲਈਏ, ਜਦੋਂ ਆਪਾਂ ਅਦਲੀ ਬਦਲੀ ਕਰ ਦਾਂਗੇ ਨਾ ਤੇਰਾ ਜਿਹੜਾ ਕੀਟਾਣੂ ਪਿਆ ਜਿਹੜੀ ਉੱਲੀ ਪਈ ਹੈ ਜ਼ਮੀਨ ਦੇ ਵਿੱਚ ਉਹ ਹੌਲੀ ਹੌਲੀ ਕਰਕੇ ਖਤਮ ਹੋ ਜਾਂਦੀ ਹੈ। ਤਾਂ ਇਹ ਜਿਹੜੀਆਂ 3-4 ਬਿਮਾਰੀਆਂ ਸੀ ਆਪਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ, ਯਾਨੀ ਕਿ ਅਤੇ ਮਗਰੋਂ ਜਾ ਕੇ ਜਿਵੇਂ ਲਾਸਟ ਈਅਰ ਬਾਰਿਸ਼ਾਂ ਬਹੁਤ ਪਈਆਂ ਸੀ ਕਿਸਾਨ ਦੋਸਤੋ, ਨਰਮਾ ਚੰਗਾ ਸੀਗਾ, ਅਗਸਤ ਦੇ ਵਿੱਚ ਜਿਹੜੀਆਂ ਬਾਰਿਸ਼ਾਂ ਪੈ ਗਈਆਂ ਉਹਦੇ ਨਾਲ ਨਰਮਾ ਕਾਫੀ ਖਰਾਬ ਹੋ ਗਿਆ ਸੀਗਾ। ਅਸੀਂ ਵੀ ਜਾਣਦੇ ਹਾਂ ਕਿਸਾਨ ਵੀਰੋ ਵੀ ਨਰਮੇ ਦੀ ਖੇਤੀ ਇਹ ਬੜੀ ਕੋਈ ਸੌਖੀ ਨਹੀਂ ਹੈ, 9 ਮਹੀਨੇ ਤੱਕ ਜਿਹੜੀ ਖੇਤੀ ਨੂੰ ਬਾਹਰ ਰਹਿਣਾ ਪੈਂਦਾ ਹੈ ਅਤੇ ਨਰਮੇ ਦੀ ਜਿਹੜੀ ਚੁਗਾਈ ਹੈ ਉਹ ਵੀ ਕੋਈ ਸੌਖੀ ਨਹੀਂ ਹੈ, 8 ਤੋਂ ਲੈ ਕੇ 10 ਰੁਪਏ ਕਿਲੋ ਤੱਕ ਚੁਗਾਈ ਪੈਂਦੀ ਹੈ। ਮਗਰੋਂ ਜਾ ਕੇ ਇੱਕ ਬਿਮਾਰੀ ਦਾ ਹੱਲਾ ਵੀ ਹੋ ਜਾਂਦਾ ਵੀ ਜਿਵੇਂ ਟਿੰਡਿਆਂ ਦੇ ਉੱਪਰ ਗਾਲਾ ਜਿਹਾ ਪੈ ਜਾਂਦਾ, ਅਤੇ ਤੁਸੀਂ ਵੇਖੋਗੇ ਵੀ ਸਟਾਰਟਿੰਗ ਦੇ ਉੱਪਰ ਕਿੱਥੇ ਥੋੜ੍ਹੀ ਜਿਹੀ ਅਣਗਲੀ ਰਹਿ ਜਾਂਦੀ ਆ, ਵੀ ਟਿੰਡਿਆਂ ਦੇ ਉੱਪਰ ਹਲਕੇ ਹਲਕੇ ਜਿਹੇ ਧੱਬੇ ਜਿਹੇ ਬਣ ਜਾਂਦੇ ਨੇ, ਇਹ ਬਿਲਕੁਲ ਕਾਲੇ ਟਾਈਮ ਟਿਮਕਣੇ ਜਿਹੇ ਨਜ਼ਰ ਆਉਂਦੇ ਨੇ ਜਾ ਕੇ। ਇਹ ਟਿਮਕਣੇ ਹੁੰਦੇ ਤਾਂ ਉੱਲੀ ਆ, ਕੋਈ ਐਸਪਰਜੀਲਸ ਹੋ ਗਈ, ਕੋਈ ਕੋਲੈਟੋਟ੍ਰੈਕਮ ਹੋ ਗਿਆ, ਕੋਈ ਅੱਡ ਅੱਡ ਤਰ੍ਹਾਂ ਦੀ ਉੱਲੀਆਂ ਹੁੰਦੀਆਂ, ਅਤੇ ਇਹ ਹੌਲੀ ਹੌਲੀ ਜਿਵੇਂ ਬਾਰਿਸ਼ਾਂ ਪੈ ਗਈਆਂ ਇਹ ਉੱਲੀ ਜਾ ਕੇ ਅੰਦਰ ਤੱਕ ਮਾਰ ਕਰ ਜਾਂਦੀ ਹੈ, ਕਈ ਵਾਰ ਤਾਂ ਅੰਦਰ ਜਾ ਕੇ ਉਹ ਸਾਰਾ ਗਾਲਾ ਜਿਹਾ ਪੈ ਜਾਂਦਾ, ਜਾ ਕੇ ਕੁਛ ਹੱਥ 'ਚ ਹੀ ਨਜ਼ਰ ਵੀ ਨਹੀਂ ਆਉਂਦਾ, ਤਾਂ ਆਪਾਂ ਨੂੰ ਲੱਗਦਾ ਵੀ ਗੁਲਾਬੀ ਸੁੰਡੀ ਦਾ ਅਟੈਕ ਹੋ ਗਿਆ, ਲੇਕਿਨ ਜਿਹੜੀ ਰੂੰਹ ਵੀ ਜਿਹੜੀ ਅੰਦਰ ਪੂਰੀ ਖਰਾਬ ਹੋ ਜਾਂਦੀ ਹੈ। ਪਲੀਜ਼ ਜਦੋਂ ਵੀ ਬਾਰਿਸ਼ਾਂ ਪੈਣੀਆਂ ਹੈ ਤਾਂ ਤੁਹਾਨੂੰ ਮੈਂ ਜਿਵੇਂ ਬਲਾਈਟੋਕਸ ਦਵਾਈ ਦੱਸੀ ਆ ਜਾਂ ਐਮੀਸਟਾਰ ਦਵਾਈ ਦੱਸੀ, ਆਪਾਂ ਇਹਦਾ ਸਪਰੇਅ ਜ਼ਰੂਰ ਕਰ ਦਈਏ, ਅਤੇ ਦਵਾਈ ਆਪਾਂ ਥੱਲੇ ਤੱਕ ਜ਼ਰੂਰ ਪਹੁੰਚਾਈਏ ਆਪਾਂ, ਕਿਉਂਕਿ ਥੱਲੇ ਵਾਲੇ ਟਿੰਡੇ ਛੇਤੀ ਗਲਦੇ ਨੇ। ਅਤੇ 2 'ਤੇ ਨਰਮਾ ਸੰਘਣਾ ਨਾ ਬੀਜੀਏ, ਆਪਾਂ ਜਦੋਂ ਪਹਿਲਾਂ ਪਾਣੀ ਲਾ ਦਿੰਦੇ ਹਾਂ ਬਾਅਦ 'ਚ ਵਿਰਲਾ ਕਰਦੇ ਹਾਂ, ਆਪਾਂ ਨਰਮੇ ਨੂੰ ਪੂਰੇ ਡਿਸਟੈਂਸ ਦੇ ਉੱਪਰ ਪੂਰੀ ਦੂਰੀ ਦੇ ਉੱਪਰ ਰੱਖਾਂਗੇ, ਸੰਘਣਾ ਨਾ ਰੱਖ ਕੇ ਖੁੱਲ੍ਹਾ ਹਵਾ ਪਾਣੀ ਪਾਸ ਹੋਊਗਾ ਤਾਂ ਇਹ ਬਿਮਾਰੀ ਦਾ ਹੱਲੇ ਤੋਂ ਬਚਦਾ ਰਹੂਗਾ। ਯਾਨੀ ਕਿ ਇੱਕ ਗੱਲ ਕਿਸਾਨ ਦੋਸਤੋ, ਨਰਮੇ ਦੇ ਕਾਸ਼ਤਕਾਰਾਂ ਨੂੰ ਮੈਂ ਸੁਨੇਹਾ ਦੇਣਾ ਚਾਹੂੰਗਾ ਕਿ ਖਾਸ ਕਰਕੇ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ ਵੀ ਅੱਜ ਜਿੱਥੇ ਪੰਜਾਬ ਦੇ ਵਿੱਚ ਏਰੀਆ ਜਿਹੜਾ ਨਰਮੇ ਦਾ 7 ਲੱਖ ਹੈਕਟਰ ਸੀਗਾ ਕਦੇ, ਯਾਨੀ ਕਿ ਫਿਰ 4 ਲੱਖ ਹੈਕਟਰ ਰਹਿ ਗਿਆ, ਹੁਣ ਪੂਰੇ ਪੰਜਾਬ ਦੇ ਵਿੱਚ ਲਗਭਗ 1 ਲੱਖ ਹੈਕਟਰ ਰਹਿ ਗਿਆ। ਅਤੇ ਫਸਲੀ ਵਿਭਿੰਨਤਾ ਦੀ ਗੱਲ ਕਰੀਏ ਤਾਂ 1 ਲੱਖ ਹੈਕਟਰ ਦੇ ਵਿੱਚੋਂ ਹੀ ਜਿਹੜਾ ਹੈਗਾ 50,000 ਹੈਕਟਰ ਤੋਂ ਲੈ ਕੇ 60,000 ਹੈਕਟਰ ਜ਼ਿਲ੍ਹਾ ਫਾਜ਼ਿਲਕਾ 'ਚ ਰਹਿ ਗਿਆ। ਜਿਹੜੀਆਂ ਜ਼ਮੀਨਾਂ ਦੇ ਵਿੱਚ ਨਰਮਾ ਨਹੀਂ ਹੋ ਸਕਦਾ ਕਿਸਾਨ ਵੀਰ, ਉੱਥੇ ਵੀ ਝੋਨੇ ਦੀ ਖੇਤੀ ਕਰ ਰਹੇ ਨੇ। ਮੈਨੂੰ ਕਹਿਣ 'ਚ ਕੋਈ ਗੱਲ ਸਪਸ਼ਟ ਕਰਨ 'ਚ ਕੋਈ ਦਿੱਕਤ ਨਹੀਂ ਹੈ ਕਿ ਮੇਨ ਵੱਡੀ ਬਿਮਾਰੀ

0: ਛਾਤੇ 'ਚ ਨਜ਼ਰ ਵੀ ਨਹੀਂ ਆਉਂਦਾ, ਤਾਂ ਆਪਾਂ ਨੂੰ ਲੱਗਦਾ ਵੀ ਗੁਲਾਬੀ ਸੁੰਡੀ ਦਾ ਅਟੈਕ ਹੋ ਗਿਆ, ਲੇਕਿਨ ਜਿਹੜੀ ਰੂਹ ਵੀ ਜਿਹੜੀ ਅੰਦਰ ਪੂਰੀ ਖਰਾਬ ਹੋ ਜਾਂਦੀ ਹੈ। ਪਲੀਜ਼ ਜਦੋਂ ਵੀ ਬਾਰਿਸ਼ਾਂ ਪੈਣੀਆਂ ਹੈ ਤਾਂ ਤੁਹਾਨੂੰ ਮੈਂ ਜਿਵੇਂ ਬਲਾਈਟੋਕਸ ਦਵਾਈ ਦੱਸੀ ਆ ਜਾਂ ਐਮਿਸਟਾਰ ਦਵਾਈ ਦੱਸੀ, ਆਪਾਂ ਇਹਦਾ ਸਪਰੇਅ ਜ਼ਰੂਰ ਕਰ ਦਈਏ ਅਤੇ ਦਵਾਈ ਆਪਾਂ ਥੱਲੇ ਤੱਕ ਜ਼ਰੂਰ ਪਹੁੰਚਾਈਏ ਆਪਾਂ, ਕਿਉਂਕਿ ਥੱਲੇ ਵਾਲੇ ਟਿੰਡੇ ਵੀ ਛੇਤੀ ਗਲਦੇ ਨੇ। ਅਤੇ ਨੰਬਰ 2 'ਤੇ ਨਰਮਾ ਸੰਘਣਾ ਨਾ ਬੀਜੀਏ, ਆਪਾਂ ਜਦੋਂ ਪਹਿਲਾਂ ਪਾਣੀ ਲਾ ਦਿੰਦੇ ਹਾਂ ਬਾਅਦ 'ਚ ਵਿਰਲਾ ਕਰਦੇ ਹਾਂ, ਆਪਾਂ ਨਰਮੇ ਨੂੰ ਪੂਰੇ ਡਿਸਟੈਂਸ ਦੇ ਉੱਪਰ ਪੂਰੀ ਦੂਰੀ ਦੇ ਉੱਪਰ ਰੱਖਾਂਗੇ, ਸੰਘਣਾ ਨਾ ਰੱਖ ਕੇ ਖੁੱਲ੍ਹਾ ਹਵਾ ਪਾਣੀ ਪਾਸ ਹੋਊਗਾ ਅਤੇ ਇਹ ਬਿਮਾਰੀ ਦਾ ਹੱਲੇ ਤੋਂ ਬਚਦਾ ਰਹੂਗਾ। ਯਾਨੀ ਕਿ ਇੱਕ ਗੱਲ ਕਿਸਾਨ ਦੋਸਤੋ, ਨਰਮੇ ਦੇ ਕਾਸ਼ਤਕਾਰਾਂ ਨੂੰ ਮੈਂ ਇੱਕ ਸੁਨੇਹਾ ਦੇਣਾ ਚਾਹੂੰਗਾ ਕਿ ਖਾਸ ਕਰਕੇ ਜਿਹੜਾ ਜ਼ਿਲ੍ਹਾ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ, ਵੀ ਅੱਜ ਜਿੱਥੇ ਪੰਜਾਬ ਦੇ ਵਿੱਚ ਏਰੀਆ ਜਿਹੜਾ ਨਰਮੇ ਦਾ 7 ਲੱਖ ਹੈਕਟਰ ਸੀਗਾ ਕਦੇ, ਯਾਨੀ ਕਿ ਫਿਰ 4 ਲੱਖ ਹੈਕਟਰ ਰਹਿ ਗਿਆ, ਹੁਣ ਪੂਰੇ ਪੰਜਾਬ ਦੇ ਵਿੱਚ ਲਗਭਗ 1 ਲੱਖ ਹੈਕਟਰ ਰਹਿ ਗਿਆ ਹੈ। ਅਤੇ ਫਸਲੀ ਵਿਭਿੰਨਤਾ ਦੀ ਗੱਲ ਕਰੀਏ ਤਾਂ 1 ਲੱਖ ਹੈਕਟਰ ਦੇ ਵਿੱਚੋਂ ਹੀ ਜਿਹੜਾ ਹੈਗਾ 50,000 ਹੈਕਟਰ ਤੋਂ ਲੈ ਕੇ 60,000 ਹੈਕਟਰ ਜ਼ਿਲ੍ਹਾ ਫਾਜ਼ਿਲਕਾ 'ਚ ਰਹਿ ਗਿਆ। ਜਿਹੜੀਆਂ ਜ਼ਮੀਨਾਂ ਦੇ ਵਿੱਚ ਨਰਮਾ ਨਹੀਂ ਹੋ ਸਕਦਾ, ਕਿਸਾਨ ਵੀਰ ਉੱਥੇ ਵੀ ਝੋਨੇ ਦੀ ਖੇਤੀ ਕਰ ਰਹੇ ਨੇ। ਮੈਨੂੰ ਕਹਿਣ 'ਚ ਕੋਈ ਗੱਲ ਸਪਸ਼ਟ ਕਰਨ 'ਚ ਕੋਈ ਦਿੱਕਤ ਨਹੀਂ ਹੈ ਕਿ ਮੇਨ ਵੱਡੀ ਬਿਮਾਰੀ ਗੁਲਾਬੀ ਸੁੰਡੀ ਜਾਂ ਬਿਮਾਰੀਆਂ ਨਹੀਂ ਹੈ, ਮੇਨ ਜਿਹੜੀ ਹੈ ਉਹ ਹੈ ਝੋਨਾ। ਕਿਸਾਨ ਵੀਰ ਵੀ ਥੋੜ੍ਹਾ ਸਾਰਾ ਸਮਝਣ ਕਿ ਝੋਨੇ ਦੇ ਜਿਹੜੇ ਰੇਟ ਥੋੜ੍ਹੇ ਸ਼ੋਰ ਨੇ, ਇਸ ਕਰਕੇ ਉਹਦਾ ਰੁਝਾਨ ਰਹਿੰਦਾ। ਲੇਕਿਨ ਕਿਸਾਨ ਦੋਸਤੋ, ਜਿਹੜੇ ਸਾਡੇ ਇਹ ਜ਼ਿਲ੍ਹੇ ਨੇ ਉਹਨਾਂ ਦੇ ਥੱਲੇ ਦਾ ਪਾਣੀ ਜਿਹੜਾ ਹੇਠ ਦਾ ਪਾਣੀ ਹੈ ਚੰਗਾ ਨਹੀਂ ਹੈ। ਜੇਕਰ ਆਪਾਂ ਲਗਾਤਾਰ 2-3 ਸਾਲ ਇਹ ਪਾਣੀ ਲਾ ਕੇ ਆਪਾਂ ਝੋਨੇ ਕੱਢਦਾ ਰਹਾਂਗੇ ਤਾਂ ਨਰਮੇ ਵਾਲੀ ਜਿਹੜੀ ਬਿਲਕੁਲ ਜਿਹੜੀ ਪਹਿਲੀ ਜਿਹੜੀ ਆਪਣੀ ਖਰਾਬ ਹੋ ਜਾਣੀ ਆ, ਹੋਰ ਫਸਲਾਂ ਵੀ ਹਟ ਜਾਣੀਆਂ। ਯਾਨੀ ਕਿ ਇਹ ਤਜਰਬਾ ਸਾਡੇ ਏਰੀਏ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਛ ਬਲੋਕਸ ਅਤੇ ਕਿਸਾਨ ਵੀਰਾਂ ਨੇ ਦੇਖਿਆ ਵੀ ਹੈ, ਜਿਹੜੇ ਨਰਮਾ ਛੱਡ ਕੇ ਝੋਨੇ ਵਾਲੇ ਪਾਸੇ ਆ ਗਏ ਉੱਥੇ ਕਣਕ ਵੀ ਬਹੁਤ ਘੱਟ ਗਈ, ਕਣਕ ਹੋਣਾ ਵੀ ਬੰਦ ਹੋ ਰਹੀ ਹੈ। ਯਾਨੀ ਕਿ ਤਾਂ ਜਿੰਨੇ ਵੀ ਕਿਸਾਨ ਦੋਸਤ ਨੇ ਉਹਨਾਂ ਨੂੰ ਮੈਂ ਜ਼ਰੂਰ ਮੈਂ ਸਲਾਹ ਦਊਂਗਾ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੁੰਦਾ ਜਿਹੜੀਆਂ ਵਰਾਇਟੀਆਂ BT ਦੀਆਂ ਹੋ ਗਈਆਂ, ਦੇਸੀ ਕਪਾਹ ਦੀ ਨਵੀਂ ਵਰਾਇਟੀ ਦਿੱਤੀ ਹੈ, ਉਹਨਾਂ ਨੂੰ ਆਪਾਂ ਤਰਜੀਹ ਦਈਏ। ਅਤੇ ਬਿਮਾਰੀਆਂ ਦੇ ਵਿੱਚ ਆਪਾਂ ਖਾਸ ਕਰਕੇ ਜਦੋਂ ਆਪਾਂ ਸਪਰੇਅ ਕਰਦੇ ਹਾਂ ਦਵਾਈ, ਉੱਲੀਨਾਸ਼ਕ ਦਵਾਈ ਦਾ ਸਪਰੇਅ ਕਰਦੇ ਹਾਂ ਤਾਂ ਪਾਣੀ ਵੱਧ ਤੋਂ ਵੱਧ ਲਾਈਏ। ਅਤੇ ਮੈਂ ਫਿਰ ਲਾਸਟ 'ਚ ਇਹੀ ਰਿਕੁਐਸਟ ਕਰੂੰਗਾ ਤੁਹਾਡੇ ਨਾਲ, ਪਲੀਜ਼ ਜਿਹੜਾ ਕਿਰਪਾਲਤਾ ਕਰਕੇ ਜਿਹੜੀ ਆਪਣੀ ਨਰਮੇ ਝੋਨੇ ਵਾਲੀ ਪੈਲੀਆਂ ਦੇ ਜਿੱਥੇ ਆਪਾਂ ਝੋਨੇ ਵਾਲੇ ਪਾਸੇ ਆ ਗਏ ਹਾਂ, ਉੱਥੇ ਆਪਾਂ ਥੋੜ੍ਹਾ ਫਸਲੀ ਵਿਭਿੰਨਤਾ ਨੂੰ ਦੇਖਦੇ ਹੋਏ ਕਰੋਪ ਡਾਇਵਰਸੀਫਿਕੇਸ਼ਨ ਆਪਾਂ ਕਹਿ ਦਿੰਦੇ ਹਾਂ, ਨਾ ਕਿ ਜ਼ਿਮੀਦਾਰ ਵੀ ਮਜਬੂਰ ਨੇ, ਮੈਨੂੰ ਪਤਾ ਹੈ। ਆਪਾਂ ਜਿੱਥੇ ਨਰਮਾ ਹੋ ਸਕਦਾ ਉੱਥੇ ਨਰਮੇ ਨੂੰ ਤਰਜੀਹ ਦਈਏ ਆਪਾਂ। ਇੰਨੀ ਹੀ ਸ਼ਬਦਾਂ ਨਾਲ ਮੈਂ ਆਪਦਾ ਜਿਹੜਾ ਨਰਮੇ ਕਪਾਹ ਦੀਆਂ ਬਿਮਾਰੀਆਂ ਤਾਂ ਉਹਨਾਂ ਦੀ ਰੋਕਥਾਮ ਨਾਲ ਤੁਹਾਡੇ ਨਾਲ ਮੈਂ ਵਿਦਾ ਲਊਂਗਾ। ਸਤਿ ਸ਼੍ਰੀ ਅਕਾਲ ਜੀ।
1: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਨਰਮੇ ਦੀ ਫਸਲ ਦੀ ਦੇਖਭਾਲ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਜੀਵ ਵਿਭਿੰਨਤਾ ਅਤੇ ਪ੍ਰਵਾਸੀ ਪੰਛੀ,
2: ਅੱਛਾ ਜੀ,
1: ਡਾਕਟਰ ਤੇਜਦੀਪ ਕੌਰ ਕਲੇਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਇਹ ਤੋਂ ਇਲਾਵਾ ਇੱਕ ਨਾਟਕ ਸੁਣਾਵਾਂਗੇ, ਮੌਤ ਅਲੀ ਬਾਬੇ ਦੀ,
2: ਅੱਛਾ ਜੀ,
1: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਕੋਈ ਚੇਤਾਵਨੀ ਤਾਂ ਹੈ ਨਹੀਂ ਸ਼ਿਕਾਰਾ ਸਿੰਘ
2: ਜੀ,
1: ਪਰ ਫਿਰ ਆਪਾਂ ਇੱਕੋ ਗੱਲ ਕਹਿੰਦੇ ਹਾਂ ਕਿ ਉਹ ਮੌਜ ਉਹਦੀ ਹੈ,
2: ਉਹਦੀਆਂ ਉਹੀ ਜਾਣੇ,
1: ਉਹਦੀਆਂ ਉਹੀ ਜਾਣੇ। ਆਪਾਂ ਚੱਲੀਏ ਜੀ,
3: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 7:30 ਹੋ ਰਹੇ ਨੇ। ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਚੌਗਿਰਦੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਔਰਤਾਂ ਖਿਲਾਫ਼ ਘਿਨਾਉਣੇ ਜਿਣਸੀ ਜੁਰਮਾਂ ਸਬੰਧੀ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਭਾਰਤ ਅਤੇ ਸਿੰਗਾਪੁਰ ਨੇ ਰਣਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ ਅਤੇ ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।

0: ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹਨਾਂ ਨੂੰ ਅੱਜ ਕੋਲਕਾਤਾ ਵਿੱਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀ ਅਧਿਕਾਰੀ ਰਾਜ ਦੇ ਪਹਿਲੇ ਬੀਜੇਪੀ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ੍ਰੀ ਅਧਿਕਾਰੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀ ਸ਼ਾਹ ਨੇ ਕਿਹਾ ਕਿ ਮੀਟਿੰਗ ਵਿੱਚ ਨੇਤਾ ਲਈ ਸਿਰਫ ਸ੍ਰੀ ਅਧਿਕਾਰੀ ਦਾ ਨਾਮ ਪ੍ਰਸਤਾਵ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਸ੍ਰੀ ਅਧਿਕਾਰੀ ਦੀ ਚੋਣ ਦਾ ਰਸਮੀ ਐਲਾਨ ਕੀਤਾ।
1: अभी कुछ दिन पहले ही चुनाव की प्रक्रिया पूरी हुई है। लगभग 8 प्रस्ताव और समर्थन प्राप्त हुए हैं और सभी प्रस्ताव और समर्थन एक ही नाम के मिले। उसके बाद दूसरे नाम के लिए भी सबको पर्याप्त समय दिया गया, मगर कोई दूसरा नाम नहीं आया। इसलिए केंद्रीय पर्यवेक्षक के रूप में श्री शुभेंदु अधिकारी जी को पश्चिम बंगाल विधानमंडल दल के नेता के रूप में निर्वाचित घोषित करता हूं।
0: ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਕੋਲਕਾਤਾ ਦੀ ਬ੍ਰਿਗੇਡ ਪਰੇਡ ਗਰਾਊਂਡ 'ਚ ਹੋਏਗਾ। ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਤਾਮਿਲਨਾਡੂ ਵੇਤਰੀ ਕੜਗਮ TVK ਨੇ ਨਵੀਂ ਸਰਕਾਰ ਬਣਾਉਣ ਲਈ CPI, CPIM ਅਤੇ VCK ਤੋਂ ਸਮਰਥਨ ਮੰਗਿਆ ਹੈ। 5 ਵਿਧਾਇਕਾਂ ਵਾਲੀ ਕਾਂਗਰਸ ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੀ ਹੈ। 2-2 ਵਿਧਾਇਕਾਂ ਵਾਲੀ CPI ਅਤੇ CPIM ਨੇ ਵੀ TVK ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਾਇਨਾਰ ਨਾਗੇਂਦਰ ਨੇ ਕਿਹਾ ਕਿ ਪਾਰਟੀ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੀ ਹੈ। ਉਹਨਾਂ ਅੱਗੇ ਕਿਹਾ ਕਿ ਬੀਜੇਪੀ ਤਾਮਿਲਨਾਡੂ ਵਿੱਚ ਨਵੀਂ ਸਰਕਾਰ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਵਿੱਚ TVK ਨਾਲ ਗੱਠਜੋੜ ਨਹੀਂ ਕਰੇਗੀ। ਕੇਰਲਾ ਵਿੱਚ ਨਵੀਂ ਸਰਕਾਰ ਦੇ ਗਠਨ ਬਾਰੇ ਸਲਾਹ ਮਸ਼ਵਰੇ ਜਾਰੀ ਨੇ। UDF ਦੀ ਮੁੱਖ ਪਾਰਟੀ ਕਾਂਗਰਸ ਐਤਵਾਰ ਤੱਕ ਆਪਣੇ ਨੇਤਾ ਦਾ ਐਲਾਨ ਕਰ ਸਕਦੀ ਹੈ। ਕਾਂਗਰਸ ਸੂਤਰਾਂ ਨੇ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਬਾਰੇ ਫੈਸਲਾ ਕੇਰਲਮ ਵਿੱਚ ਪਾਰਟੀ ਨਿਗਰਾਨਾਂ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ 'ਤੇ ਰਾਸ਼ਟਰੀ ਲੀਡਰਸ਼ਿਪ ਵੱਲੋਂ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਇਸ ਦੀਆਂ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਚੌਗਿਰਦੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਵੀ ਜੁੜੀ ਹੋਈ ਹੈ। ਨਵੀਂ ਦਿੱਲੀ ਵਿੱਚ ਭਾਰਤੀ ਫੌਜ ਦੇ ਸਹਿਯੋਗ ਨਾਲ ਤਿਰੰਗਾ ਮਾਊਂਟੇਨ ਰੈਸਕਿਊ TMR ਦੀ 10ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਮਜ਼ਬੂਤ ਭਾਰਤ ਅਜਿਹਾ ਹੋਣਾ ਚਾਹੀਦਾ ਜਿੱਥੇ ਸਰਹੱਦਾਂ ਸੁਰੱਖਿਅਤ, ਲੋਕ ਆਤਮ ਵਿਸ਼ਵਾਸੀ ਅਤੇ ਆਫਤਾਂ ਦੌਰਾਨ ਹਰ ਜੀਵਨ ਦੀ ਸੁਰੱਖਿਆ ਯਕੀਨੀ ਹੋਏ। ਮੰਤਰੀ ਨੇ ਕਿਹਾ ਕਿ ਹਿਮਾਲਿਆ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ TMR ਸਿਰਫ ਬਚਾਅ ਕਾਰਜਾਂ ਤੱਕ ਸੀਮਿਤ ਨਹੀਂ, ਸਗੋਂ ਦੇਸ਼ ਦੇ ਹਥਿਆਰਬੰਦ ਬਲਾਂ ਅਤੇ ਸਥਾਨਕ ਭਾਈਚਾਰਿਆਂ ਲਈ ਵਿਸ਼ਵਾਸ ਅਤੇ ਮਜ਼ਬੂਤੀ ਦੇ ਇੱਕ ਮਜ਼ਬੂਤ ਥੰਮ ਵਜੋਂ ਕੰਮ ਕਰਦਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਔਰਤਾਂ ਖਿਲਾਫ਼ ਘਿਨਾਉਣੇ ਜਿਨਸੀ ਜੁਰਮਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਔਰਤਾਂ ਅਤੇ ਬੱਚਿਆਂ ਵਿਰੁੱਧ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਮੌਜੂਦਾ ਪੈਰੋਲ ਪ੍ਰਣਾਲੀ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। NCW ਦੇ ਚੇਅਰਪਰਸਨ ਵਿਜੇ ਰਾਹਟਕਰ ਨੇ ਕਿਹਾ ਕਿ ਕਮਿਸ਼ਨ ਛੇਤੀ ਹੀ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੇਗਾ ਜਿਸ ਵਿੱਚ ਬਲਾਤਕਾਰ, ਜਿਨਸੀ ਹਮਲਿਆਂ ਅਤੇ ਔਰਤਾਂ ਅਤੇ ਬੱਚਿਆਂ ਖਿਲਾਫ਼ ਗੰਭੀਰ ਅਪਰਾਧਾਂ 'ਚ ਦੋਸ਼ੀ ਵਿਅਕਤੀਆਂ ਲਈ ਪੈਰੋਲ 'ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਜਾਏਗੀ। ਕਮਿਸ਼ਨ ਦੇ ਚੇਅਰਪਰਸਨ ਨੇ ਕਿਹਾ ਕਿ ਹਾਲ ਹੀ ਵਿੱਚ ਨਸਰਾਪੁਰ ਬਲਾਤਕਾਰ ਮਾਮਲੇ ਨੇ ਜਨਤਕ ਸੁਰੱਖਿਆ ਅਤੇ ਸਮਾਜ ਵਿੱਚ ਔਰਤਾਂ ਦੇ ਵਿਸ਼ਵਾਸ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ 'ਤੇ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਸਿੰਗਾਪੁਰ ਨੇ ਰਣਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦਵੱਲੇ ਸਹਿਯੋਗ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਦਹਿਸ਼ਤਗਰਦੀ ਵਿਰੋਧੀ ਅਤੇ ਅੰਤਰਰਾਸ਼ਟਰੀ ਅਪਰਾਧਾਂ ਬਾਰੇ ਸਾਂਝੇ ਕਾਰਜ ਸਮੂਹ ਦੀ 5ਵੀਂ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿੱਚ ਖਤਮ ਹੋਈ। ਸੰਯੁਕਤ ਕਾਰਜ ਸਮੂਹ ਨੇ ਦਹਿਸ਼ਤਗਰਦੀ ਪ੍ਰਤੀ ਜ਼ੀਰੋ ਟੋਲਰੈਂਸ ਦੇ ਸਿਧਾਂਤ ਨੂੰ ਦੁਹਰਾਇਆ। ਸਰਹੱਦ ਪਰੋਂ ਦਹਿਸ਼ਤਗਰਦੀ ਸਮੇਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਅਤੇ ਸਖ਼ਤ ਨਿੰਦਾ ਕੀਤੀ। ਇਸ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦ ਹਮਲੇ ਅਤੇ 10 ਨਵੰਬਰ ਨੂੰ ਨਵੀਂ ਦਿੱਲੀ ਵਿੱਚ ਲਾਲ ਕਿਲੇ ਨੇੜੇ ਦਹਿਸ਼ਤਗਰਦ ਘਟਨਾ ਦੀ ਵੀ ਨਿੰਦਾ ਕੀਤੀ। ਸਾਂਝੇ ਕਾਰਜ ਸਮੂਹ ਨੇ ਸਹਿਮਤੀ ਪ੍ਰਗਟ ਕੀਤੀ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਨਿਰੰਤਰ ਅਤੇ ਵਿਆਪਕ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੜ ਨਿਰਮਿਤ ਸੋਮਨਾਥ ਮੰਦਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਗੁਜਰਾਤ ਦਾ ਦੌਰਾ ਕਰਨਗੇ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ 11 ਮਈ 1951 ਨੂੰ ਮੁੜ ਨਿਰਮਿਤ ਸੋਮਨਾਥ ਮੰਦਰ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਅੱਜ ਇੱਕ ਅਖਬਾਰ ਵਿੱਚ ਇੱਕ ਲੇਖ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਕੁਝ ਮਹੀਨਿਆਂ ਦੇ ਅੰਦਰ ਸੋਮਨਾਥ ਮੰਦਰ ਨਾਲ ਸੰਬੰਧਿਤ 2 ਮਹੱਤਵਪੂਰਨ ਸਮਾਗਮਾਂ ਵਿੱਚ ਹਿੱਸਾ ਲੈਣਾ ਇੱਕ ਸਨਮਾਨ ਦੀ ਗੱਲ ਹੈ। ਇਸ ਸਾਲ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨੇ ਮੰਦਰ ਦੇ ਪਹਿਲੇ ਹਮਲੇ ਦੀ 1000ਵੀਂ ਵਰ੍ਹੇਗੰਢ ਮਨਾਉਣ ਲਈ ਸੋਮਨਾਥ ਸਵਾਭਿਮਾਨ ਪਰਵ ਵਿੱਚ ਹਿੱਸਾ ਲਿਆ ਸੀ।

0: ਮੋਦੀ ਨੇ ਸੋਮਨਾਥ ਨੂੰ ਭਾਰਤ ਦੀ ਸਭਿਅਤਾ ਦੀ ਤਾਕਤ ਅਤੇ ਸ਼ਕਤੀ ਦਾ ਪ੍ਰਤੀਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ ਦੀ ਯਾਤਰਾ ਵਿਨਾਸ਼ ਤੋਂ ਸਿਰਜਣਾ ਵੱਲ ਤਬਦੀਲੀ ਦਾ ਪ੍ਰਤੀਕ ਅਤੇ ਦਰਸਾਉਂਦੀ ਹੈ ਕਿ ਵਾਰ ਵਾਰ ਹਮਲਿਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਧਰਮ ਅਤੇ ਸੱਭਿਆਚਾਰ ਕਿਵੇਂ ਬਚ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਤੋਂ ਬਾਅਦ ਮੰਦਰ ਦੇ ਪੁਨਰ ਨਿਰਮਾਣ ਵਿੱਚ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਭੂਮਿਕਾ ਨੂੰ ਯਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਸੋਮਨਾਥ ਮੰਦਰ ਦਾ ਪੁਨਰ ਨਿਰਮਾਣ ਇੱਕ ਰਾਸ਼ਟਰੀ ਫਰਜ਼ ਹੈ। ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 2 ਵਿੱਚ ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਸਿਮਰਨਜੀਤ ਨੇ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇਈ ਦੀ ਫੋਂਗ ਯੂ ਜੂ ਨੂੰ ਸਿੱਧੇ ਸੈੱਟਾਂ ਵਿੱਚ 6-0 ਨਾਲ ਹਰਾਇਆ। ਸਿਮਰਨਜੀਤ ਹੁਣ ਸੈਮੀਫਾਈਨਲ ਵਿੱਚ ਦੁਨੀਆ ਦੀ ਨੰਬਰ 1 ਖਿਡਾਰਨ ਦੱਖਣੀ ਕੋਰੀਆ ਦੀ ਕਾਂਗ ਚੋਯੋਂਗ ਵਿਰੁੱਧ ਖੇਡੇਗੀ। ਪਹਿਲਾਂ ਭਾਰਤ ਦੀ ਮਹਿਲਾ ਰਿਕਰਵ ਟੀਮ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਸੈਮੀਫਾਈਨਲ 'ਚ ਹਰਾ ਕੇ ਇੱਕ ਤਮਗਾ ਪੱਕਾ ਕਰ ਚੁੱਕੀ ਹੈ। IPL ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋ ਰਿਹਾ ਹੈ। ਕੋਲਕਾਤਾ ਨਾਈਟ ਰਾਈਡਰਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੇ ਜੁਆਇੰਟ ਸਕੱਤਰ ਰਾਮ ਸਿੰਘ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਅਧੀਨ ਕੇਂਦਰ ਸਰਕਾਰ ਦੇ ਸੰਗਠਨਾਂ ਦੀ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੰਤਰਾਲੇ ਨੇ ਕਿਹਾ ਕਿ ਸਮੀਖਿਆ ਵਿੱਚ ਅਧੂਰੇ ਕੰਮਾਂ ਨੂੰ ਪੂਰਾ ਕਰਨਾ, ਭੌਤਿਕ ਇਕਾਈਆਂ ਨੂੰ ਅਪਡੇਟ ਕਰਨਾ, ਵਰਤੋਂ ਸਰਟੀਫਿਕੇਟ ਜਮ੍ਹਾਂ ਕਰਨਾ ਅਤੇ ਵਿੱਤੀ ਮੇਲ ਮਿਲਾਣ ਸ਼ਾਮਲ ਸੀ। ਸਮੀਖਿਆ ਮੀਟਿੰਗ ਵਿੱਚ ਜ਼ਮੀਨੀ ਪੱਧਰ 'ਤੇ ਯੋਜਨਾ ਨੂੰ ਲਾਗੂ ਕਰਨ ਦੌਰਾਨ ਕੇਂਦਰ ਸਰਕਾਰ ਦੇ ਸੰਗਠਨਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕੇਂਦਰੀ ਸਰਕਾਰ ਦੇ ਸੰਗਠਨਾਂ ਵੱਲੋਂ ਮੰਤਰਾਲੇ ਨੂੰ ਦਿੱਤੀਆਂ ਤਜਵੀਜ਼ਾਂ 'ਤੇ ਵੀ ਚਰਚਾ ਕੀਤੀ ਗਈ। ਦਿੱਲੀ ਹਾਈ ਕੋਰਟ ਨੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਫਰਜ਼ੀ ਵੀਡੀਓਜ਼ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕਥਿਤ ਡੀਪ ਫੇਕ ਵੀਡੀਓਜ਼ ਨੂੰ ਹਟਾਉਣ ਨਾਲ ਸੰਬੰਧਿਤ ਮਾਮਲੇ ਵਿੱਚ ਸ੍ਰੀ ਥਰੂਰ ਦੀ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਰੱਖਿਆ ਲਈ ਇੱਕ ਅੰਤਰਿਮ ਆਦੇਸ਼ ਪਾਸ ਕੀਤਾ ਜਾਏਗਾ। ਇਹ ਵੀਡੀਓਜ਼ ਸ੍ਰੀ ਥਰੂਰ ਨੂੰ ਪਾਕਿਸਤਾਨ ਦੀ ਪ੍ਰਸ਼ੰਸਾ ਕਰਦੇ ਹੋਏ ਗਲਤ ਢੰਗ ਨਾਲ ਦਰਸਾਉਂਦੇ ਨੇ। ਜਸਟਿਸ ਮਿੰਨੀ ਪੁਸ਼ਕਰਨ ਦੇ ਬੈਂਚ ਨੇ ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਮੰਚਾਂ ਜਿਨ੍ਹਾਂ ਵਿੱਚ ਮੈਟਾ ਅਤੇ ਐਕਸ ਸ਼ਾਮਲ ਨੇ ਨੂੰ ਸਮਨ ਜਾਰੀ ਕਰਕੇ 4 ਹਫ਼ਤਿਆਂ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੇੜੇ 3 ਅਮਰੀਕੀ ਜਹਾਜ਼ਾਂ 'ਤੇ ਹਮਲਾ ਕਰਨ ਤੋਂ ਬਾਅਦ ਈਰਾਨ ਨੂੰ ਜ਼ੋਰਦਾਰ ਜਵਾਬੀ ਹਮਲੇ ਦੀ ਚੇਤਾਵਨੀ ਦਿੱਤੀ ਹੈ। ਅਮਰੀਕੀ ਫੌਜ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਸ੍ਰੀ ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ 3 ਅਮਰੀਕੀ ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘ ਗਏ ਨੇ। ਅਮਰੀਕੀ ਫੌਜਾਂ ਨੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਅਤੇ ਈਰਾਨੀ ਫੌਜ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਅਮਰੀਕਾ ਨੇ ਕਿਹਾ ਕਿ ਉਹ ਯੁੱਧ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ ਪਰ ਹਰ ਹਾਲਤ ਵਿੱਚ ਆਪਣੀਆਂ ਫੌਜਾਂ ਦੀ ਰੱਖਿਆ ਕਰਨ ਲਈ ਤਿਆਰ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਸਰਹੱਦਾਂ 'ਤੇ ਹੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਚੁਗਿਰਦੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਔਰਤਾਂ ਖਿਲਾਫ਼ ਘਿਨਾਉਣੇ ਜਿਨਸੀ ਜੁਰਮਾਂ ਸੰਬੰਧੀ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਭਾਰਤ ਅਤੇ ਸਿੰਗਾਪੁਰ ਨੇ ਰਣਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਅਤੇ ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਇਸ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲੋ ਹੁਣ ਪੇਸ਼ ਹੈ ਸਭ ਰੰਗ ਉਰਦੂ ਵਾਰਤਾ। ਵਾਰਤਾਕਾਰ ਨੇ ਡਾਕਟਰ ਰਬੀਨਾ ਸ਼ਬਨਮ।
2: ਸਭ ਰੰਗ ਪ੍ਰੋਗਰਾਮ ਸੁਣਨੇ ਵਾਲੇ ਸਭੀ ਸਾਮਈਨ ਕੀ ਖਿਦਮਤ ਮੇਂ ਮੇਰਾ ਰੁਬੀਨਾ ਸ਼ਬਨਮ ਕਾ ਆਦਾਬ। ਆਜ ਹਮ ਬਾਤ ਕਰੇਂਗੇ ਮੰਟੋ ਕਾ ਅਦਬੀ ਮਕਾਮ, ਫਨ, ਫਿਕਰ ਔਰ ਫਸਾਨਾ। ਮੰਟੋ ਕਾ ਨਾਮ ਲੇਤੇ ਹੀ ਏਕ ਸ਼ੇਰ ਮੇਰੇ ਜ਼ਹਿਨ ਮੇਂ ਆਤਾ ਹੈ, ਜਿਸ ਕਾ ਜ਼ਿਕਰ ਬੇਮਹਿਲ ਨਾ ਹੋਗਾ। ਉਸਕੀ ਬਾਤੇਂ ਕਿਆ ਕਰਤੇ ਹੋ, ਵੋ ਲਫਜ਼ੋਂ ਕਾ ਬਾਨੀ ਹੈ, ਉਸਕੇ ਕਿਤਨੇ ਲਹਿਜੇ ਹੈਂ ਔਰ ਹਰ ਲਹਿਜਾ ਲਾਸਾਨੀ ਹੈ। ਔਰ ਇਸਕੇ ਸਾਥ ਹੀ ਇੱਕ ਐਸਾ ਜਹਾਨ ਆਂਖੋਂ ਕੇ ਸਾਹਮਣੇ ਆ ਜਾਤਾ ਹੈ ਕਿ ਜਿਸ ਮੇਂ ਫਸਾਦਾਤ ਹੈਂ, ਜੰਗ ਹੈ, ਗਿਲਾਜ਼ਤ ਹੈ, ਗਰੀਬੀ ਔਰ ਮੁਫਲਿਸੀ ਹੈ। ਗਰਜ਼ ਕੇ ਇੱਕ ਐਸੀ ਦੁਨੀਆ ਹੈ ਜਿਸ ਕੇ ਕਿਰਦਾਰ ਆਮ ਇਨਸਾਨ ਹੈਂ, ਕੋਈ ਫਰਿਸ਼ਤੇ ਨਹੀਂ। ਇਨ ਤਮਾਮ

ਹੁਣ ਤੁਸੀਂ ਸਮਾਤ ਫਰਮਾਸੀ ਗਜ਼ਲਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਲਓ ਜੀ, ਜ਼ਿੰਦਗੀ ਹਸੀਨ ਹੈ ਕਿਹੋ ਜਿਹਾ ਅਹਿਸਾਸ ਹੈ, ਕਿਹੋ ਜਿਹਾ ਸੁਨੇਹਾ ਹੈ ਜੋ ਸਾਨੂੰ ਹਰ ਹਾਲਤ ਵਿੱਚ ਖੁਸ਼ ਰਹਿਣ ਅਤੇ ਹਰ ਪਲ ਦੀ ਕਦਰ ਕਰਨ ਦੀ ਇੱਕ ਪ੍ਰੇਰਨਾ ਦਿੰਦਾ ਹੈ। ਕਿਉਂਕਿ ਜ਼ਿੰਦਗੀ ਇੱਕ ਹਸੀਨ ਹੈ ਔਰ ਇਹਨੂੰ ਹਸੀਨ ਮੰਨਣਾ, ਸਮਝਣਾ ਔਰ ਉਸ ਦੀ ਰਜ਼ਾ 'ਚ ਰਹਿਣਾ ਵੀ ਇੱਕ ਆਪਣੇ ਆਪ 'ਚ ਇੱਕ ਬਹੁਤ ਵੱਡਾ, ਜਿਹਨੂੰ ਕਹਿ ਲੈਂਦੇ ਨਾ ਕਿ ਮੰਨਣਾ ਜ਼ਰੂਰੀ ਹੈ। ਔਰ ਜਿਹਨੇ ਇਹ ਮੰਨ ਲਿਆ ਕਿ ਉਹਦੀ ਜ਼ਿੰਦਗੀ ਹਸੀਨ ਹੈ, ਉਸ ਤੋਂ ਉੱਪਰ ਕੁਛ ਨਹੀਂ ਹੈ। ਲਓ ਜੀ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਇਹ ਸਾਨੂੰ ਯਾਦ ਇਹ ਵੀ ਦਿਲਾਉਂਦਾ ਕਿ ਹਰ ਸ਼ਾਮ ਇੱਕ ਨਵਾਂ ਮੌਕਾ ਹੁੰਦਾ, ਹਰ ਸਵੇਰ ਇੱਕ ਨਵਾਂ ਮੌਕਾ ਹੁੰਦਾ, ਹਰ ਪਲ ਇੱਕ ਨਵਾਂ ਮੌਕਾ ਹੁੰਦਾ ਹੈ ਔਰ ਹਰ ਮੁਸਕਾਨ ਇੱਕ ਨਵੀਂ ਰੌਸ਼ਨੀ ਲਿਆਉਂਦੀ ਹੈ ਅਤੇ ਹਰ ਇਨਸਾਨ ਦੇ ਅੰਦਰ ਇੱਕ ਸੋਹਣਾ ਜਹਾਨ ਵੱਸਦਾ ਹੈ ਅਤੇ ਉਸ ਜਹਾਨ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਸਾਨੂੰ ਇਹ ਮੰਨਣਾ ਜ਼ਰੂਰੀ ਹੈ ਕਿ ਜ਼ਿੰਦਗੀ ਸਾਡੀ ਬਹੁਤ ਹੀ ਜ਼ਿਆਦਾ, ਅਸੀਂ ਗ੍ਰੇਟਫੁੱਲ ਹਾਂ, ਹੱਸੀ

ਨਹੀਂ ਆ ਸਾਡੀ ਜ਼ਿੰਦਗੀ। ਜੀ ਹਾਂ, ਇਸੇ ਉੱਤੇ ਮੈਨੂੰ ਇੱਕ ਗੱਲ ਯਾਦ ਆਈ ਜਿਹੜੀ ਸੁਰਜੀਤ ਪਾਤਰ ਉਹਨਾਂ ਨੇ ਕਹੀ ਹੈ ਕਿ ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲ ਦੇ ਜੰਗਲ ਤੋਂ ਬਰਸਾਤ ਹੋਈ। ਕਹਿੰਦੇ ਕਿ ਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲ ਦੇ ਜੰਗਲ 'ਤੇ ਬਰਸਾਤ ਹੋਈ, ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ, ਤੇਰਾ ਮੁਖੜਾ ਦਿਸਿਆ ਤਾਂ ਪ੍ਰਭਾਤ ਹੋਈ, ਤੂੰ ਤੱਕਿਆ ਤਾਂ ਰੁੱਖਾਂ ਨੂੰ ਫਲ ਪੈ ਗਏ ਅਤੇ ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ। ਲਓ ਜੀ, ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੀ ਜ਼ਿੰਦਗੀ ਹਸੀਨ ਹੈ, ਅਤੇ ਉਹਨੂੰ ਸੁਣ ਕੇ ਉਹਦੇ ਗੀਤ ਸੁਣ ਕੇ ਹੀ ਅਸੀਂ ਹਸੀਨ ਹੋ ਜਾਵਾਂਗੇ। ਤੁਹਾਡੇ ਨਾਲ ਤੁਸੀਂ ਜੁੜੇ ਰਹੋ ਇਸ ਪ੍ਰੋਗਰਾਮ ਦੇ ਵਿੱਚ। ਲਓ ਪੇਸ਼ ਹੈ ਇਹ ਪਹਿਲਾ ਗੀਤ ਤੁਹਾਡੇ ਸਾਹਮਣੇ।

ਲਓ ਜੀ, ਇਹ ਆਕਾਸ਼ਵਾਣੀ ਦੇ ਜਲੰਧਰ ਕੇਂਦਰ, ਤੁਸੀਂ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣ ਰਹੇ ਹੋ, ਔਰ ਅਸੀਂ ਇਸ ਦੇ ਵਿੱਚ ਜ਼ਿੰਦਗੀ ਦੇ ਹਰ ਇੱਕ ਪਹਿਲੂ ਬਾਰੇ ਗੱਲ ਕਰਾਂਗੇ, ਰਿਸ਼ਤਿਆਂ ਬਾਰੇ ਕਰਾਂਗੇ ਗੱਲ, ਸਾਡੀ ਜ਼ਿੰਦਗੀ ਦੇ ਜਿਹੜੇ ਪਰਸਨਲ ਐਕਸਪੀਰੀਅੰਸ ਹੁੰਦੇ ਨੇ ਉਹਨਾਂ ਬਾਰੇ ਗੱਲਾਂ ਬਾਤਾਂ ਕਰਾਂਗੇ। ਕਿਸੇ ਨੇ ਬੜਾ ਕਮਾਲ ਕਿਹਾ ਕਿ ਗੱਲ ਸਾਰੇ ਰਿਸ਼ਤਿਆਂ ਦੀ ਹੁੰਦੀ ਹੈ, ਕੋਈ ਦਿਲ ਨਾਲ ਨਿਭਾਉਂਦਾ ਅਤੇ ਕੋਈ ਦਿਮਾਗ ਨਾਲ ਲਗਾਉਂਦਾ, ਕਿਸੇ ਨੂੰ ਅੱਖ ਵਿੱਚ ਹੰਝੂ ਦੇਖ ਕੇ ਵੀ ਨਹੀਂ ਫਰਕ ਪੈਂਦਾ ਅਤੇ ਕੋਈ

ਹਾਸਿਆਂ ਪਿੱਛੇ ਲੁਕੇ ਹੋਏ ਜਿਹੜੀ ਉਦਾਸੀ ਆ ਉਹ ਪਰਖ ਲੈਂਦਾ। ਸੋ ਗੱਲ ਰਿਸ਼ਤਿਆਂ ਦੀ, ਉਹਨੂੰ ਨਿਭਾਉਣ ਦੀ ਇਹ ਨਜ਼ਰੀਆ ਹੈ ਸੋਚਣ ਦਾ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਦੋਂ ਦਿਲ ਕਰਦਾ ਕਿ ਤੁਹਾਡੇ ਨਾਲ ਕਰੀਏ ਗੱਲਾਂ, ਪਰ ਉਸ ਤੋਂ ਪਹਿਲਾਂ ਅਸੀਂ ਇਹ ਗਾਣਾ ਲਾਉਂਦੇ ਹਾਂ, ਤੁਸੀਂ ਗਾਣੇ ਦਾ ਆਨੰਦ ਮਾਣੋ ਅਤੇ ਗੱਲਾਂ ਸਾਡੀਆਂ ਇੱਦਾਂ ਦੀਆਂ ਚੱਲਦੀਆਂ ਰਹਿਣੀਆਂ। ਲਓ ਜੀ, ਹੁਣ ਪੇਸ਼ ਹੈ ਅਗਲਾ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਨਾਲ ਸਾਥੀ ਨੇ ਮੁਹੰਮਦ ਰਫੀ ਹੋਣੀ। ਗੀਤ ਪੇਸ਼ ਹੈ ਜੀ।

0: ਜੀ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਚੱਲ ਰਿਹਾ ਹੈ ਅਤੇ ਹੁਣ ਲੈਂਦੇ ਹਾਂ ਛੋਟਾ ਜਿਹਾ ਬ੍ਰੇਕ ਅਤੇ ਫਿਰ ਤੋਂ ਹਾਜ਼ਰ ਹੁੰਦੇ ਹਾਂ ਥੋੜ੍ਹੇ ਦਿਨਾਂ ਬਾਅਦ। हेलो,
1: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
2: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
3: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ੍ਹ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।

ਹੁਣ ਤੁਸੀਂ ਗੀਤ ਪਲ ਪਲ ਦਿਲ ਕੇ ਪਾਸ ਸੁਣ ਰਹੇ ਸੀ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਵਿੱਚ। ਲਓ ਜੀ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ। ਅਗਰ ਜ਼ਿੰਦਗੀ ਇੱਕ ਖੁਦ ਨਾਲ ਪਿਆਰ ਕਰਨਾ, ਉਹਦਾ ਨਾਮ ਹੈ ਇੱਕ ਜ਼ਿੰਦਗੀ। ਅਤੇ ਇਸ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਛ ਇਹੋ ਜਿਹੇ ਸ਼ਖਸ ਮਿਲ ਜਾਂਦੇ ਨੇ ਜਿਨ੍ਹਾਂ ਨਾਲ ਮੁਹੱਬਤ ਪਿਆਰ ਹੋ ਜਾਂਦੀ ਹੈ। ਅਤੇ ਉਹਦੇ ਉੱਤੇ ਕਿਸੇ ਨੇ ਬਹੁਤ ਕਮਾਲ ਲਿਖਿਆ, ਕਹਿੰਦਾ ਕਿ ਤੇਰੇ ਤੋਂ ਨਜ਼ਰਾਂ ਹਟਾਵਾਂ ਤਾਂ ਅੱਖੀਂ, ਕਿਸੇ ਹੋਰ 'ਤੇ ਝਾਤ ਪਾਵਾਂ ਤਾਂ ਅੱਖੀਂ, ਗੈਰਾਂ 'ਤੇ ਖੁਆਬਾਂ 'ਚ ਆਵਾਂ ਤਾਂ ਅੱਖੀਂ, ਤੇਰੀ ਦੁਨੀਆ ਤੋਂ ਦੂਰ ਜਾਵਾਂ ਤਾਂ ਅੱਖੀਂ, ਕਿਸੇ ਬੁਰੇ ਵਕਤ ਬੁਰਾ ਜਾਂ ਭੁਲਾ ਦੇਵਾਂ ਤੈਨੂੰ ਤਾਂ ਵੇਖੀਂ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਜਿਹੜੀਆਂ ਲਿਖਣ ਵਾਲੇ ਲਿਖ ਜਾਂਦੇ ਨੇ। ਔਰ ਇਹ ਲਿਖ ਵੀ ਤਾਂ ਹੀ ਹੁੰਦਾ ਜਦੋਂ ਕਿਸੇ ਨਾਲ ਮੁਹੱਬਤ ਹੁੰਦੀ ਹੈ, ਕਿਸੇ ਨਾਲ ਪਿਆਰ ਹੁੰਦਾ। ਔਰ ਜ਼ਿੰਦਗੀ ਦੇ ਵਿੱਚ ਪਿਆਰ ਮੁਹੱਬਤ ਹੋਣੀ ਬਹੁਤ ਲਾਜ਼ਮੀ ਹੈ ਔਰ ਮੱਲੋ ਮੱਲੀ ਹੋ ਜਾਂਦੀ ਹੈ, ਸਾਨੂੰ ਵੀ ਨਹੀਂ ਪਤਾ ਹੁੰਦਾ ਕਿਹਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ ਸਾਡੀ। ਲਓ ਜੀ, ਜ਼ਿੰਦਗੀ ਹਸੀਨ ਹੈ ਔਰ ਇਹਨੂੰ ਹਸੀਨ ਹੀ ਰੱਖਣਾ ਅਸੀਂ ਆਕਾਸ਼ਵਾਣੀ ਤੋਂ ਤੁਸੀਂ ਗੀਤ ਸੁਣ ਰਹੇ ਹੋ। ਲਓ ਜੀ, ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਅੱਗੇ ਪੇਸ਼ ਹੈ ਜੀ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸੁਣ ਰਹੇ ਸੀ ਸ਼ਬਦ ਗਾਇਨ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਮੁੱਖ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਸਰਹੱਦਾਂ ਦੀ ਰੱਖਿਆ ਤੱਕ ਸੀਮਿਤ ਨਹੀਂ, ਸਗੋਂ ਸਮਾਜ, ਵਾਤਾਵਰਨ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਔਰਤਾਂ ਖਿਲਾਫ਼ ਘਿਨੌਣੇ ਜਿਨਸੀ ਜ਼ੁਰਮਾਂ ਸੰਬੰਧੀ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ 'ਤੇ ਪਾਬੰਦੀ ਦੀ ਮੰਗ ਕੀਤੀ ਹੈ। ਭਾਰਤ ਅਤੇ ਸਿੰਗਾਪੁਰ ਨੇ ਰਾਜਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਵਾਲੀ ਦੁਵੱਲੇ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈੱਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣੇ ਦੀ ਇੱਕ ਫਰਮ ਦਾ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਦੀਆਂ ਵੱਖ ਵੱਖ ਮੱਦਾਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸੈਸ਼ਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ।

ਦਿੱਤਾ। ਪਰਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਆਈਪੀਐਲ ਕ੍ਰਿਕਟ ਵਿੱਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋ ਰਿਹਾ ਹੈ।

ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਸੁਰ ਸ਼ਨਕਾਰ।

ਲਓ ਜੀ, ਪ੍ਰੋਗਰਾਮ ਸੁਰ ਛਨਕਾਰ ਦੇ ਵਿੱਚ ਤੁਸੀਂ ਸੁਣ ਰਹੇ ਸੀ ਹੁਣੇ ਤੇਰਾ ਫਿਤੂਰ ਜਬ ਸੇ ਚੜ ਗਿਆ, ਰਣਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ। ਲਓ ਹੁਣ ਇਸ ਤੋਂ ਬਾਅਦ ਗੀਤ ਪੇਸ਼ ਹੈ, ਇਹ ਜੋ ਹਲਕਾ ਹਲਕਾ ਸਰੂਰ ਹੈ।

ਅਜੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੂਰਜ ਜਾਣਕਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਲਓ ਜੀ, ਪ੍ਰੋਗਰਾਮ ਸਰਗਮ 'ਚ ਆਪ ਸਭ ਦਾ ਸਵਾਗਤ ਕਰਦੇ ਹਾਂ। ਇਸ ਸਰਗਮ ਦੇ ਵਿੱਚ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ, ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਨੂੰ ਗੀਤ ਸੁਣਵਾਵਾਂਗੇ। ਲਓ ਜੀ, ਇਸ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ।

ਲਓ ਜੀ, ਹੁਣੇ ਤੁਸੀਂ ਗੀਤ ਸੁਣ ਰਹੇ ਸੀ ਚਾਂਦ ਸਿਫਾਰਿਸ਼ ਜੋ ਕਰਤਾ। ਇਹ ਤੁਸੀਂ ਸੁਣ ਰਹੇ ਸੀ ਸ਼ਾਨ ਅਤੇ ਕਲੇਸ਼ ਖੇਰ ਹੋਣਾ ਦੀ, ਕੈਲਾਸ਼ ਖੇਰ ਹੋਣਾ ਦੀ ਆਵਾਜ਼ ਦੇ ਵਿੱਚ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ ਦਾ।

ਹੁਣ ਤੁਸੀਂ ਸਾਨੂੰ ਇੱਕ ਪਲ ਚੈਨ ਕਵਾਲੀ ਸਮਾਤ ਫਰਮਾ ਰਹੇ ਸੀ, ਆ ਹੁਣ ਚੱਲਦੇ ਹਾਂ ਅਗਲੇ ਗੀਤ ਵੱਲ।

DDHD ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ, ਪ੍ਰੋਗਰਾਮ ਸੌਗਾਤ। ਹਰ ਸ਼ੁੱਕਰਵਾਰ ਦੀ ਰੋਜ਼ ਦੀ ਤਰ੍ਹਾਂ ਮੈਂ ਹਰਪ੍ਰੀਤ ਹਾਜ਼ਰ ਹੋਇਆ ਤੁਹਾਡੇ ਸਨਮੁੱਖ ਪ੍ਰੋਗਰਾਮ ਸੌਗਾਤ ਲੈ ਕੇ, ਯਾਨੀ ਕਿ ਗੀਤ ਸੰਗੀਤ ਨਾਲ ਸਜੀ ਹੋਈ ਇਹ ਪਿਆਰੀ ਜਿਹੀ ਮਹਿਫਿਲ, ਜਿਸ ਵਿੱਚ ਤੁਸੀਂ ਵਟਸਐਪ ਫੋਨ ਲਾਈਨ ਦੇ ਜ਼ਰੀਏ ਜੁੜੋਗੇ। ਇਸ ਤੋਂ ਪਹਿਲਾਂ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਦੱਸਦਾ ਜਾਵਾਂ ਕਿ ਤੁਹਾਡਾ ਅਤੇ ਮੇਰਾ ਇਹ ਸਾਥ ਰਹੇਗਾ ਠੀਕ 1 ਵਜੇ ਤੱਕ ਦਾ, ਯਾਨੀ ਕਿ ਤੁਹਾਡੀ ਫੋਨ ਲਾਈਨ, ਤੁਹਾਡੀ ਵਟਸਐਪ ਦੇ ਮੈਸੇਜਿਸ ਦਾ ਇੰਤਜ਼ਾਰ ਠੀਕ 1 ਵਜੇ ਤੱਕ ਜਾਰੀ ਰਹੇਗਾ, ਅਤੇ ਤੁਸੀਂ ਜੁੜਦੇ ਰਹੋਗੇ ਜੀ, 9 ਵਜੇ ਤੱਕ ਹੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਹੋਗੇ। ਅਤੇ ਇਸ ਤੋਂ ਬਾਅਦ ਗੀਤ ਸੰਗੀਤ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਜਾਰੀ ਰਹੇਗਾ, ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ ਦੇ ਨਾਲ ਤੁਸੀਂ ਜੁੜੇ ਰਹੋਗੇ 2 ਤੋਂ 3 ਅਤੇ 3 ਦੇ ਸਮੇਂ ਦੇ ਵਿੱਚ ਵੀ, ਅਤੇ ਇਸ ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਹੋਣਗੇ ਆਰੰਭ। ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਆਪਣਾ ਪਿਆਰਾ ਜਿਹਾ ਸੁਨੇਹਾ ਵਟਸਐਪ ਦੇ ਜ਼ਰੀਏ ਪਹੁੰਚਦਾ ਕਰਨ ਦੇ ਲਈ 94-655-36-077 'ਤੇ ਆਪਣਾ ਸੁਨੇਹਾ ਭੇਜ ਦੇਣਾ ਜੀ, ਜਾਂ ਫਿਰ 0181-23-42-171 ਨੰਬਰ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਦੇ ਜ਼ਰੀਏ ਜੁੜਨ ਦਾ। ਕਰ ਰਹੇ ਹਾਂ ਪ੍ਰੋਗਰਾਮ ਸੌਗਾਤ ਦੀ ਸ਼ੁਰੂਆਤ ਇਸ ਸਦਾਬਹਾਰ ਗੀਤ ਦੇ ਨਾਲ, ਆਵਾਜ਼ ਆਸ਼ਾ ਭੋਸਲੇ ਅਤੇ ਮੁਹੰਮਦ।

ਨੇ ਸੈਨੇਗਲ ਅਤੇ ਵਟਸਐਪ ਦੇ ਜ਼ਰੀਏ ਜੁੜਨ ਵਾਲੇ ਸਾਰੇ ਹੀ ਸਰੋਤਿਆਂ ਦਾ ਕਰ ਰਿਹਾ ਸਵਾਗਤ, ਜਿਸ ਵਿੱਚ ਸਾਡੇ ਕੋਲ ਪਿੰਡ ਛਾਜਲੀ ਤੋਂ ਹਰ ਵਾਰੀ ਤਰ੍ਹਾਂ ਹੀ ਸਾਡੇ ਕੋਲ ਪਹਿਲਾ ਸੁਨੇਹਾ ਪਹੁੰਚਿਆ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਜੀ ਦਾ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਜੁੜੇ ਨੇ ਜੀ। ਬਹੁਤ ਬਹੁਤ ਸਵਾਗਤ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ। ਸਵਾਗਤ ਕਰਦਾ ਹਾਂ ਮੈਂ ਸਕੇਟ ਨਾਭਾ ਤੋਂ ਸੋਮਦਾਸ ਜੀ, ਜੋਤੀ ਰਾਣੀ ਕੈਰਵ ਅਤੇ ਗੁਰਮੰਨਤ ਜੀ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਅਤੇ ਪਿਆਰ ਭਰੀ ਨਮਸਕਾਰ ਭੇਜੀ ਹੈ ਜੀ ਸਾਨੂੰ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ ਅਤੇ ਸਾਇਨਾ ਸ਼ਰਮਾ ਸਮੇਤ ਨਿਵਾਨ ਸ਼ਰਮਾ ਜੀ ਨੇ, ਇਹਨਾਂ ਦਾ ਵੀ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਸੌਗਾਤ ਦੇ ਵਿੱਚ ਪਿੰਡ ਸਾਮਤ ਖੇੜਾ ਨੇੜੇ ਮੰਡੀ ਡੱਬ ਵਾਲੀ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ ਅਤੇ ਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗੱਬਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਵੀ ਜੁੜ ਚੁੱਕੇ ਨੇ ਜੀ। ਪਿਆਰਾ ਜਿਹਾ ਸੁਨੇਹਾ ਭੇਜਿਆ, ਫੁੱਲਾਂ ਦੇ ਨਾਲ ਸਜਿਆ ਹੋਇਆ ਸੁਨੇਹਾ। ਬਹੁਤ ਬਹੁਤ ਤੁਹਾਡਾ ਸਵਾਗਤ ਕਰ ਰਿਹਾ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਜੀ ਦਲਜੀਤ ਦੁਸਾਂਝ ਅਤੇ ਦੀ ਆਵਾਜ਼ 'ਚ ਗੀਤ ਸੁਣਨ ਦੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ ਜੀ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ, ਸੋ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਜੀ। ਅਤੇ ਇਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਅਗਲਾ ਗੀਤ ਸੁਣ ਰਹੇ ਹਾਂ ਜੀ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਸੌਗਾਤ, ਇੱਕ ਵਾਰ ਫਿਰ ਤੋਂ ਕਰ ਰਹੇ ਹਾਂ ਸਭ ਦਾ ਸਵਾਗਤ।

0: ਦਲਜੀਤ ਦੋਸਾਂਝ ਦੀ ਆਵਾਜ਼ 'ਚ ਸੁਣਦੇ ਸੀ ਜੀ ਇਹ ਗੀਤ, ਅਤੇ ਸਾਡੇ ਪਹਿਲੇ ਫੋਨ ਕਾਲਰ ਜੁੜ ਚੁੱਕੇ ਨੇ ਜੀ, ਆਓ ਕਰਦੇ ਹਾਂ ਉਹਨਾਂ ਨਾਲ ਗੱਲ ਅਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਨਿੱਘਾ ਸਵਾਗਤ ਜੀ ਤੁਹਾਡਾ।
1: ਹੈਲੋ, ਨਮਸਕਾਰ ਜੀ।
0: ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਸਰਜੀਤ ਸਿੰਘ, ਪਿੰਡ ਮੌਜੂ, ਜ਼ਿਲ੍ਹਾ ਫਾਜ਼ਿਲਕਾ।
0: ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਆਕਾਸ਼ਵਾਣੀ ਨੇ ਆਪਣੇ ਜਿਹੜਾ ਇੱਕ ਲੰਬਾ ਸਫ਼ਰ ਤੈਅ ਕੀਤਾ, ਉਹਨਾਂ ਸਫ਼ਰ ਨੂੰ ਤੈਅ ਕਰਨ ਵਾਲਿਆਂ ਦੇ ਵਿੱਚੋਂ ਤੁਹਾਡੇ ਵਰਗੇ ਇੱਕ ਸਰੋਤੇ ਉਹ ਇੱਕ ਇੱਕ ਕਰਕੇ ਸਾਰੇ ਸ਼ਾਮਿਲ ਨੇ, ਸੋ ਤੁਹਾਨੂੰ ਵੀ ਅੱਜ ਦੇ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ।
1: ਧੰਨਵਾਦ ਜੀ।
0: ਅਤੇ ਤੁਹਾਡੇ ਨਾਲ ਤੁਹਾਡੀ ਜੁੜੀ ਹੋਈ ਕੋਈ ਐਸੀ ਯਾਦ ਰੇਡੀਓ ਦੇ ਨਾਲ ਖਾਸ, ਜਾਂ ਤੁਸੀਂ ਕਦੋਂ ਤੋਂ ਸੁਣਦੇ ਆ ਰਹੇ ਹੋ ਰੇਡੀਓ?
1: ਸਾਨੂੰ ਤਾਂ ਬਹੁਤ ਟਾਈਮ ਹੋ ਗਿਆ ਜੀ।
0: ਅਤੇ ਕੋਈ ਐਸੀ ਪਹਿਲੀ ਕੋਈ ਖਾਸ ਖਬਰ ਜਿਹੜੀ, ਕੋਈ ਖਾਸ ਗੱਲ ਜਿਹੜੀ ਤੁਹਾਨੂੰ ਯਾਦ ਹੋਵੇ ਅੱਜ ਦੇ ਦਿਨ, ਜੇ ਤੁਸੀਂ ਸਾਂਝੀ ਕਰਨੀ ਚਾਹੋ, ਨਹੀਂ ਤਾਂ ਫਿਰ ਹੀ ਆਪਾਂ ਸੌਗਾਤ ਪ੍ਰੋਗਰਾਮ ਆਪਾਂ ਗੀਤ ਸੰਗੀਤ ਦੀ ਗੱਲ ਹੀ ਜਾਰੀ ਰੱਖਾਂ। ਜੀ ਜੀ ਚਲੋ ਜੀ, ਠੀਕ ਹੈ ਜੀ, ਅਤੇ ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ ਦਾ ਗੀਤ। ਦੱਸੋ ਕਿਹੜਾ ਗੀਤ ਸੁਣੋਗੇ?
1: ਗੁਰਦਾਸ ਮਾਨ ਦਾ ਰੋਟੀ
0: ਸੁਣਾ ਦੋ। ਰੋਟੀ ਗੁਰਦਾਸ ਮਾਨ ਦੀ ਆਵਾਜ਼ 'ਚ, ਠੀਕ ਹੈ ਜੀ। ਖੂਬਸੂਰਤ ਗੀਤ ਫਰਮਾਇਸ਼ ਸਾਨੂੰ ਆਈ, ਅਤੇ ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼।

ਗੁਰਦਾਸਮਾਨ ਦੀਵਾਸ ਸੁਣਿਆ ਜੀ ਇਹ ਗੀਤ ਅਤੇ ਪਿਆਰੀ ਜੀ ਫਰਮਾਇਸ਼ ਸਾਨੂੰ ਆਈ ਹੈ ਜੀ ਇੰਦਰਜੀਤ ਮੰਗਾ ਨੀਲੋ ਮੰਗਾ ਜੀ ਪਿਟਸਬਰਗ ਕੈਲੀਫੋਰਨੀਆ ਤੋਂ ਇੱਕ ਯਾਦ ਸਾਂਝੀ ਕਰ ਰਹੇ ਨੇ ਸਾਡੇ ਨਾਲ ਕਿਉਂਕਿ ਜਿਹੜੇ ਦਿਨ ਨੂੰ ਅਸੀਂ ਹੁਣ ਮਨਾ ਰਹੇ ਹਾਂ ਇਹਨਾਂ ਅੱਜ ਦੇ ਕੱਲ੍ਹ ਦੇ ਦਿਨਾਂ ਦੇ ਵਿੱਚ ਲਿਖਦੇ ਨੇ ਕਿ ਜੀ ਅਸੀਂ ਅਗਵਾੜ ਪੂਨਾ ਜਗਰਾਓਂ ਤੋਂ ਚਿੱਠੀਆਂ ਭੇਜਦੇ ਹੁੰਦੇ ਸੀ ਔਰ ਸਾਡੇ ਨਾਲ ਹੁੰਦੇ ਸਨ ਜਸਵਿੰਦਰ ਸਿੱਧੂ ਜੋ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਹਨ ਔਰ ਹੁਣ ਵੀ ਜਗਰਾਓਂ ਦੇ ਸਰੋਤਿਆਂ ਦੇ ਨਾਮ ਸੁਣ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਸੁਨੀਲ ਪਾਠਕ, ਜਗਮੀਤ, ਜਗਜੀਤ ਜਨਾਗਲ ਵੀ ਜਗਰਾਓਂ ਰਹਿੰਦੇ ਸੀ। ਸੁਰਿੰਦਰ ਭਾਟੀਆ ਜੀ ਵੀ ਉਹਨਾਂ ਦੇ ਸਭ ਤੋਂ ਪਹਿਲੇ ਸਰੋਤੇ ਸਨ, ਉਹਨਾਂ ਲਿਖਿਆ ਔਰ ਅੱਜ ਸਾਡੀ ਅੱਜ ਖੁਸ਼ਕਿਸਮਤੀ ਹੈ ਕਿ ਅਸੀਂ ਆਕਾਸ਼ਵਾਣੀ ਦੇ ਪ੍ਰੋਗਰਾਮ ਫੋਨ 'ਤੇ ਸੁਣ ਸਕਦੇ ਹਾਂ, ਇਸ ਲਈ ਸਾਰਿਆਂ ਦਾ ਧੰਨਵਾਦ। ਅਤੇ ਫਰਮਾਇਸ਼ ਕਰ ਰਹੇ ਨੇ ਜੀ ਹਾਕਮ ਸੂਫੀ ਦੀ ਆਵਾਜ਼ 'ਚ ਗਾਇਆ ਹੋਇਆ ਪਾਣੀ ਵਿੱਚ ਮਾਰਾਂ ਲੀਕਾਂ। ਬਿਲਕੁਲ ਜੀ, ਇਹ ਮੀਡੀਆ ਦਾ ਇਹ ਐਸਾ ਮਾਧਿਅਮ ਬਣਿਆ ਹੈ ਕਿ ਜਿਹੜਾ ਕਿ ਟੈਕਨੋਲੋਜੀ ਦੇ ਮਾਧਿਅਮ ਦੇ ਰਾਹੀਂ ਜਿੱਥੇ ਕਿ ਕਿਤੇ ਜਿਹੜੇ ਲੋਕ ਪੁਰਾਣੇ ਸਮਿਆਂ ਤੋਂ ਰੇਡੀਓ ਦੀਆਂ ਗੱਲਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਹੋਣਗੀਆਂ, ਜਾਣਦੇ ਹੋਣਗੇ ਕਿ ਪਹਿਲਾਂ ਤਾਂ ਰੇਡੀਓ ਟਰਾਂਸਮਿਟਰ ਸੁਣਨ ਦੇ ਲੈਣ ਲਈ, ਖਰੀਦਣ ਲਈ, ਘਰ ਦੇ ਵਿੱਚ ਰੇਡੀਓ ਸੈੱਟ ਲਿਆਉਣ ਦੇ ਲਈ ਵੀ ਲਾਇਸੈਂਸ ਹੁੰਦੇ ਸਨ ਔਰ ਉਹ ਵੀ ਜਿੱਦਾਂ ਅੱਜ ਦੇ ਜ਼ਮਾਨੇ 'ਚ ਸਬਸਕ੍ਰਿਪਸ਼ਨ ਹੈ ਨਾ ਹਰ ਚੀਜ਼ ਦਾ ਲੈਣਾ, ਇਸ ਤਰ੍ਹਾਂ ਹੀ ਰੇਡੀਓ ਦਾ ਵੀ ਸਬਸਕ੍ਰਿਪਸ਼ਨ ਹੁੰਦਾ ਸੀ। ਪਰ ਕਿੱਥੇ ਅੱਜ ਜ਼ਮਾਨਾ ਪਹੁੰਚਿਆ ਹੈ ਰੇਡੀਓ ਵੇਵਸ ਦੀ, ਇਹ ਐਸੀ ਆਕਾਸ਼ ਦੇ ਵਿੱਚ ਇਹ ਇਸਦੀ ਕਹਿ ਲਈਏ ਕਿ ਇਹਦਾ ਜਾਦੂ ਛਾਇਆ ਹੈ ਔਰ ਸ਼ਾਇਦ ਟੈਗੋਰ ਵਰਗਿਆਂ ਨੇ ਇਸੇ ਲਈ ਇਸਨੂੰ ਆਕਾਸ਼ਵਾਣੀ ਕਿਹਾ ਅਤੇ ਔਰ ਜਿਹੜਾ ਔਨ ਏਅਰ ਜਿਹੜਾ ਨਾਮ ਪਾਪੂਲਰ ਹੋਇਆ ਉਹ ਆਕਾਸ਼ਵਾਣੀ ਹੀ ਹੋਇਆ। ਅਤੇ ਇਸ ਤਰ੍ਹਾਂ ਦੇ ਸਰੋਤੇ ਜਿਹੜੇ ਜੁੜੇ ਹੋਏ ਨੇ, ਲੰਮਿਆਂ ਸਮਿਆਂ ਤੋਂ ਜੁੜੇ ਹੋਏ ਨੇ ਜੀ, ਉਹਨਾਂ ਦੇ

ਨਾਲ ਹੀ, ਕਿਉਂਕਿ ਸਰੋਤੇ ਹੀ ਨੇ ਜਿਵੇਂ ਅੱਜ ਦੇ ਜ਼ਮਾਨੇ 'ਚ ਸਬਸਕ੍ਰਾਈਬਰ ਨੇ ਅਤੇ ਕੋਈ ਕਿਸੇ ਦਾ ਕੰਮ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਪਰ ਇੱਥੇ ਉਹ ਲਿਸਨਰਸ ਨੇ ਜਿਹੜੇ ਕਿ ਅੱਜ ਕੋਈ ਖਾਸ ਕੀਮਤ ਨਹੀਂ ਚੁਕਾਉਂਦੇ, ਉਲਟਾ ਇਸ ਮਾਧਿਅਮ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਹੋਰ ਸਾਰੇ ਮਾਧਿਅਮ ਜਿਹੜੇ ਨੇ ਮੀਡੀਅਮ ਨੇ ਉਹ ਛਾ ਗਏ ਨੇ, ਉਹਦੇ ਵਿੱਚ ਇਸ ਆਵਾਜ਼ ਨੂੰ ਜ਼ਿੰਦਾ ਰੱਖਣ ਦੇ ਵਿੱਚ ਇੰਦਰਜੀਤ ਮੰਗਾ ਜੀ ਵਰਗੇ ਜਿਹੜੇ ਕਿ ਅਮਰੀਕਾ ਬੈਠੇ ਨੇ ਪਰ ਉਹ ਰੇਡੀਓ ਦੀ ਇਸ ਆਵਾਜ਼ ਨੂੰ ਫੋਨ ਦੇ ਜ਼ਰੀਏ ਸੁਣ ਰਹੇ ਨੇ ਔਰ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ, ਇਹਨਾਂ ਸਭ ਸਰੋਤਿਆਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਇਓ, ਤੁਹਾਡੀ ਪਸੰਦ 'ਤੇ ਜਿਹੜਾ ਅਗਲਾ ਗੀਤ ਸੁਣ ਰਹੇ ਹਾਂ ਹਾਕਮ ਸੂਫੀ ਦੀ ਆਵਾਜ਼ ਦੇ ਵਿੱਚ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਗੁਰਮੀਤ ਸਿੰਘ ਮੀਤਾ ਜੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਜੁੜੇ ਨੇ, ਅਤੇ ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਜੀ ਵੀ ਜੁੜ ਗਏ ਨੇ, ਉਹਨਾਂ ਦਾ ਸਵਾਗਤ। ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਡੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ ਜੁੜੇ ਨੇ, ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਜੁੜ ਚੁੱਕੇ ਨੇ। ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਫੋਨ ਲਾਈਨ ਦੇ ਜ਼ਰੀਏ ਜੁੜੇ ਸਾਡੇ ਅਗਲੇ ਸਰੋਤੇ ਦਾ ਕਰਦੇ ਹਾਂ ਸਵਾਗਤ। ਨਿੱਘਾ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਜੀ। ਤੁਹਾਡੀ ਆਵਾਜ਼ ਸਰ ਤੱਕ ਆ ਰਹੀ ਹੈ? ਹਾਂਜੀ ਹਾਂਜੀ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਜਿਹੜਾ ਗੁਰਦਾਸਪੁਰ ਜੀ ਵਿਜੀਲੈਂਸ ਕਲੋਨੀ ਮੈਂਬਰ ਪੰਚਾਇਤ ਨੀਟਾ
0: ਜੀ। ਜੀ ਨੀਟਾ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
1: ਥੈਂਕ ਯੂ ਸਰ।
0: ਅਤੇ ਜੀ ਦੱਸੋ ਜੀ, ਕਿਹੜਾ ਗੀਤ ਸੁਣੋਗੇ?
1: ਸਰ ਦਿਲ ਅਖਤਰ ਦਾ ਸੁਣਾ ਦਿਓ।
0: ਦਿਲਸ਼ਾਦ ਅਖਤਰ ਦਾ ਕਿਹੜਾ ਗੀਤ? ਕਾਹਨੂੰ ਅਥਰੂ ਬਹਾਉਂਦੀ ਹੈ ਜੀ। ਠੀਕ ਆ ਜੀ, ਅਤੇ ਵੈਸੇ ਤਾਂ ਆਪਾਂ ਸੁਣਾ ਦੇਣਾ ਗੀਤ, ਕਿਉਂਕਿ ਤੁਹਾਡੀ ਫਰਮਾਇਸ਼ ਸਿਰ ਮੱਥੇ। ਅਤੇ ਵੈਸੇ ਇਹ ਵੀ ਦੱਸ ਦੇਵਾਂ, ਆਪਾਂ ਅੱਜ ਬੜਾ ਖੁਸ਼ੀ ਵਾਲਾ ਦਿਨ ਵੀ ਮਨਾ ਰਹੇ ਹਾਂ, ਅਤੇ ਕਿਤੇ ਇੱਦਾਂ ਤਾਂ ਨਹੀਂ ਕੋਈ ਕਿ ਆਪਾਂ ਅੱਜ ਸੈਡ ਸੌਂਗ ਸੁਣਾ ਦਈਏ ਅਤੇ ਫਿਰ ਕੋਈ ਉਹ ਮਾਹੌਲ 'ਚ ਕੁਛ
1: ਨਹੀਂ ਸਰ, ਇਹ ਸਰ ਜੀ ਰੀਤੀ ਰਿਹਾ ਇਹਦੇ ਸਰ ਕਮਾਏ ਦੇ ਵਰਤੇ
0: ਰਹਿਣੇ ਜੀ ਜੀ। ਠੀਕ ਆ ਜੀ, ਅਤੇ ਤੁਹਾਨੂੰ ਮੁਬਾਰਕਾਂ ਜੀ, 90 ਸਾਲ 90 ਸਾਲ ਦੇ ਆਕਾਸ਼ਵਾਣੀ ਦੇ ਸਫ਼ਰ ਨੂੰ ਜਿਹੜਾ ਇੱਕ ਮਾਈਲ ਸਟੋਨ ਸਾਡਾ ਹੈ, ਮੀਲ ਪੱਥਰ ਹੈ, ਉਹਦੇ ਵਿੱਚ ਤੁਹਾਡਾ ਨਾਮ ਵੀ ਸ਼ਾਮਿਲ ਹੈ ਜੀ।
1: ਥੈਂਕ ਯੂ ਸਰ।
0: ਅਤੇ ਜੀ ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ, ਅਤੇ ਲਓ ਤੁਹਾਡੀ ਫਰਮਾਇਸ਼ 'ਤੇ ਮੈਂ ਪੇਸ਼ ਕਰ ਰਿਹਾ ਜੀ। ਅਗਲਾ ਗੀਤ ਨੀਰਾ ਜੀ ਦੀ ਫਰਮਾਇਸ਼ 'ਤੇ, ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿੱਚ।

0: ਸੁੰਡਰ ਜੀ ਸੀ ਇਹ ਗੀਤ ਦਿਲਸ਼ਾਦ ਅਖਤਰ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੌਗਾਤ ਵਿੱਚ ਇੱਕ ਵਾਰੀ ਫਿਰ ਤੋਂ ਮੈਂ ਹਰਪ੍ਰੀਤ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਜੁੜੇ ਨੇ ਜੀ ਸਾਡੇ ਅਗਲੇ ਸਰੋਤੇ ਫੋਨ ਲਾਈਨ ਦੇ ਜ਼ਰੀਏ ਕਰਦੇ ਹਾਂ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਬਹੁਤ ਬਹੁਤ ਸਵਾਗਤ ਤੁਹਾਨੂੰ ਅਤੇ ਮੁਬਾਰਕਾਂ ਆਕਾਸ਼ਵਾਣੀ ਦੇ 90 ਸਾਲਾਂ ਦੀਆਂ। ਜੀ ਅਤੇ ਦੱਸੋ ਜੀ, ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਦਿਨ ਅਸੀਂ ਸਾਰੇ ਜੀ ਇਸ ਦਿਨ ਦੇ ਗਵਾਹ ਬਣ ਰਹੇ ਹਾਂ ਅਤੇ ਸ਼ੁਕਰੀਆ ਤੁਹਾਡਾ ਵੀ ਫੋਨ ਲਾਈਨ ਦੇ ਜ਼ਰੀਏ ਜੁੜਨ ਦੇ ਲਈ। ਕਿਹੜਾ ਗੀਤ ਤੁਹਾਡੇ ਤੱਕ ਪਹੁੰਚਾਈਏ? ਚਿੱਟੇ ਦੰਦ। ਲਓ ਜੀ, ਠੀਕ ਆ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਸੁਣਦੇ ਹਾਂ ਜੀ ਗੀਤ, ਚਿੱਟੇ ਦੰਦ ਹੱਸਣ ਨਹੀਂ ਰਹਿੰਦੇ।

0: ਜੁੜੇ ਨੇ ਜੀ ਸਾਡੇ ਅਗਲੇ ਸਰੋਤੇ ਅਤੇ ਜਾਣਦੇ ਹਾਂ ਜੀ ਉਹਨਾਂ ਦਾ ਹਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਸਵਾਗਤ ਜੀ ਬਹੁਤ ਬਹੁਤ ਤੁਹਾਡਾ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਇਸ ਤੋਂ ਪਹਿਲਾਂ ਦੀ ਫਰਮਾਇਸ਼ ਪੁੱਛੀਏ, ਦੱਸੋ ਜੀ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਰੇਡੀਓ ਨਾਲ ਜੁੜੇ?
1: ਮੈਂ 1992 ਦਾ ਸੁਣਦਾ।
0: 92 ਤੋਂ ਸੁਣਦੇ ਆ ਰਹੇ ਹੋ ਤੁਸੀਂ?
1: ਹਾਂਜੀ
0: ਹਾਂਜੀ। ਅਤੇ ਇਹਦਾ ਮਤਲਬ ਤੁਹਾਨੂੰ ਵੀ ਜਿਹੜੇ ਨੇ ਹੁਣ 26 ਸਾਲ ਅਤੇ 8 ਸਾਲ ਹੈ ਨਾ, ਅਸੀਂ ਜਮ੍ਹਾਂ ਕਰ ਲਈਏ, ਯਾਨੀ ਕਿ 34 ਸਾਲ ਹੋ ਗਏ ਤੁਹਾਨੂੰ ਵੀ ਸੁਣਦਿਆਂ ਨੂੰ।
1: ਹਾਂਜੀ ਹਾਂਜੀ।
0: ਵਾਹ ਵਾਹ ਵਾਹ ਜੀ, ਅਤੇ ਇੰਨਾ ਲੰਬਾ ਸਫ਼ਰ ਅਤੇ ਕੋਈ ਖਾਸ ਗੱਲ ਜੇ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ, ਅਤੇ ਨਹੀਂ ਤਾਂ ਫਿਰ ਤੁਹਾਡੀ ਫਰਮਾਇਸ਼ ਦੱਸੋ ਜੀ।
1: ਖਾਸ ਗੱਲ ਸਰ ਜੀ, ਪਹਿਲਾਂ ਦਾ ਬਿਲਕੁਲ ਜੀ, ਹੁਣ 24 ਘੰਟੇ
0: ਆਕਾਸ਼ਵਾਣੀ।

0: ਨਹੀਂ ਤੁਹਾਡੇ ਲਈ ਹਮ ਤੁਹਾਡੀ ਸੇਵਾ 'ਚ।
1: ਨਾਲੇ 90 ਸਾਲ ਪੂਰੇ ਹੋ ਗਏ ਬੀਬੀ ਧਵਾਲ
0: ਜੀ। ਜੀ ਜੀ ਜੀ ਬਿਲਕੁਲ ਜੀ ਬਿਲਕੁਲ, ਅਤੇ ਸ਼ੁਕਰੀਆ ਤੁਹਾਨੂੰ ਵੀ ਜੀ, ਅਤੇ ਤੁਹਾਡੇ ਵਰਗੇ ਸਰੋਤੇ ਦੇਖੋ ਇੰਨੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਅਤੇ ਸ਼ੁਕਰੀਆ ਤੁਹਾਡਾ ਵੀ। ਦੱਸੋ ਕਿਹੜਾ ਗੀਤ ਸੁਣਾਈਏ?
1: ਬਣਾਓ ਤਾਂ ਸਾਈਕਲ ਦਾ ਗੀਤ ਸੁਣਨਾ ਜੀ।
0: ਜੀ ਜੀ ਜੀ ਠੀਕ ਹੈ ਜੀ,
1: ਧੰਨਵਾਦ ਜੀ।
0: ਵਿਨੋਦ ਸਹਿਗਲ ਦੀ ਆਵਾਜ਼ 'ਚ ਕਿਹੜਾ ਗੀਤ ਸੁਣਾਈਏ ਇਹ ਵੀ ਦੱਸੋ ਜੀ। ਬਿਲਕੁਲ ਬਿਲਕੁਲ ਜੀ, ਲਓ ਜੀ ਫਿਰ ਤੁਹਾਡੀ ਫਰਮਾਇਸ਼ 'ਤੇ ਵਿਨੋਦ ਸਹਿਗਲ ਦੀ ਆਵਾਜ਼ 'ਚ ਸੁਣਦੇ ਹਾਂ ਜੀ ਗੀਤ।

0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ।
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਰਸਣੀਆਂ ਜੀ,
0: ਸਵਾਗਤ ਜੀ, ਸਵਾਗਤ ਤੁਹਾਡਾ ਜੀ। ਦੱਸੋ ਜੀ, ਕਿਹੜੇ ਗੀਤ ਦੀ ਫਰਮਾਇਸ਼ ਕਰੀਏ ਪੂਰੀ?
1: ਅੱਜ ਗੀਤ ਤੁਸੀਂ ਇੱਦਾਂ ਕਰੋ, ਕੰਠ ਪੀਰ ਸਾਹਿਬ ਦਾ ਗਾ ਲਓ, ਤੂੰ ਚੇਤੇ ਆਵੇਂ।
0: ਤੂੰ ਚੇਤੇ ਆਵੇਂ, ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਰੱਖਣਾ ਜੀ ਆਕਾਸ਼ਵਾਣੀ ਦੇ ਇਸ ਵਿਹੜੇ ਨੂੰ ਹਮੇਸ਼ਾ ਆਪਣੇ ਚੇਤੇ ਦੇ ਵਿੱਚ ਤੁਸੀਂ।
1: ਨਹੀਂ ਨਹੀਂ ਅਸੀਂ ਤਾਂ ਬਹੁਤ ਪੁਰਾਣੇ ਲਿਸਨਰ ਹਾਂ ਤੁਹਾਡੇ,
0: ਜੀ ਜੀ
1: ਮੇਰੀ ਗੱਲ ਸੰਤ ਹੋ ਗਏ 60 ਸਾਲ ਤੋਂ ਗਰੀਬ।
0: ਵਾਹ ਵਾਹ, ਬਹੁਤ ਬਹੁਤ ਚੰਗਾ ਲੱਗ ਰਿਹਾ ਜੀ ਮੇਰੇ ਲਈ।
1: ਪ੍ਰਕਾਸ਼ ਚੌਧਰੀ ਹੁੰਦੇ ਸੀ, ਸ਼ਰਮਾ ਜੀ ਹੁੰਦੇ ਸੀ, ਹਾਂਜੀ
0: ਜੀ, ਸਾਡੇ ਵਰਗਿਆਂ ਲਈ ਇਹ ਸੁਭਾਗ ਦੀ ਗੱਲ ਹੈ ਕਿ ਦੇਖੋ ਇੰਨੇ ਇੰਨੇ ਪੁਰਾਣੇ, ਸਾਡੀ ਉਮਰ ਤੋਂ ਦੁੱਗਣੇ ਸਾਲ ਤੁਹਾਨੂੰ ਸੁਣਦਿਆਂ ਨੂੰ ਹੋ ਗਏ ਨੇ ਜੀ।
1: ਅਸੀਂ, ਸਾਨੂੰ ਬਹੁਤ ਕੁਛ ਸਿੱਖਣ ਵਾਸਤੇ ਮਿਲਿਆ ਰੇਡੀਓ ਤੋਂ ਜੀ।
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਚੰਗਾ ਲੱਗ ਰਿਹਾ ਕਿ
1: ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਜੀ, ਜੋ ਲੈ ਜਾ ਬਹੁਤ ਆਪਣੇ ਵੱਲ ਖਿੱਚ ਲਿਆਉਂਦਾ ਸਾਰਾ।
0: ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਤੁਹਾਡੀ ਫਰਮਾਇਸ਼ 'ਤੇ ਕੰਠ ਕਲੀਅਰ ਦੀ ਆਵਾਜ਼ 'ਚ ਸੁਣਦੇ ਹਾਂ ਇਹ ਸੋਹਣਾ ਜਿਹਾ ਗੀਤ।
1: ਥੈਂਕ ਯੂ।
0: ਆਵਾਜ਼ ਕੰਠ ਕਲੀਅਰ ਦੀ, ਪ੍ਰੋਗਰਾਮ ਸੌਗਾਤ।

ਚਲਿਆ ਜੀ ਪ੍ਰੋਗਰਾਮ ਸੁਗਾਤ, ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਕਰ ਰਿਹਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਮੈਂ ਹਰਪ੍ਰੀਤ, ਤੁਹਾਡਾ ਅਤੇ ਮੇਰਾ ਸਾਥ ਅਜੇ ਜੀ ਬਾਕੀ ਹੈ 40 ਕੁ ਮਿੰਟ ਦਾ, ਅਤੇ ਫੋਨ ਲਾਈਨ ਲਗਾਤਾਰ ਜੁੜੀਆਂ ਹੋਈਆਂ ਨੇ, ਅਤੇ ਨਾਲ ਹੀ ਨਾਲ ਵਟਸਐਪ ਦੇ ਮੈਸੇਜਿਸ ਵੀ ਆ ਰਹੇ ਨੇ ਜੀ। ਸਾਡੇ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ, ਕਰਦੇ ਹਾਂ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ ਜੀ। ਤੁਹਾਡਾ ਫੋਨ ਮਿਲ ਗਿਆ ਜੀ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ, ਤੁਸੀਂ ਫੋਨ ਹੋਲਡ 'ਤੇ ਰੱਖ ਚੁੱਕੇ ਹੋ ਸ਼ਾਇਦ।

ਲੱਗਦਾ ਜੀ ਇਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਅਤੇ ਲਓ ਜੀ ਅਗਲਾ ਵੀ ਇੱਕ ਇਸੇ ਤਰ੍ਹਾਂ ਦਾ ਇੱਕ ਸਦਾਬਹਾਰ ਗੀਤ ਸੁਣਦੇ ਹਾਂ ਜੀ, ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ।

फसल ने तेरे कर दे। तू पामे साड़ी गल न सुने पर असी तेरे ते मर दे।

0: ਸਾਡੇ ਅਗਲੇ ਫੋਨ ਕਾਲ ਜੁੜੇ ਨੇ ਜੀ, ਪ੍ਰੋਗਰਾਮ ਸੌਗਾਤ ਦੇ ਵਿੱਚ ਕਰਦੇ ਹਾਂ ਉਹਨਾਂ ਦਾ ਸਵਾਗਤ ਜੀ। ਬਹੁਤ ਬਹੁਤ ਸਵਾਗਤ ਜੀ ਤੁਹਾਡਾ।
1: ਨਜ਼ਰ ਬਦਲੇ ਤੋ ਨਜ਼ਾਰੇ ਬਦਲ ਜਾਤੇ ਹੈ, ਨਜ਼ਰ ਬਦਲੇ ਤੋ ਨਜ਼ਾਰੇ ਬਦਲ ਜਾਤੇ ਹੈ, ਅਗਰ ਦੁੱਖ ਬਦਲੇ ਤੋ ਕਿਨਾਰੇ ਬਦਲ ਜਾਤੇ ਹੈ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ।
0: ਅੱਜ ਖਾਸ ਦਿਨ, ਖਾਸ ਇੱਕ ਪਲ ਹੈ ਜੀ, 90 ਸਾਲ ਜਿਹੜੇ ਨੇ ਆਕਾਸ਼ਵਾਣੀ ਦਾ, ਇਹ ਜਿਹੜਾ ਸਾਰਾ ਸਫ਼ਰ ਹੈ ਉਹਦਾ ਇੱਕ ਅਗਲਾ ਮੀਲ ਪੱਥਰ ਜਿਹੜਾ ਹੈ ਜੀ, ਉਹ ਅਸੀਂ ਕ੍ਰੋਸ ਕਰ ਰਹੇ ਹਾਂ, ਅਤੇ ਤੁਹਾਡੇ ਵਰਗੇ ਸਰੋਤ ਜੁੜੇ ਹੋਏ ਨੇ ਉਹਦੇ ਵਿੱਚ, ਅਤੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਸੀਂ ਮਾਧਿਅਮ ਬਣ ਰਹੇ ਹਾਂ ਔਰ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਅਤੇ ਰੇਡੀਓ ਦਾ ਹਿੱਸਾ ਬਣ ਰਹੇ ਹੋ।
1: ਬਹੁਤ ਵਧੀਆ ਤੁਸੀਂ ਪ੍ਰੋਗਰਾਮ ਤੁਸੀਂ ਕਰ ਰਹੇ ਹੋ, ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਜੀ।
0: ਸ਼ੁਕਰੀਆ, ਬਹੁਤ ਬਹੁਤ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਵੀ ਗੱਲ ਕਰਕੇ ਹਮੇਸ਼ਾ। ਅਤੇ ਕੁਝ ਖਾਸ ਸਰੋਤੇ ਨੇ ਨਾ ਉਹ ਵਾਲੇ ਜਿਹੜੇ, ਵੈਸੇ ਦੇਖੋ ਇਹ ਮੈਨੂੰ ਨਹੀਂ ਲੱਗਦਾ ਕਿ ਕਈ ਵਾਰੀ ਸਰੋਤੇ ਗੁੱਸਾ ਨਾ ਮੰਨਣ ਕਿ ਅਸੀਂ ਕਈਆਂ ਨੂੰ ਖਾਸ ਕਿਉਂ ਕਹਿ ਰਹੇ ਹਾਂ, ਪਰ ਕਈ ਵਾਰੀ ਹੁੰਦਾ ਨਾ ਕਿ ਹਰੇਕ ਦਾ ਇੱਕ ਅੰਦਾਜ਼ ਆ, ਅਤੇ ਤੁਹਾਡਾ ਵੀ ਇੱਕ ਅੰਦਾਜ਼ ਹੈ ਜੀ। ਜਦੋਂ ਆਉਂਦੇ ਹੋ ਅਤੇ ਇੱਕ ਸ਼ੇਅਰ ਦੇ ਨਾਲ, ਇਸੇ ਸ਼ੇਅਰ ਦੇ ਨਾਲ ਅਸੀਂ ਪਛਾਣ ਲਈਦਾ ਜੀ ਕੌਣ ਨੇ, ਅਤੇ ਸ਼ੁਕਰੀਆ ਤੁਹਾਡਾ। ਅਤੇ ਦੱਸੋ ਕਿਹੜਾ ਗੀਤ ਸੁਣਾਈਏ?
1: ਸਤਵਿੰਦਰ ਬਿੱਟੀ ਦਾ ਸੁਪਨਾ।
0: ਸੁਪਨਾ, ਠੀਕ ਹੈ ਜੀ, ਲਓ ਤੁਹਾਡੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ, ਸਤਵਿੰਦਰ ਬਿੱਟੀ ਦੀ ਆਵਾਜ਼, ਗੀਤ ਸੁਪਨਾ।

0: ਪ੍ਰੋਗਰਾਮ ਸਵਾਗਤ ਚੱਲ ਰਿਹਾ ਜੀ ਅਤੇ ਇਸ ਵੇਲੇ ਸਟੂਡੀਓ ਕੜੀ ਮੁਤਾਬਕ ਠੀਕ ਰਾਤ ਦੇ 12:40 ਹੋ ਗਏ ਨੇ ਸਾਡੇ ਫੋਨ ਕਾਲਰ ਜੁੜ ਚੁੱਕੇ ਨੇ ਜੀ ਸਵਾਗਤ ਕਰਦੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਸੰਤੋਸ਼ ਜੀ ਬਹੁਤ ਬਹੁਤ ਸਵਾਗਤ ਆਪਕਾ
1: ਸਰ ਆਪਕਾ ਬਹੁਤ ਆਵਾਜ਼ ਬਹੁਤ ਪਿਆਰਾ ਲਗਤਾ ਹੈ
0: ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਔਰ ਆਪ ਵੀ ਹਮੇਸ਼ਾ ਐਸੇ ਖੁਸ਼ੀ ਸੇ ਹੱਸਤੇ ਹੋਏ ਕਾਲ ਕਰਤੇ ਹੈ ਔਰ ਵੋ ਵੀ ਹਮੇ ਬਹੁਤ ਅੱਛਾ ਲਗਤਾ ਹੈ
1: ਸਰ ਮੈਂ ਕਭੀ ਵੀ ਜ਼ਿੰਦਗੀ ਮੈਂ ਸਰ ਮੈਂ ਕਹਾਵਤ ਹੈ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਸਰ ਮੈਂ ਔਰ ਮੈਂ ਪੰਜਾਬ ਮੈਂ ਸਰ 1991 ਲੈ ਕੇ 2017 ਮੈਂ ਕੇਰਲ ਮੈਂ ਆਇਆ ਹੂੰ ਕੋਲੀਕਟ ਸੇ ਬੋਲ ਰਹਾ ਹੂੰ ਕੇਰਲ ਕੋਲੀਕਟ ਸੇ ਮੈਂ ਕਭੀ ਵੀ ਸਰ ਮੈਂ ਬਿੰਦਾਸ ਮੈਂ ਰਹਤਾ ਹੂੰ ਔਰ ਸੱਚਾਈ ਕੇ ਚਲਤਾ ਹੂੰ ਸਰ
0: ਬਹੁਤ ਅੱਛੀ ਬਾਤ ਹੈ ਬਹੁਤ ਅੱਛੀ ਬਾਤ
1: ਸਰ ਆਪਣੇ ਮਨ ਪਸੰਦ ਕਾ ਕੋਈ ਵੀ ਸੌਂਗ ਔਰ ਕੋਈ ਵੀ ਹੈ ਮੈਂ ਇੱਕ ਹੀ ਬੋਲ ਰਹਾ ਹੂੰ ਸਰ ਜੋ ਕੋਈ ਵੀ ਇਨਸਾਨ ਹੈ ਨਾ ਕੋਈ ਸੋਚਦਾ ਮੈਂ ਬੜਾ ਹੂੰ ਕੋਈ ਛੋਟਾ ਜੋ ਮੈਂ ਕਾਲ ਕਰਤਾ ਹੂੰ ਜੋ ਮੇਰੇ ਕੋ ਬੋਲਤੇ ਬਿਹਾਰੀ ਕਾਲ ਕਰਤਾ ਹੈ ਤੋ ਮੈਂ ਉਸਕੇ ਉਪਰ ਮੈਂ ਕੇਰਲਾ ਕੋਰਟ ਮੈਂ ਮੈਂ ਐਫ ਆਈ ਆਰ ਦਰਜ ਕਰਵਾ ਦਿਆ ਹੂੰ ਮੈਂ ਬਿਹਾਰੀ ਕੋਈ ਕਾਲ ਕਰਤਾ ਆਪਕੋ ਜੋ ਮੈਂ ਇਹ ਚੀਜ਼ ਮੈਂ ਬੋਲ ਰਹਾ ਹੂੰ ਜੋ ਮੈਂ ਇਸ ਪ੍ਰੋਗਰਾਮ ਮੈਂ ਕਾਲ ਕਰਤਾ ਕੋਈ ਵੀ ਬਿਹਾਰੀ ਉਸਕੋ ਬੋਲ ਦੋ ਬਿਹਾਰੀ ਕਾਲ ਨਾ ਕਰੇ ਕੋਈ ਵੀ ਸੌਗਾਤ ਪ੍ਰੋਗਰਾਮ ਮੈਂ ਕੋਈ ਵੀ ਬਿਹਾਰੀ ਕਾਲ ਨਹੀਂ ਕਰੇਗਾ ਠੀਕ ਹੈ
0: ਜੀ ਜੀ ਬਿਲਕੁਲ ਔਰ ਇਹ ਐਸੀ ਅਗਰ ਕੋਈ
1: ਮੈਂ ਇਧਰ ਹੈ ਨਾ ਮੈਂ ਇਧਰ ਕੇਰਲਾ ਕੋਰਟ ਮੈਂ ਮੈਂ ਐਫ ਆਈ ਆਰ ਮੈਂ ਦਰਜ ਹੈ ਮੈਡੀਕਲ ਕਾਲਜ ਮੈਂ ਬੋਲ ਰਹਾ ਹੂੰ ਔਰ ਕੋਲੀਕਟ ਮੈਂ ਐਫ ਆਈ ਆਰ ਮੈਂ ਦਰਜ ਮੈਂ ਜੇ ਸੌਗਾਤ ਪ੍ਰੋਗਰਾਮ ਮੈਂ ਜੋ ਵੀ ਹੈ ਮੈਂ ਉਸ ਉੱਪਰ ਐਫ ਆਈ ਆਰ ਮੈਂ ਦਰਜ ਕਰਵਾਇਆ
0: ਜੀ ਸੌਗਾ ਜੀ ਸੰਤੋਸ਼ ਜੀ ਸੰਤੋਸ਼ ਜੀ ਠੀਕ ਹੈ ਬਿਲਕੁਲ ਬਿਲਕੁਲ
1: ਮੈਂ ਇਹ ਚੀਜ਼ ਮੈਂ ਬੋਲ ਰਹਾ ਹੂੰ ਸਰ ਜੋ ਬਿਹਾਰੀ ਕੋਈ ਵੀ ਇਹ ਨਾ ਸੌਗਾਤ ਮੈਂ ਬਿਹਾਰੀ ਕਾਲ ਨਾ ਕਰੇ ਔਰ ਕੋਈ ਵੀ ਜਿਤਨਾ ਮਾਫੀਆ ਹੈ ਨਾ ਆਪਣਾ ਇਹ ਸੌਗਾਤ ਮੈਂ ਮਾਫੀਆ ਇਨਸਾਨ ਜੋ ਸੋਚਤਾ ਮਾਫੀਆ ਹੈ ਬਿਹਾਰੀ ਕੋ ਕਾਲ ਨਹੀਂ ਕਰਨਾ ਉਹ ਮਾਫੀਆ ਕੋ ਬੋਲਨੇ ਕੇ ਲੀਏ ਸਿੱਧਾ ਕਾਲ ਕਰੋ ਮੇਰੇ ਪਾਸ ਆਓ ਮੈਂ ਉਸਕੋ ਜਾਣੇ ਆਨੇ
0: ਸੰਤੋਸ਼ ਜੀ ਇੱਕ ਮਿੰਟ ਰੁਕੀਏ ਕਿ ਕਿਉਂਕਿ ਵੋ ਬਾਤ ਐਸੇ ਅਗਰ ਆਪਨੇ ਜੋ ਵੀ ਕਾਰਵਾਈ ਕਰਨੀ ਹੈ ਵੋ ਆਪਣੇ ਕਰ ਲਈ ਹੋਈ ਹੈ ਤੋ ਸ਼ਾਇਦ ਅੱਛਾ ਹੋਗਾ ਕਿ ਹਮ ਸੌਗਾਤ ਪ੍ਰੋਗਰਾਮ ਮੈਂ ਦੁਬਾਰਾ ਅਬ ਉਸਕਾ ਐਸੇ ਜ਼ਿਕਰ ਨਾ ਕਰੇਂ ਔਰ ਸਭੀ ਸਰੋਤੇ ਕਿਉਂਕਿ ਅਭੀ 90 ਸਾਲ ਜੋ ਆਕਾਸ਼ਵਾਣੀ ਕੇ ਇਸ ਸਰਵਿਸਿਜ਼ ਕੋ ਹੋ ਚੁਕੇ ਹੈ
1: ਯੇ ਨਾ ਮੈਂ 1988 ਸੇ ਔਰ 2255-14 ਆਪਕੋ ਮਾਲੂਮ ਹੋਗਾ ਮੈਂ ਉਸ
0: ਜੀ ਜੀ ਬਿਲਕੁਲ ਆਪ ਪਲੀਜ਼ ਉਸ ਬਾਤ ਕਾ ਜ਼ਿਕਰ ਨਾ ਕਰੇਂ ਆਪ ਅਬ ਆਪਣੀ ਕੋਈ ਅੱਛੀ ਯਾਦ ਰੇਡੀਓ ਕੇ ਸਾਥ ਜੋ ਜੁੜੀ ਹੋਈ ਹੈ ਵੋ ਬਤਾਏਂ ਔਰ ਫਿਰ ਆਪਕੀ ਪਸੰਦ
1: ਕਾ ਰਿਕਾਰਡਿੰਗ ਹੈ ਸਰ ਮੇਰੇ ਕੋ ਜੋ ਵੀ ਅਵਾਰਡ ਮਿਲਾ ਹੈ ਨਾ ਸਰ ਜੋ ਮੇਰਾ ਸੌਗਾਤ ਪ੍ਰੋਗਰਾਮ ਜਬ ਚਾਲੂ ਹੁਆ ਹੈ ਜਬ ਜੋ ਹੈ ਨਾ ਜੋ ਮਿਨਵੀ ਮਿਸਰਾ ਮੈਡਮ ਜੀ ਜੋ ਹੈ ਨਾ ਮੈਂ ਆਪ ਕਿਆ ਬੋਲੂ ਮੇਰੇ ਪਾਸ ਮੈਂ ਪੂਰਾ ਮੇਰੇ ਪਾਸ ਮੈਂ ਅਵਾਰਡ ਹੈ ਯੇ ਨਾ ਜਲੰਧਰ ਕੇ ਸਾਰੇ ਅਵਾਰਡ ਮੈਂ ਕੇਰਲ ਮੈਂ ਡਿਊਟੀ ਕਰਤਾ ਹੂੰ ਮੈਂ ਕਿਸੀ ਕੋ ਯੇ ਨਹੀਂ ਬੋਲਣਾ ਚਾਹੀਏ ਬਿਹਾਰੀ ਕਾਲ ਨਾ ਕਰੇ ਮੈਂ ਉਸਕੋ ਮੈਂ ਬੋਲ ਰਹਾ ਹੂੰ ਬਿਹਾਰੀ ਕਾਲ ਨਾ ਕਰੇ ਮੇਰੇ ਸਾਹਮਣੇ ਮੈਂ ਕਾਲ ਕਰਕੇ ਯੇ ਸੌਗਾਤ ਪ੍ਰੋਗਰਾਮ
0: ਸੰਤੋਸ਼ ਜੀ ਸੰਤੋਸ਼ ਜੀ ਮੈਨੇ ਆਪਕੋ ਰਿਕੁਐਸਟ ਕੀ ਹੈ ਕਿ ਆਪ ਉਸ ਬਾਤ ਕਾ ਜ਼ਿਕਰ ਨਾ ਕਰੇ ਅਬ ਆਪ ਆਪਣਾ ਅਬ ਆਜ ਕੀ ਪ੍ਰੋਗਰਾਮ ਮੈਂ ਕੌਨ ਸਾ ਗੀਤ ਸੁਣਨਾ ਚਾਹਤੇ ਹੈ ਅਬ ਵੋ ਬਤਾਏਂ
1: ਸਰ ਆਪਣੇ ਮਤ ਮਨ ਪਸੰਦ ਕਾ ਕੋਈ ਵੀ ਸੁਣਾ ਦੇਜੀਏ ਸਰ ਦਿਲ ਪੇ ਇਤਨਾ ਚੋਟ ਲਗਾ ਸਰ ਮੈਂ 2 ਦਿਨ ਕਾਲ ਨਹੀਂ ਕੀਆ
0: ਜੀ ਬਿਲਕੁਲ ਇਹ ਗਲਤ ਬਾਤ ਹੈ ਅਗਰ ਹਮਾਰੇ ਕਿਸੀ ਵੀ ਪਰਿਵਾਰ ਕੇ ਐਸੇ ਮੈਂਬਰ ਕੀ ਤਰਫ ਸੇ ਅਗਰ ਐਸਾ ਹੁਆ ਹੋ ਯਾ ਫਿਰ ਜੈਸੀ ਵੀ ਸਿਚੁਏਸ਼ਨ ਕਿਉਂਕਿ ਮੈਂ ਇਸ ਕੇ ਬਾਰੇ ਮੈਂ ਬਿਲਕੁਲ ਵੀ ਜੋ ਹੈ ਇਨਫੋਰਮਡ ਨਹੀਂ ਹੂੰ ਪਰ ਆਜ ਪ੍ਰੋਗਰਾਮ ਸੌਗਾਤ ਔਰ 90 ਸਾਲ ਜੋ ਆਕਾਸ਼ਵਾਣੀ ਆਪਣੇ ਪੂਰੇ ਕਰ ਰਹਾ ਹੈ ਜੀ ਉਸਮੇ ਆਪ ਜੈਸੇ ਪੁਰਾਣੇ ਸਰੋਤਾਓਂ ਕਾ ਬਹੁਤ ਬਹੁਤ ਯੋਗਦਾਨ ਹੈ ਸੋ ਸ਼ੁਕਰੀਆ ਆਪਕਾ ਸੰਤੋਸ਼ ਜੀ ਬਹੁਤ ਬਹੁਤ ਔਰ ਮੈਂ
1: ਕੇਰਲਾ ਸ਼੍ਰੀਲੰਕਾ ਮੈਂ ਮੈਂ ਚਿਪ ਕਾ ਮੈਂ ਕੰਮ ਕਰਤਾ ਹੂੰ ਮੈਂ ਲਾਈਨ ਮੈਨ ਹੂੰ ਮੈਂ ਬਿਜਲੀ ਕਾ ਕੰਮ ਕਰਤਾ ਹੂੰ
0: ਜੀ ਲੀਜੀ

0: ਪ੍ਰੋਗਰਾਮ ਸੁਗਾਤ ਅਤੇ ਸਾਡੇ ਅਗਲੇ ਫੋਨ ਕਾਲਰ ਸਾਡੇ ਨਾਲ ਜੁੜੇ ਨੇ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਨੇ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ ਜੀ?
0: ਬਹੁਤ ਵਧੀਆ, ਬਹੁਤ ਵਧੀਆ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਦੱਸੋ ਜੀ ਕਿਹੜਾ ਗੀਤ ਸੁਣਾਈਏ?
1: ਧੰਨਵਾਦ ਜੀ। ਕੋਲ ਬੜੀ ਲੇਟ ਲੱਗੀ ਹੈ ਸਰ ਜੀ, ਕਮ ਸੇ ਕਮ 2 ਘੰਟੇ ਹੋ ਗਏ ਨੇ ਮੈਨੂੰ ਲਾਉਂਦੇ ਨੀ ਜੀ ਕੋਲ।
0: ਓਹ ਹੋ, ਲਓ ਜੀ ਫਿਰ ਚਲੋ, ਇਹ ਤਾਂ ਹੁਣ ਜੀ ਸਾਡੇ, ਆਪਾਂ ਤਾਂ ਕੋਸ਼ਿਸ਼ ਕਰੀ ਦੀ ਹੈ ਵਟਸਐਪ 'ਤੇ ਇਹਨਾਂ ਦੇ ਮੈਸੇਜ ਜਿੰਨੇ ਹੋ ਸਕੀਏ, ਗਾਣੇ ਸਾਰਿਆਂ ਦੀ ਫਰਮਾਇਸ਼ ਪੂਰੀ ਕਰ ਸਕੀਏ, ਪਰ ਫਿਰ ਵੀ ਚਲੋ ਅਸੀਂ ਫੋਨ ਲਾਈਨ ਜਿਹੜੀ ਹੈ ਜੀ ਉਹ ਮੈਂ ਤਾਂ ਆਖਰੀ 2 ਮਿੰਟ ਤੱਕ ਵੀ ਫੋਨ ਜਿਹੜਾ ਆ ਉਹ ਚੱਕ ਲੈਂਦਾ ਹੁਣ ਨਾ। ਅਤੇ ਜੀ ਦੇਖੋ ਤੁਹਾਡਾ ਫੋਨ ਮਿਲ ਗਿਆ, ਅਤੇ ਦੱਸੋ ਜੀ ਹੁਣ ਕਿਹੜਾ ਗਾਣਾ ਸੁਣਾਈਏ ਫਿਰ?
1: ਮਿਸ ਪੂਜਾ ਦਾ ਸੁਣਾ ਦਿਓ, ਇਹ ਦਿਲ ਹੌਲਾ ਨਾ ਕਰ।
0: ਦਿਲ ਹੌਲਾ ਨਾ ਕਰ, ਠੀਕ ਹੈ, ਇੰਦਰਜੀਤ ਨਾਲ ਗਾਇਆ ਹੋਇਆ, ਅਤੇ ਮਿਸ ਪੂਜਾ ਦਾ। ਸ਼ੁਕਰੀਆ ਜੀ ਬਹੁਤ ਬਹੁਤ, ਅਤੇ ਸੁਣਦੇ ਹਾਂ ਜੀ ਤੁਹਾਡੀ ਫਰਮਾਇਸ਼ ਦਾ ਇਹ ਗੀਤ।
1: ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ।

0: ਮਿਸ ਪੂਜਾ ਦੇ ਅੰਦਰ ਜੀ ਦੀ ਆਵਾਜ਼ 'ਚ ਸੁਣਦੇ ਸੀ ਜੀ ਇਹ ਗੀਤ, ਅਤੇ ਸਾਡੇ ਅਗਲੇ ਫੋਨ ਕਾਲਰ ਜੁੜ ਚੁੱਕੇ ਨੇ, ਅਤੇ ਜੀ ਲੱਗਦਾ ਜੀ ਸਾਡੇ ਇਹ ਇਸ ਪ੍ਰੋਗਰਾਮ ਦੇ ਅੱਜ ਦੇ ਆਖਰੀ ਫੋਨ ਇਨ ਕਾਲਰ ਨੇ ਜੀ, ਅਤੇ ਕਿਉਂਕਿ ਸਮਾਂ ਰਹਿ ਗਿਆ ਸਿਰਫ 4 ਕੁ ਮਿੰਟ ਦਾ ਪ੍ਰੋਗਰਾਮ ਦੇ ਖਤਮ ਹੋਣ ਦੇ ਵਿੱਚ, ਲਓ ਜੀ ਕਰਦੇ ਉਹਨਾਂ ਨਾਲ ਗੱਲ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਹੈਲੋ ਹਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
1: ਧੰਨਵਾਦ ਸਰ ਜੀ, ਬਹੁਤ ਬਹੁਤ
0: ਜੀ। ਅਤੇ
1: ਬਹੁਤ ਪੁਰਾਣੇ
0: ਵਾਹ ਜੀ ਵਾਹ ਜੀ, ਤੁਹਾਡੇ ਵਰਗੇ ਸਰੋਤਿਆਂ ਦੀ ਉਡੀਕ ਆ, ਦੇਖੋ ਜੀ ਤੁਹਾਡੇ ਵਰਗੇ ਸਰੋਤ, ਦੇਖੋ ਆਖਰੀ ਆਖਰੀ ਡੱਬੇ 'ਤੇ ਚੜ੍ਹ ਗਏ ਤੁਸੀਂ ਸਾਡੇ।
1: ਹਾਂਜੀ ਹਾਂਜੀ,
0: ਅਤੇ ਸ਼ੁਕਰੀਆ ਬਹੁਤ ਬਹੁਤ ਤੁਹਾਡਾ, ਅਤੇ ਬੜਾ ਚੰਗਾ ਲੱਗਾ ਕਿ ਤੁਹਾਡੇ ਨਾਲ ਵੀ ਗੱਲ ਅੱਜ ਦੇ ਪ੍ਰੋਗਰਾਮ 'ਚ ਹੋਊਗੀ। ਅਤੇ ਦੱਸੋ ਕਿਹੜਾ ਗੀਤ ਸੁਣੀਏ ਫਿਰ?
1: ਗੀਤ
0: ਕਿਹੜਾ ਗੀਤ?
1: ਚਰਖਾ
0: ਗੜੀ ਦੇ ਵਿੱਚ। ਠੀਕ ਹੈ ਸਾਜੇ ਜੀ, ਲਓ ਜੀ ਤੁਹਾਡੀ ਫਰਮਾਇਸ਼ ਦੇ ਨਾਲ, ਤੁਹਾਡੀ ਸੌਗਾਤ ਪ੍ਰੋਗਰਾਮ 'ਚ ਹਾਜ਼ਰੀ ਦੇ ਨਾਲ ਅੱਜ ਕਰ ਰਹੇ ਹਾਂ ਅੱਜ ਦਿਨ ਦੀ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਜੀ, ਸ਼ੁਕਰੀਆ ਬਹੁਤ ਬਹੁਤ ਤੁਹਾਡਾ। ਲਓ ਜੀ ਇਹਨਾਂ ਦੀ ਫਰਮਾਇਸ਼ 'ਤੇ ਸਾਜ਼ੀਆ ਮਨਸੂਰ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਚਰਖਾ ਗਲੀ ਦੇ ਵਿੱਚ।

ਇਸੀ ਪ੍ਰੋਗਰਾਮ ਸੁਗਾਤ ਸਾਰਿਆਂ ਦਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਪੇਸ਼ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: आज बल बल निमिए
1: तेरे ते मेरी अखानिया
0: यार आज बल बल निमिए।

ਪ੍ਰਭੂ ਨਾਲ ਕਰਵਾ ਦੇਵੇ ਤਾਂ ਹੀ ਤਾਂ ਉਹਨਾਂ ਦੇ ਹਿਰਦੇ ਵਿੱਚੋਂ ਇਹ ਬੇਨਤੀ ਭਿੱਜੇ ਬੋਲ ਆਪ ਮੁਹਾਰੇ ਨਿਕਲਦੇ ਨੇ। ਪ੍ਰਭ ਮਿਲਬੇ ਕਾਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਆਤਮਾ ਦੀ ਪ੍ਰੀਤ ਵਿੱਚ ਰੰਗੇ ਹੋਏ ਮਨ ਦੇ ਲਈ ਪ੍ਰੀਤਮ ਦੀ ਗੱਲ ਸੁਣਨਾ ਹੀ ਸਭ ਤੋਂ ਵੱਡੀ ਪ੍ਰਾਪਤੀ ਰਹਿ ਜਾਂਦੀ ਹੈ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ। ਵਿਚਾਰ ਅਧੀਨ ਸ਼ਬਦ ਵਿੱਚ ਅੱਗੇ ਗੁਰਵਾਕ ਹੈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪੰਚਮ ਪਾਤਸ਼ਾਹ ਗੁਰਦੇਵ ਫਰਮਾਉਂਦੇ ਹਨ ਕਿ ਪ੍ਰਭੂ ਦੀ ਪ੍ਰੀਤ ਵਿੱਚ ਲੱਗਣ ਦੇ ਨਾਲ ਹੀ ਜਦੋਂ ਉਸ ਪਰਮਾਤਮਾ ਨੇ ਆਪ ਕਿਰਪਾ ਕੀਤੀ ਹੈ ਤਾਂ ਪਿਛਲੇ ਜਨਮਾਂ ਵਿੱਚ ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰ ਅੰਕੁਰ ਰੂਪ ਹੋ ਕੇ ਕਰੂੰਬਲਾਂ ਦੇ ਰੂਪ ਵਿੱਚ ਇਸ ਜਨਮ ਦੇ ਵਿੱਚ ਉੱਗੜ ਪਏ ਹਨ, ਤਾਂ ਉਹ ਸਰਬ ਵਿਆਪਕ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਮਿਲ ਪਿਆ ਹੈ ਜੋ ਇੱਕ ਰਸ ਹੋ ਕੇ ਸਾਰੇ ਜੀਵਾਂ ਦੇ ਅੰਦਰ ਵਿਆਪਕ ਹੋ ਕੇ ਵਿਚਰ ਰਿਹਾ ਹੈ। ਅਤੇ ਵਿਚਰਦਾ ਹੋਇਆ ਜਿੱਥੇ ਰਸਾਂ ਨੂੰ ਮਾਣਦਾ ਹੈ ਉੱਥੇ ਇਹਨਾਂ ਸਾਰਿਆਂ ਤੋਂ ਨਿਰਲੇਪ ਵੀ ਹੈ। ਹੁਣ ਜਦੋਂ ਉਸ ਪ੍ਰਭੂ ਨੇ ਆਪ ਕਿਰਪਾ ਕੀਤੀ ਹੈ ਤਾਂ ਪਿਛਲੇ ਜਨਮਾਂ ਦੀ ਕੀਤੀ ਹੋਈ ਘਾਲ ਉਸਨੇ ਥਾਂ ਪਾ ਦਿੱਤੀ ਹੈ ਅਤੇ ਮੈਨੂੰ ਆਨੰਦਮਈ ਜੀਵਨ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਦੇ ਅੰਦਰ ਫਰਮਾਉਂਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ ਅਤੇ ਹਰੇਕ ਦੀ ਕੀਤੀ ਹੋਈ ਜਿਹੜੀ ਘਾਲ ਹੈ ਉਹਨੂੰ ਥਾਂ ਪਾਉਂਦਾ ਹੈ, ਕਿਸੇ ਦੀ ਕੀਤੀ ਹੋਈ ਘਾਲ ਨੂੰ ਰੱਖਦਾ ਨਹੀਂ ਹੈ। ਜਿਵੇਂ ਪੰਚਮ ਪਾਤਸ਼ਾਹ ਦਾ ਹੀ ਫੁਰਮਾਨ ਹੈ, ਪਤਿਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ। ਸ਼ਬਦ ਦੇ ਵਿੱਚ ਅੱਗੇ ਸਤਿਗੁਰੂ ਫਰਮਾਉਂਦੇ ਹਨ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸ਼ਬਦ ਦੀਆਂ ਇਹਨਾਂ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਸਮਾਪਤੀ ਕਰਦੇ ਹਨ ਕਿ ਪਰਮਾਤਮਾ ਨੂੰ ਮਿਲਦਿਆਂ ਹੀ ਜਗਿਆਸੂ ਜੀਵ ਇਸਤਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਅਤੇ ਉਸ ਦਾ ਨਾਮ ਰੂਪੀ ਦੀਵਾ ਹੈ ਹੀ ਹਨੇਰਾ ਦੂਰ ਕਰਨ ਵਾਲਾ। ਜਿਸ ਹਿਰਦੇ ਵਿੱਚ ਉਸ ਦੇ ਨਾਮ ਦਾ ਚਾਨਣ ਹੋ ਗਿਆ ਉੱਥੇ ਕੋਈ ਹਨੇਰਾ ਨਹੀਂ ਰਹੇਗਾ। ਮਨੁੱਖ ਦੇ ਮਨ ਵਿੱਚ ਚੱਲ ਰਹੇ ਵਿਕਾਰ ਅਤੇ ਮਾਇਆ ਦੀ ਅਨੇਕ ਭਾਵੀ ਖਿੱਚ ਹੀ ਉਸ ਦੇ ਮਨ ਵਿੱਚ ਹਨੇਰੇ ਦਾ ਅਸਲ ਕਾਰਨ ਹੈ, ਪਰ ਜਦੋਂ ਪਰਮਾਤਮਾ ਦਾ ਮਿਲਾਪ ਹੋ ਗਿਆ ਤਾਂ ਸਾਰੇ ਵਿਕਾਰਾਂ ਦਾ ਨਾਸ਼ ਹੋ ਗਿਆ, ਮਨ ਦੇ ਅੰਦਰ ਪਸਰਿਆ ਹਨੇਰਾ ਖਤਮ ਹੋਇਆ। ਇਸ ਤਰ੍ਹਾਂ ਹਨੇਰਾ ਦੂਰ ਹੋਇਆ ਤਾਂ ਪਰਮਾਤਮਾ ਦੇ ਮਿਲਾਪ ਦੇ ਬਾਅਦ ਹੀ ਦੂਰ ਹੋਇਆ ਹੈ ਅਤੇ ਚਿਰਾਂ ਤੋਂ ਮਾਇਆ ਦੇ ਮੂੰਹ ਵਿੱਚ ਸੁੱਤਾ ਹੋਇਆ ਮਨ ਜਾਗ ਪਿਆ ਹੈ। ਗੁਰੂ ਦਾ ਸ਼ਬਦ ਮਨ ਨੂੰ ਜਗਾਉਣ ਦੀ ਸਮਰੱਥਾ ਰੱਖਦਾ ਹੈ, ਕਿਉਂਕਿ ਉਹ ਆਪ ਸਤਿਗੁਰੂ ਜੋ ਹੈ ਉਹ ਜਾਗਦਾ ਹੈ ਅਤੇ ਉਸ ਦੀ ਸੇਵਾ ਕਰਨ ਵਾਲਾ ਹੀ ਜਾਗ ਸਕਦਾ ਹੈ ਅਤੇ ਉਹ ਹੀ ਅੱਗੇ ਜਗਾ ਸਕਦਾ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ, ਇੱਕੋ ਸਤਿਗੁਰ ਜਾਗਦਾ ਹੋਰ ਜਗ ਸੂਤਾ, ਮੋਹ ਪਿਆਸ ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਹਰ ਨਾਮ ਗੁਣਤਾਸ।
1: ਪ੍ਰਭ ਮਿਲਬੈ ਕਉ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਅਕਾਲ ਪੁਰਖ ਪਰਮੇਸ਼ਵਰ ਨਾਲ ਮਿਲਾਪ ਜਾਂ ਉਸ ਤੋਂ ਵਿਛੋੜਾ ਕੀਤੇ ਹੋਏ ਕਰਮਾਂ ਕਰਕੇ ਹੀ ਹੁੰਦਾ ਹੈ। ਪ੍ਰਭੂ ਮਿਲਾਪ ਦੀ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ ਜਿਨ੍ਹਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਜਾਂ ਇੰਝ ਕਹਿ ਲਈਏ ਸੰਜੋਗ ਅਤੇ ਵਿਯੋਗ ਉਸ ਅਕਾਲ ਪੁਰਖ ਦੇ ਹੱਥ ਵਿੱਚ ਨੇ, ਉਸ ਦੀ ਕਿਰਪਾ 'ਤੇ ਆਧਾਰਿਤ ਨੇ। ਸੰਜੋਗ ਵਿਯੋਗ ਦੁਇ ਕਾਰ ਚਲਾਵੈ, ਲੇਖੇ ਆਵੈ ਭਾਗ। ਇਹ ਤਾਂ ਕਰਮਾਂ ਅਨੁਸਾਰ ਹੀ ਆਪੋ ਆਪਣੇ ਹਿੱਸੇ ਆਉਂਦੇ ਨੇ। ਗੁਰਬਾਣੀ ਵਿੱਚ ਸੰਜੋਗ ਅਤੇ ਵਿਯੋਗ ਦੇ ਸੰਕਲਪ ਨੂੰ ਗੁਰਬਾਣੀ ਪ੍ਰਮਾਣਾ ਰਾਹੀਂ ਸਪਸ਼ਟ ਕੀਤਾ ਗਿਆ ਹੈ। ਸੁਣਦੇ ਹਾਂ ਪ੍ਰਿੰਸੀਪਲ ਅਮਰਜੀਤ ਸਿੰਘ ਹੋਰਾਂ ਪਾਸੋਂ ਵਾਰਤਾ ਗੁਰਬਾਣੀ ਵਿੱਚ ਸੰਜੋਗ ਵਿਯੋਗ ਦਾ ਸੰਕਲਪ।
2: ਗੁਰਬਾਣੀ ਅੰਦਰ ਸੰਜੋਗ ਸ਼ਬਦ ਅਨੇਕ ਅਰਥਾਂ ਵਿੱਚ ਵਰਤਿਆ ਗਿਆ ਮਿਲਦਾ ਹੈ। ਸੰਗਿਆ ਰੂਪ ਵਿੱਚ ਸੰਜੋਗ ਪਦ ਦਾ ਅਰਥ ਹੈ ਸੰਬੰਧ, ਜਿਵੇਂ ਮਨਮੁੱਖ ਜਾਣੈ ਆਪਣੇ ਧੀਆਂ ਪੂਤ ਸੰਜੋਗ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਦ ਨੂੰ ਦੇਹ ਨਾਲ ਜੀਵਾਤਮਾ ਦੇ ਮਿਲਾਪ ਭਾਵ ਜਨਮ ਦੇ ਅਰਥਾਂ ਵਿੱਚ ਵੀ ਪ੍ਰਯੋਗ ਕੀਤਾ ਹੈ। ਸਾਹ ਸੰਜੋਗ ਵਿਆਹੋ ਵਿਯੋਗ, ਗੁਰੂ ਸਾਹਿਬ ਇਸ ਪਦ ਨੂੰ ਬਲਦਾਂ ਦੇ ਜੋੜਨ ਲਈ ਵੀ ਵਰਤਦੇ ਹਨ। ਗੁਰੂ ਸਾਹਿਬ ਅਨੁਸਾਰ ਕਰਤਾਰ ਦੀ ਯਾਦ ਬੱਤਰ ਹੈ ਅਤੇ ਨਾਮ ਸਿਮਰਨ ਦਾ ਵੇਲਾ ਹਲ ਜੋੜਨਾ ਹੈ। ਚੇਤਾ ਬੱਤਰ ਵਕਤ ਸੰਯੋਗ, ਗੁਰੂ ਅਰਜਨ ਦੇਵ ਜੀ ਇਸ ਪਦ ਦੀ ਵਰਤੋਂ ਗ੍ਰਹਿ ਰਾਸ਼ੀ ਦੇ ਯੋਗ ਆਦਿ ਦੇ ਮੇਲ ਦੇ ਅਰਥਾਂ ਵਿੱਚ ਕਰਦੇ ਹਨ। ਧਨ ਮੂਰਤ ਚਸੇ ਪਲ ਘੜੀਆਂ।

ਧਨ ਸੁ ਓਏ ਸੰਜੋਗਾ ਜੀਓ। ਸੰਜੋਗ ਪਦ ਕਰਮ ਫਲ ਦੇ ਅਰਥਾਂ ਵਿੱਚ ਵੀ 12 ਮਾਹ ਅੰਦਰ ਪ੍ਰਯੋਗ ਹੋਇਆ ਮਿਲਦਾ ਹੈ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਦੂਜੇ ਪਾਸੇ ਵਿਯੋਗ ਪਦ ਵਿਛੋੜੇ ਦੇ ਅਰਥਾਂ ਵਿੱਚ ਆਇਆ ਹੈ। 12 ਮਾਝ ਅੰਦਰ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਹਰਖੋਂ ਸੋਗ ਵਿਯੋਗ ਉਪਾਏ ਖਪਾਇਆ। ਵਿਯੋਗ ਪਦ ਛਿਪਣ ਦੇ ਅਰਥਾਂ ਵਿੱਚ ਵੀ ਪ੍ਰਯੋਗ ਹੋਇਆ ਹੈ। ਸੂਰਜ ਦੇ ਚੜ੍ਹਨ ਅਤੇ ਵਿਯੋਗ ਭਾਵ ਛਿਪਣ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਸੂਰਜ ਚੜ੍ਹੇ ਵਿਯੋਗ ਸਭ ਸਹਿ ਘਟੇ ਆਰਜਾ। ਜਪਜੀ ਸਾਹਿਬ ਅੰਦਰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਸੰਯੋਗ ਸੱਤਾ ਅਤੇ ਵਿਯੋਗ ਸੱਤਾ ਦੋਵੇਂ ਮਿਲ ਕੇ ਇਸ ਸੰਸਾਰ ਦੀ ਕਾਰ ਨੂੰ ਚਲਾ ਰਹੀਆਂ ਹਨ। ਭਾਵ ਪਿਛਲੇ ਸੰਯੋਗਾਂ ਕਰਕੇ ਜੀਵ ਇੱਥੇ ਆ ਕੇ ਇਕੱਠੇ ਹੁੰਦੇ ਹਨ। ਮਿਲੀ ਆਰਜਾ ਨੂੰ ਭੋਗਣ ਉਪਰੰਤ ਜੀਵ ਪ੍ਰਭੂ ਰਜਾ ਵਿੱਚ ਫਿਰ ਵਿਛੜ ਵਿਛੜ ਕੇ ਆਪੋ ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ। ਸਭ ਜੀਵਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਦਰਜਾ ਬਦਰਜਾ ਸੁੱਖ ਦੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਸੰਯੋਗ ਵਿਯੋਗ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ। ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਯੋਗ ਦੇ ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ। ਭਾਵ ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ। ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਯੋਗ ਭੋਗਦੇ ਹਨ। ਅੱਖਰਾਂ ਸਿਰ ਸੰਯੋਗ ਵਖਾਣ। ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਸੰਯੋਗ ਅਤੇ ਵਿਯੋਗ ਰੂਪ ਨੇਮ ਬਣਾ ਕੇ ਜਗਤ ਰਚਨਾ ਦਾ ਮੁੱਢ ਬੰਨਿਆ ਹੈ। ਪ੍ਰਭੂ ਨੇ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਅਤੇ ਜੀਵਾਂ ਦੇ ਸਰੀਰਾਂ ਵਿੱਚ ਆਪਣੀ ਜੋਤ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤ ਤੋਂ ਹੀ ਹੋਇਆ ਹੈ। ਇਸ ਦੀ ਸੂਝ ਸਤਿਗੁਰੂ ਤੋਂ ਹੁੰਦੀ ਹੈ। ਪਰਮਾਤਮਾ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਪੈਦਾ ਕਰਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਦੇ ਵਿੱਚ ਪਾ ਦਿੱਤਾ ਹੈ। ਸੰਯੋਗ ਵਿਯੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ, ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਸਿਰ ਧੰਦੇ ਲਾਇਆ, ਮਾਇਆ ਕਾ ਮੂਲ ਰਚਾਇਓਨ ਤੁਰੀਆ ਸੁਖ ਪਾਇਆ। ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਜਿੰਦ ਅਤੇ ਸਰੀਰ ਦਾ ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ। ਪਰਮਾਤਮਾ ਦੇ ਹੁਕਮ ਵਿੱਚ ਹੀ ਪੰਜ ਤੱਤ ਇਕੱਠੇ ਕਰਕੇ ਸਰੀਰ ਬਣਦਾ ਹੈ ਅਤੇ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਆਤਮਾ ਸਰੀਰ ਵਿੱਚ ਆ ਕੇ ਨਿਵਾਸ ਕਰਦਾ ਹੈ। ਸੰਯੋਗ ਵਿਯੋਗ ਧੁਰੋਂ ਹੀ ਹੂਆ, ਪੰਜ ਧਾਤ ਕਰ ਪੁਤਲਾ ਕੀਆ, ਸਾਹਿ ਕੈ ਫੁਰਮਾਇੜ ਐ ਜੀ ਦੇਹੀ ਵਿੱਚ ਜੀਓ ਆਏ ਪਿਆ। ਪਰਮਾਤਮਾ ਦੀ ਬਖਸ਼ ਦੇ ਸੰਯੋਗ ਨਾਲ ਜੀਵਾਂ ਨੂੰ ਹਰਿਮੰਦਰ ਰੂਪ ਸੋਹਣਾ ਮਨੁੱਖਾ ਸਰੀਰ ਮਿਲਦਾ ਹੈ, ਪਰ ਇਸ ਸਰੀਰ ਵਿੱਚ ਆ ਕੇ ਉਹ ਮਾਇਕ ਪਦਾਰਥਾਂ ਦੇ ਰਸਾਂ ਵਿੱਚ ਖਚਿਤ ਹੋ ਜਾਂਦੇ ਹਨ। ਜਦੋਂ ਪ੍ਰਭੂ ਦੀ ਰਜ਼ਾ ਵਿੱਚ ਮੌਤ ਆਉਂਦੀ ਹੈ ਤਾਂ ਮਨੁੱਖਾ ਸਰੀਰ ਨਾਲੋਂ ਜੀਵ ਆਤਮਾ ਦਾ ਵਿਛੋੜਾ ਹੋ ਜਾਂਦਾ ਹੈ, ਪਰ ਨਰੋਲ ਮਾਇਕ ਪਦਾਰਥਾਂ ਦੇ ਭੋਗਾਂ ਵਿੱਚ ਗ੍ਰਸੇ ਰਹਿਣ ਦੇ ਕਾਰਨ ਉਹਨਾਂ ਨੂੰ ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜਾਂ ਵਿੱਚੋਂ ਲੰਘਣਾ ਪੈਂਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸੰਯੋਗੀ ਮੇ ਲਾਬੜਾ ਇਨ ਤਨ ਕੀਤੇ ਭੋਗ, ਵਿਯੋਗੀ ਮਿਲ ਵਿਛੜੇ ਨਾਨਕ ਭੀ ਸੰਯੋਗ। ਜਗਤ ਇੱਕ ਸੁਪਨੇ ਦੇ ਸਮਾਨ ਹੈ, ਜੋ ਪ੍ਰਭੂ ਵੱਲੋਂ ਰਚੀ ਹੋਈ ਇੱਕ ਖੇਡ ਬਣੀ ਹੋਈ ਹੈ। ਜੀਵ ਇਸ ਜਗਤ ਖੇਡ ਦਾ ਇੱਕ ਤੁੱਛ ਜਿਹਾ ਹਿੱਸਾ ਹੈ। ਉਹ ਆਪਣੀ ਮਿਲੀ ਆਰਜ਼ਾ ਨੂੰ ਭੋਗ ਕੇ ਇੱਕ ਦਿਨ ਜ਼ਿੰਦਗੀ ਦੀ ਖੇਡ ਖੇਡ ਕੇ ਇੱਥੋਂ ਤੁਰ ਜਾਂਦਾ ਹੈ। ਪ੍ਰਭੂ ਦੀ ਸੰਯੋਗ ਸੱਤਿਆ ਨਾਲ ਜਿਹੜੇ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਉਹ ਵਿਯੋਗ ਸੱਤਿਆ ਅਨੁਸਾਰ ਇੱਥੋਂ ਉੱਠ ਕੇ ਤੁਰ ਪੈਂਦੇ ਹਨ। ਇਸ ਜਗਤ ਖੇਡ ਦੇ ਨਿਯਮ ਪ੍ਰਭੂ ਦੇ ਬਣਾਏ ਹੋਏ ਹਨ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਉਸ ਦੇ ਉਲਟ ਹੋਰ ਕੁਝ ਨਹੀਂ ਕੀਤਾ ਜਾ ਸਕਦਾ। ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਲਾਏ, ਸੰਯੋਗੀ ਮਿਲ ਏਕ ਸੇ ਵਿਯੋਗੀ ਉੱਠ ਜਾਏ, ਜੋ ਤਿਸ ਭਾਣਾ ਸੋ ਥੀਐ ਅਭਰ ਨਾ ਕਰਨਾ ਜਾਏ। ਮਾਰੂ ਸੋਹਲਿਆਂ ਅੰਦਰ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਜੰਮ ਕੇ ਪਰਿਵਾਰ ਵਿੱਚ ਮਿਲਣਾ ਅਤੇ ਮਰ ਕੇ ਪਰਿਵਾਰ ਤੋਂ ਵਿਛੜਨਾ ਇਹ ਖੇਡ ਪਰਮਾਤਮਾ ਨੇ ਬਣਾਈ ਹੈ। ਜਗਤ ਪੈਦਾ ਕਰਕੇ ਦੁੱਖ ਸੁੱਖ ਵੀ ਉਸਨੇ ਹੀ ਦਿੱਤੇ ਹਨ। ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਮਿੱਠੇ ਸੁਭਾਅ ਦਾ ਸੰਯੋਗ ਪਹਿਨਦੇ ਹਨ, ਉਹ ਦੁੱਖ ਸੁੱਖ ਤੋਂ ਨਿਰਲੇਪ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਸੰਯੋਗ ਵਿਯੋਗ ਮੇਰੇ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁੱਖਾਂ ਸੁੱਖ ਦੀਏ।

0: ਦੁੱਖ ਸੁੱਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ। ਪਰਮਾਤਮਾ ਦੇ ਨਾਮ ਤੋਂ ਖੁੰਝਿਆ ਮਨੁੱਖ ਘੜੀ ਵਿੱਚ ਹੱਸ ਪੈਂਦਾ ਹੈ ਅਤੇ ਘੜੀ ਵਿੱਚ ਰੋ ਪੈਂਦਾ ਹੈ, ਭਾਵ ਉਹ ਹਰਖ ਸੋਗ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਇਸ ਲਈ ਮਾਇਆ ਦੇ ਮੋਹ ਵਿੱਚ ਫਸਾਈ ਰੱਖਣ ਵਾਲੀ ਖੋਟੀ ਮੱਤ ਦੇ ਰਾਹੀਂ ਜੀਵਨ ਮਨੋਰਥ ਸਫਲ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਿ ਜੀਵਾਂ ਦੇ ਵੀ ਕੀ ਵੱਸ ਹੈ, ਹਰ ਨਾਮ ਵਿੱਚ ਜੁੜਨਾ ਅਤੇ ਹਰ ਨਾਮ ਤੋਂ ਵਿਛੜ ਜਾਣਾ ਪਿਛਲੇ ਕੀਤੇ ਕਰਮਾਂ ਅਨੁਸਾਰ ਕਰਤਾਰ ਨੇ ਆਪ ਜੀਵਾਂ ਦੇ ਮੱਥੇ ਉੱਤੇ ਲਿਖ ਰੱਖੇ ਹਨ। ਇਹ ਪੂਰਵਲੀ ਕਰਮ ਕਮਾਈ ਜੀ ਪਾਸੋਂ ਮਿਟਾਇਆ ਮਿਟਦੀ ਨਹੀਂ। ਖਿੰਨ ਮੈਂ ਹੱਸੈ ਖਿੰਨ ਮੈਂ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੇ, ਸੰਯੋਗ ਵਿਯੋਗ ਕਰਤੈ ਲਿਖ ਪਾਏ, ਕਿਰਤ ਨਾ ਚੱਲੇ ਚਲਾਹਾ ਹੈ।
1: ਗੁਰਬਾਣੀ ਵਿੱਚ ਸੰਯੋਗ ਵਿਯੋਗ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਅਮਰਜੀਤ ਸਿੰਘ। ਉਸ ਪਰਮੇਸ਼ਵਰ ਨਾਲ ਸੰਯੋਗ ਸਥਾਪਿਤ ਕਰਨ ਲਈ ਜੀਵ ਰੂਪੀ ਇਸਤਰੀ ਅਕਾਲ ਪੁਰਖ ਦੇ ਦਰ ਤੇ ਬੇਨਤੀ ਜੋਦੜੀ ਕਰਦੀ ਹੈ। ਮੇਲ ਲਹਿਓ ਦਿਆਲ ਢੈ ਪੈ ਦੁਆਰਿਆ, ਰਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਇਸ ਸ਼ਬਦ ਦਾ ਗਾਇਨ ਕੀਤਾ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਨੇ।

ਭਗਤੀ ਸੰਗੀਤ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਇਹ ਭਜਨ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਕੂੜਾ ਲਾਲ ਛੱਡੀਏ ਲੱਗ ਤੇ ਆਈਏ ਜਿਵੇਂ ਹੋ ਪਾਈਏ ਜਿਵੇਂ ਹੀ ਕਰ ਕਮਾਈਏ।

0: ਭੈ ਵਿੱਚ ਖੁੰਬ ਚੜਾਈਐ ਸਰਮ ਪਾਹੁ ਤਨ ਹੋਏ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ।
1: ਲਭ ਪਾਪ ਦੋਇ ਰਾਜਾ ਮਹਿਤਾ ਕੂੜ ਵਸਕਦਾਰ ਕਾਮ ਨੇ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਭੂਮੀ ਭਾਈ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ। ਉੱਚੇ ਘੁੱਟੇ ਵਾਦਾ ਗਾਵੇ ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਉਚਿਤ ਸਮਝੇ ਕਰੇ ਪਿਆਰ। ਧਰਮੀ ਧਰਮ ਕਰੇ ਗਵਾਵੇ ਮੰਗੇ ਮੁਕਤ ਦੁਆਰ। ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹਿ ਕਰਬਾਰ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪੱਥਰ ਵਾਲਾ ਪਿੱਛੇ ਪਾਈਏ। ਨਾਨਕ ਤੋਲਿਆ ਜਾਪੇ।

ਨਹੀਂ ਤੇ ਵੇਖ ਜਗ ਦੇ ਪਾਇਆ ਇਕਨਾਂ ਨੂੰ ਤੂੰ ਮਿਲ ਲੈ ਇੱਕ ਆਪ ਤੋਂ ਦਿਖਾਇਆ ਕੋਈ ਕਿਰਪਾ ਤੇ ਜਾਣਿਆ ਜਿਸ ਤੂੰ ਆਪ ਜਾਇਆ ਸਹਿਜੇ ਹੀ ਹੱਥ ਸਮਾਇਆ।

0: ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਧਮ ਨਹਿ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦ ਸ਼ਬਦੰ ਪ੍ਰਾਕਿਰਤ ਹੈ।

ਹਰੀਏ, ਐਸੀ ਕਰਾਉਣਾ ਖੇਡੀਏ ਕਿਤੇ ਗੇ ਗਿਆ ਹਰੀਏ, ਪੜਿਆ ਤੇ ਉਮੀਆਂ ਵਿਚਾਰੇ ਕੀ ਵਿਚਾਰੀਏ, ਕੋਈ ਚਲੇ ਸੁਆ ਕੇ ਮਾਰੀ।

सतगुर चरना तन सो बेला

जागती तो गुरुद्वार।

ਤਾਂ ਹਜ਼ਰਤ ਪਾਇਓ ਮਾਂ ਸੇਵਿਆ ਗੁਰ ਪਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀਏ ਅਕਲ ਗਤ ਗੁਰ ਪਰਵਾਨ ਜਾਂ ਕੀ ਦ੍ਰਿਸ਼ ਅਚਲ ਠਾਨ ਬਿਮਲ ਬੁੱਧ ਸਥਾਨ ਪਹਿਰ ਸੀਲ ਸੁਣਾਓ ਸਕਤ ਬਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਬਜਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤ੍ਰਿਸ਼ਟਰਤ ਕੰਮ ਹਰ ਬਹਿਣ ਅਗ ਪਾਪ ਪ੍ਰਨਾਸਨ ਸ਼ਬਦ ਸੂਰ ਬਲਵੰਤ ਕਾਮ ਹਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾ ਚਿਤ ਪ੍ਰਿਤ ਪਾਲਣ ਆਤਮ ਰਥ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ।

ਸੰਗਰਤ ਨਾਮ ਸਿਉ ਕਰ ਨਾਮ ਸੁਨ ਰਹਿ ਬੋਹ ਨਾਮ ਪਸਤਿਨ ਪਾਇਓ ਸਤ ਪ੍ਰਗਟ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੱਠ ਸਠ ਮੱਜਨ ਹੋਏ।

ਸਤ ਪਾਇਓ ਗੁਰ ਸ਼ਬਦ ਸਤ ਨਾਮ ਸੰਗਤੀ ਬੋ ਹੈ ਜਿਸ ਸਤ ਸੰਜਮ ਵਰਤ ਸਤ ਕਬਜਨ ਕਲ ਵਖਾਂ ਦਰਸ਼ਨ ਪਰਸਿਆ ਗੁਰੂ ਕੈ ਸਾਜਣ ਪਰਵਾਂ ਅਮੈਂਦਰੀ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਵੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ

ਸੁਥਰਿ ਚਿਤ ਭਗਤ ਹਿਤ ਭੇਖ ਤਰਿਓ ਹਰ ਨਾਕਸ਼ ਹਰਿਓ ਨਕ ਵਿਦਾਰ ਜਿਓ ਅੰਖ ਚੱਕਰ ਕਦਾ ਪਦਮ

ਮਾਜ ਸੋਦ ਜਿਸੇ ਸਹੀ ਪਾਤ ਪਾਏ ਜੀਓ ਬੇਕਰੂ ਅਤ ਅਨੂਪ ਉਹ ਮਹਾ ਮਗ ਪਈ ਕਿੰਤਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਫਾਤ ਉਹ ਕੌਣ ਵੇਚ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਇਹ ਚਾਹੇ ਜੀਓ ਸਤਾਰ ਸ੍ਰੀ ਨਿਵਾਸ।

ਸ੍ਰੀ ਗੁਰੂ ਸਤਿ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਨਿਸ ਪਾਸਰ ਹੋਏ।

ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾਹ।

ਸਲਾਹੀਆ

संत सबा मन मांजिया पाई, हर कै नाम निवास।

ਚਲ ਲਾਏ ਤਰਾਇਆ ਪਾਈ ਭਉ ਜਲ ਦੁਖ ਸੰਸਾਰ।

ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।